ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਲਗਾਤਾਰ ਵਿਚਾਰ ਸਰਵਣ ਕਰ ਰਹੇ ਸੀ, ਵਿਚਾਰਾਂ ਦੀ ਸਾਂਝ ਕਰ ਰਹੇ ਸੀ। ਇੱਕ ਜ਼ਿਕਰ ਕਰ ਰਹੇ ਸੀ ਧਰਮ ਤੇ ਅਪੀਮ ਦਾ, ਜਿਹੜਾ ਓਪੀਅਮ ਦਾ ਕਨਸੈਪਟ ਕਾਰਲ ਮਾਰਕਸ ਦਾ, ਤੇ ਉਸ ਤੋਂ ਪਹਿਲਾਂ ਆਪਾਂ ਵਿਚਾਰ ਕਰ ਰਹੇ ਸੀ ਕਿ ਬੇਸਿਕਲੀ ਧਰਮ ਦੇ ਵਿੱਚ ਜਿਹੜੀ ਸਹਿਣਸ਼ੀਲਤਾ ਹੈ, ਜਿਹੜੀ ਮਨੁੱਖ ਦੀ ਹੋਂਦ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਜਾਂ ਜਿਸ ਤਰ੍ਹਾਂ ਕਿ ਗੁਰਸਿੱਖ ਨੂੰ ਅਸਲ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਸੀ ਕਿ ਮੰਗਣਾ ਕੀ ਚਾਹੀਦਾ। ਸੋ ਜਦੋਂ ਆਪਾਂ ਇਹਨਾਂ ਚੀਜ਼ਾਂ 'ਤੇ ਵਿਚਾਰ ਰਹੇ ਸੀ, ਇੱਕ ਹੋਰ ਕੁਐਸਚਨ ਜਿਹੜਾ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਹੈ, ਆਪਾਂ ਜਿਹੜੇ ਵੀ ਤੁਹਾਡੇ ਨਾਲ ਵਿਚਾਰ ਅਕਸਰ ਅੱਜ ਕੱਲ੍ਹ ਹਮੇਸ਼ਾ ਨਹੀਂ ਪਰ ਮਤਲਬ ਕਦੀ ਕਦੀ ਜਿਹੜੇ ਵਿਚਾਰ ਤੁਹਾਡੇ ਨਾਲ ਕਰਦੇ ਹਾਂ ਉਹ ਕਿਸੇ ਯੰਗ ਮੈਨ ਦਾ, ਕਿਸੇ ਯੂਥ ਦਾ ਵੀਡੀਓ ਸੁਣ ਕੇ ਜਾਂ ਪ੍ਰੋਗਰਾਮ ਸੁਣ ਕੇ ਕੋਈ ਸਵਾਲ ਹੁੰਦਾ ਹੈ ਅਤੇ ਉਸ ਦਾ ਹੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਉਹਦਾ ਆਨਸਰ ਦੇਈਏ, ਉਹ ਵੀ ਆਪਣੀ ਸਮਝ ਮੁਤਾਬਕ। ਦਾਵਾ ਸਾਡਾ ਇਹ ਨਹੀਂ ਹੁੰਦਾ ਅਤੇ ਨਾ ਅਸੀਂ ਇਹ ਦਾਅਵਾ ਕਰ ਸਕਦੇ, ਨਾ ਦੁਨੀਆਂ 'ਚ ਕੋਈ ਇਹ ਦਾਅਵਾ ਕਰਦਾ ਕਿ ਜੋ ਮੈਂ ਕਰ ਰਿਹਾ ਇਹੀ ਫਾਈਨਲ ਹੈ। ਨਹੀਂ, ਬਾਣੀ ਦੇ ਰਚੇਤਿਆਂ ਨੇ ਬਾਣੀ ਜਿਸ ਸਟੇਟ ਆਫ ਮਾਇੰਡ ਦੇ ਵਿੱਚ, ਜਿਸ ਸਥਿਤੀ ਦੇ ਵਿੱਚ, ਜਿਸ ਅਧਿਆਤਮਕ ਉਸ ਬੁਲੰਦੀ ਦੇ ਅਵਸਥਾ ਦੇ ਵਿੱਚ ਸਿਰਜਣਾ ਕੀਤੀ, ਉਹ ਉਹੀ ਜਾਣਦੇ ਨੇ। ਅਸੀਂ ਸਿਰਫ ਬਾਣੀ ਦੇ ਗ੍ਰੈਮਰ ਨੂੰ, ਸ਼ਬਦਾਵਲੀ ਨੂੰ, ਜਾਂ ਸੰਭਾਵਨਾਵਾਂ ਨੂੰ, ਜਾਂ ਉਸ ਦਾਇਰੇ ਦੇ ਵਿੱਚ ਜਿਹੜਾ ਕਿ ਗੁਰਮਤ ਨੇ ਇੱਕ ਨਰੇਟਿਵ ਸੈੱਟ ਕੀਤਾ ਹੋਇਆ ਹੈ, ਮੂਲ ਮੰਤਰ ਜਾਂ ਮੰਗਲਾ ਚਰਨ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਸੈਂਟਰਲ ਜਾਂ ਪ੍ਰੀਅੰਬਲ ਦੇ ਦਾਇਰੇ ਦੇ ਵਿੱਚ, ਉਸ ਦੇ ਆਧਾਰ ਤੇ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਗੱਲ ਕਰਨ ਦੀ। ਤੇ ਅੱਜ ਦਾ ਸਵਾਲ ਜਿਹੜਾ ਹੈ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਛਾਣ ਕਰ ਲੈਣਾ ਹੈ। The greatest knowledge is to know yourself, to understand yourself. ਕਿਉਂਕਿ ਅਜੋਕੇ ਸਮੇਂ ਦੇ ਵਿੱਚ ਵੀ ਨੌਲੇਜ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ, ਵੱਡੇ ਵੱਡੇ, ਯਾਨੀ ਕਿ ਹਰ ਚੀਜ਼ ਜਿਹੜੀ ਆ ਉਹ ਪ੍ਰੋਫੈਸ਼ਨਲਾਈਜ਼ ਹੋ ਚੁੱਕੀ ਦੀ ਆ। ਇੱਥੋਂ ਤੱਕ ਕਿ ਸਾਡੇ ਭਾਵੇਂ ਸਿੱਖਾਂ ਦੇ ਵਿੱਚ ਇਹ ਰਿਵਾਜ ਨਹੀਂ ਆ, ਪਰ ਦੂਜਿਆਂ ਧਰਮਾਂ ਦੇ ਵਿੱਚ PhD ਲੈਵਲ ਤੱਕ ਪੜ੍ਹਾਈ ਕਰਕੇ ਸਿੱਖਿਆਰਥੀਆਂ ਨੂੰ ਤਿਆਰ ਕਰਕੇ, ਟ੍ਰੇਨਡ ਕਰਕੇ ਧਾਰਮਿਕ ਇੰਸਟੀਟਿਊਸ਼ਨਸ ਦੇ ਵਿੱਚ ਪ੍ਰਚਾਰਕ ਦੇ ਤੌਰ ਤੇ, ਯਾਨੀ ਕਿ ਅਪੁਆਇੰਟ ਕੀਤਾ ਜਾਂਦਾ, ਭੇਜਿਆ ਜਾਂਦਾ ਹੈ। ਪਰ ਨੌਲੇਜ ਜਿਹੜੀ ਆ, ਭਾਵੇਂ ਕੋਈ ਡਿਗਰੀ ਕਰ ਲਏ, ਭਾਵੇਂ ਕੋਈ PhD ਕਰ ਲਏ, DLED ਕਰ ਲਏ, DSC ਕਰ ਲਏ, ਕੋਈ ਇਸ ਤਰ੍ਹਾਂ ਦੀ ਲਿਮਿਟ ਨਹੀਂ ਆ। ਪਰ ਉਹ ਨੌਲੇਜ ਜਿਹੜੀ ਆ, ਕੀ ਉਹ ਨੌਲੇਜ ਠੀਕ ਆ? ਕਿਸੇ ਨੇ ਡਾਕਟਰੇਟ ਕੀਤੀ ਆ ਮੈਡੀਕਲ ਲਾਈਨ ਦੇ ਵਿੱਚ, ਕਿਸੇ ਨੇ ਇੰਜੀਨੀਅਰਿੰਗ ਦੇ ਵਿੱਚ, ਉਹ ਆਪਣੇ ਕਿੱਤੇ ਦੇ ਤੌਰ ਤੇ ਜਾਂ ਸਮਾਜ ਦੇ ਲੋਕਾਂ ਦਾ ਇਲਾਜ ਕਰ ਸਕਦਾ, ਉਸਦਾ ਬੜਾ ਫਾਇਦਾ ਹੈ। ਇਹ ਨਹੀਂ ਆ ਕਿ ਨੌਲੇਜ ਹਾਸਲ ਕਰਨੀ, ਸਕਿੱਲ ਹਾਸਲ ਕਰਨੀ, ਅਸਲ ਚ ਉਹ ਸਕਿੱਲ ਹੈ, ਉਹ ਪ੍ਰੋਫੈਸ਼ਨ ਹੈ, ਕਿੱਤਾ ਹੈ, ਜਿਸ ਦੇ ਨਾਲ ਅਸੀਂ ਮਾਨਵਤਾ ਦੀ ਸੇਵਾ ਕਰ ਸਕਦੇ। ਪਰ ਜਿਹੜਾ ਦੂਸਰਾ ਫੀਲਡ ਹੈ ਨੌਲੇਜ, ਦੁਨੀਆ ਨੂੰ, ਦੂਜਿਆਂ ਨੂੰ, ਭਾਵੇਂ ਅਸੀਂ ਬਾਇਓਲੋਜੀਕਲੀ ਸਰੀਰ ਨੂੰ ਕਿਤਨਾ ਸਮਝ ਲਈਏ, ਅਸੀਂ ਸੰਸਾਰ ਦੇ ਸਾਰੇ ਹੀ ਪ੍ਰਾਣੀਆਂ ਦੇ ਸਰੀਰ ਦੀ ਨੌਲੇਜ ਹਾਸਲ ਕਰ ਲਈਏ, ਯਾਨੀ ਕਿ ਬਾਇਓਲੋਜੀ, ਜੀਵ ਵਿਗਿਆਨ ਦੇ ਮਾਹਿਰ ਹੋ ਜਾਈਏ, ਭੂ ਵਿਗਿਆਨ ਦੇ ਮਾਹਿਰ ਹੋ ਜਾਈਏ, ਬਾਇਓਲੋਜੀ, ਜੀਓਲੋਜੀ, ਜੀਓਗ੍ਰਾਫੀ, ਸੋਸ਼ਾਲੋਜੀ, ਕੈਮਿਸਟਰੀ, ਫਿਜ਼ਿਕਸ, ਕਿਸੇ ਵੀ ਵਿਗਿਆਨ ਦੇ ਵਿੱਚ ਆਪਾਂ ਮਹਾਰਤ ਹਾਸਲ ਕਰ ਲਈਏ, ਪਰ ਕੀ ਉਸਨੂੰ ਆਪਾਂ ਵੱਡਾ ਗਿਆਨ ਸਮਝ ਸਕਦੇ ਹਾਂ? ਗੁਰਬਾਣੀ ਨੇ, ਕਿਉਂਕਿ ਉਸ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ, ਪ੍ਰਕਾਸ਼ ਤੋਂ ਪਹਿਲਾਂ, ਧਾਰਮਿਕ ਖੇਤਰ ਦੇ ਵਿੱਚ ਵੀ ਸਭ ਤੋਂ ਵੱਡਾ ਗਿਆਨ ਦਾ ਸੋਮਾ ਬਹੁਤੀਆਂ ਕਿਤਾਬਾਂ ਨੂੰ ਪੜ੍ਹਿਆ ਮੰਨਿਆ ਜਾਂਦਾ ਸੀ। ਜਦੋਂ ਗੁਰੂ ਸਾਹਿਬ ਬਨਾਰਸ ਦੇ ਵਿੱਚ ਜਾਂਦੇ ਨੇ, ਉੱਥੇ ਉਹਨਾਂ ਦਾ ਦੀ ਵਿਚਾਰ ਚਰਚਾ ਹੁੰਦੀ ਹੈ। ਪੰਡਿਤ, ਮੈਨੂੰ ਉਹਨਾਂ ਦਾ ਨਾਂ ਇਸ ਵਕਤ ਭੁੱਲ ਗਿਆ, ਕੁਝ ਖੁਸ਼ ਚਤੁਰਦਾਸ, ਉਹਨਾਂ ਦੇ ਨਾਲ ਹੁੰਦਾ ਹੈ, ਜਿਹੜੇ ਗੁਰੂ ਸਾਹਿਬ ਨੂੰ ਪੰਡਿਤ ਕਬੀਰ ਜੀ ਤੇ ਰਵਿਦਾਸ ਜੀ ਦਾ ਦੀ ਦੱਸ ਵੀ ਦਿੰਦੇ ਨੇ, ਉਹਨਾਂ ਦੇ ਬਾਰੇ ਦੱਸਦੇ ਨੇ ਤੇ ਉਹਨਾਂ ਨੂੰ ਮਿਲਾਉਣ ਵਾਸਤੇ ਲੈ ਕੇ ਵੀ ਜਾਂਦੇ ਨੇ। ਚਤੁਰਦਾਸ ਦਾ ਵੀ ਇਹੀ ਹਿਸਾਬ ਸੀ ਕਿ ਉਹ ਜਦੋਂ ਕਿਸੇ ਨਾਲ ਬਹਿਸ ਕਰਦਾ ਸੀ, ਚਤੁਰਦਾਸ ਦਾ ਹੀ ਬਹੁਤ ਨਜ਼ਦੀਕੀ ਦੋਸਤ ਮਿੱਤਰ ਕਸ਼ਮੀਰ ਦੇ ਵਿੱਚ ਪੰਡਿਤ ਬ੍ਰਹਮਦਾਸ। ਹਾਲਾਂਕਿ ਇਤਿਹਾਸਕ ਤੌਰ ਤੇ ਕਈ ਵਾਰੀ ਇਹਨਾਂ ਗੱਲਾਂ ਦਾ ਸੁਮੇਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਪੰਡਿਤ ਬ੍ਰਹਮਦਾਸ ਜਿਹੜੇ ਸੀ ਬ੍ਰਹਮਦੱਤ, ਇਹ ਸ਼ੈਵ ਬ੍ਰਾਹਮਣ ਸਨ ਤੇ ਚਤੁਰਦਾਸ ਜਿਹੜਾ ਸੀ ਇਹ ਵਿਸ਼ਨੂੰ ਬ੍ਰਾਹਮਣ ਸਨ। ਅਸੀਂ ਵਿਸ਼ਨੂੰ ਬ੍ਰਾਹਮਣ ਤੇ ਸ਼ੈਵ ਬ੍ਰਾਹਮਣਾਂ ਦੇ ਵਿੱਚ ਸਾਨੂੰ ਫਰਕ ਨਹੀਂ ਪਤਾ ਅਜੇ ਤੱਕ। ਮੈਜਾਰਟੀ ਉਹ ਜਿਹੜੇ ਬ੍ਰਾਹਮਣ ਸੰ ਪਰੰਪਰਾ ਚੋਂ ਸਿੱਖੀ ਚ ਆਏ ਨੇ, ਜਿਵੇਂ ਪਟ ਸਾਹਿਬਾਨ ਸਨ, ਜਿਵੇਂ ਸਾਡੇ ਵੱਡੇ ਸ਼ਹੀਦ ਪਰਿਵਾਰਾਂ ਨਾਲ ਜੁੜੇ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲ ਦਾਸ ਜੀ, ਇਹ ਸਾਰੇ ਹੀ ਜਿਹੜੇ ਸਨ ਇਹ ਵੀ ਇਸੇ ਤਰ੍ਹਾਂ ਹੀ ਯਾਨੀ ਕਿ ਉਸ ਪਰੰਪਰਾ ਚੋਂ ਸਨ ਜਿਹੜੇ ਉਹ ਲੋਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਆ ਚੁੱਕੇ ਸਨ। ਪਿਛੋਕੜ ਇਹਨਾਂ ਦਾ ਵੀ ਉਹੀ ਸੀ। ਖੈਰ ਆਪਾਂ ਗੱਲ ਕਰ ਰਹੇ ਸੀ ਚਤੁਰਦਾਸ ਦੀ, ਤੇ ਉੱਥੇ ਵੀ ਗੁਰੂ ਸਾਹਿਬ ਨੇ ਉਸਨੂੰ ਗਿਆਨ ਦਿੱਤਾ ਤੇ ਇਹ ਕਿਤਾਬਾਂ ਦਾ ਜਿਹੜਾ ਪੜ੍ਹਨ ਦਾ ਬਹੁਤਾ ਰੱਖਣ ਦਾ ਇਸ ਭਰਮ ਨੂੰ ਤੋੜਿਆ। ਤੇ ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਕਸ਼ਮੀਰ ਦੇ ਵਿੱਚ ਆਪਣੀ ਉੱਤਰਖੰਡ ਦੀ ਫੇਰੀ ਦੇ ਦੌਰਾਨ, ਉਦਾਸੀ ਦੇ ਦੌਰਾਨ ਵਾਪਸ ਆਉਂਦੇ ਨੇ ਪੱਟਣ, ਤੇ ਉੱਥੇ ਜਦੋਂ ਉਹਨਾਂ ਦਾ ਮਿਲਾਪ ਹੁੰਦਾ ਪੰਡਿਤ ਬ੍ਰਹਮਦੱਤ ਦਾ ਦੇ ਨਾਲ, ਜਿਸ ਨੂੰ ਕਿ ਖੱਤ ਦੇ ਵਿੱਚ, ਚਿੱਠੀ ਦੇ ਵਿੱਚ ਪੰਡਿਤ ਚਤੁਰਦਾਸ ਨੇ ਲਿਖਿਆ ਹੋਇਆ ਸੀ, ਗੁਰੂ ਸਾਹਿਬ ਦੀ ਅਸਮਤ ਦੇ ਬਾਰੇ ਪਹਿਲਾਂ ਹੀ ਨੌਲੇਜ ਸੀ, ਤੇ ਉਸ ਨੂੰ ਹੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਚੱਕਣਾ ਚਾਹ। ਆਸਾ ਦੀ ਵਾਰ ਦੇ ਵਿੱਚ ਆਪਾਂ ਇਹ ਸਲੋਕ ਜਿਹੜੇ ਨੇ ਉੱਥੇ ਸ਼ਬਦ ਮੌਜੂਦ ਹੈ, ਰੋਜ਼ ਪਾਠ ਕਰਦੇ ਹਾਂ। ਸੋ ਗੁਰਮਤ ਦੇ ਅਨੁਸਾਰ ਜੇ ਕਿਸੇ ਵਿਅਕਤੀ ਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ ਉਹ ਅਗਿਆਨੀ, ਤੇ ਸਭ ਤੋਂ ਵੱਡਾ ਗਿਆਨੀ ਜਿਸ ਨੂੰ ਆਪਾਂ ਬ੍ਰਹਮ ਗਿਆਨ ਤੱਕ ਦਾ, ਕਿਉਂਕਿ ਬ੍ਰਹਮ ਇਨਸਾਨ ਦੇ ਅੰਦਰ ਹੀ, ਅਕਾਲ ਪੁਰਖ ਦਾ ਨਿਵਾਸਾ ਅੰਦਰ ਹੀ ਹੈ, ਤੇ ਜਿਸ ਵਿਅਕਤੀ ਨੇ ਬ੍ਰਹਮ ਦੀ ਪਹਿਚਾਣ ਕਰ ਲਈ ਉਸ ਵਿਅਕਤੀ ਨੂੰ, ਜਿਸਨੇ ਬ੍ਰਹਮ ਨੂੰ ਪਛਾਣਿਆ ਉਸ ਵਿਅਕਤੀ ਨੇ ਹੀ ਅਸਲ ਦੇ ਵਿੱਚ ਉਸ ਅਕਾਲ ਪੁਰਖ ਦੇ ਨੂੰ ਸਮਝਿਆ, ਉਸ ਨੂੰ ਹੀ ਜਿਹੜਾ ਹੈ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਸੋ ਇਸੇ ਕਰਕੇ ਆਪਾਂ ਇਸ ਗੱਲ ਤੇ, ਯਾਨੀ ਕਿ ਜਿਹੜਾ ਅੱਜ ਦਾ ਸਾਡਾ ਵਿਚਾਰ ਚਰਚਾ ਹੈ ਉਹ ਇਹੀ ਹੈ ਕਿ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਆਪਣੇ ਆਪ ਦੀ ਪਹਿਚਾਣ ਕਰ। ਗੁਰਬਾਣੀ ਦੇ ਵਿੱਚ ਗਿਆਨ ਨੂੰ ਬੜੀ ਇੰਪੋਰਟੈਂਸ ਦਿੱਤੀ ਗਈ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਜਦੋਂ ਗਿਆਨ ਦਾ ਸੁਰਮਾ ਮੈਨੂੰ ਗੁਰੂ ਨੇ, ਮੇਰੇ ਸਤਿਗੁਰੂ ਨੇ ਪ੍ਰਦਾਨ ਕੀਤਾ, ਬਖਸ਼ਿਸ਼ ਕੀਤਾ, ਮੇਰੀਆਂ ਸੁਰਤੀ ਦੇ ਨੈਣਾਂ ਦੇ ਵਿੱਚ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਕਿਉਂਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਾ ਉਸ ਗੁਰੂ ਦਾ ਮੈਨੂੰ ਸੰਤ ਦਾ ਮਿਲਾਪ ਹੋਇਆ, ਤੇ ਹੋਇਆ ਕਿ ਮੇਰੇ ਹਿਰਦੇ ਦੇ ਵਿੱਚ ਉਹ ਪ੍ਰਕਾਸ਼ ਹੋਇਆ, ਇੱਕ ਉਸ ਬ੍ਰਹਮ ਗਿਆਨ ਮੈਨੂੰ ਹੋ ਗਿਆ। ਪਰ ਬ੍ਰਹਮ ਗਿਆਨ ਆਪੇ ਤੋਂ ਹੁੰਦਾ, ਕਿਉਂਕਿ ਗੁਰਬਾਣੀ ਗੁਰਸਿੱਖ ਦਾ ਜਿਹੜਾ ਸਿੱਖੀ ਦਾ ਜਿਹੜਾ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਗੋਲ, ਡੈਸਟੀਨੇਸ਼ਨ, ਮੰਜ਼ਿਲ, ਉਹ ਸਚਿਆਰਾ ਬਣਨਾ ਕਿ ਉਹ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ, ਕੂੜ ਦੀ ਦੀਵਾਰ ਕਿਵੇਂ ਟੁੱਟੇਗੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਉਸ ਕੂੜ ਦੀ ਦੀਵਾਰ ਨੂੰ ਤੋੜਨ ਵਾਸਤੇ ਪਹਿਲਾਂ ਆਪਣੇ ਆਪ ਨੂੰ ਸਮਝਣਾ ਹੈ। ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ। ਜਿਹੜੀ ਇਹ ਹਲਕੀ ਜਿਹੀ ਭਰਮ ਦੀ ਹੋਮੇ ਦੀ ਦਾ ਜਿਹੜਾ ਪਰਦਾ ਹੈ, ਇਹ ਤਦ ਤੱਕ ਦੂਰ ਨਹੀਂ ਹੁੰਦਾ ਜਦ ਤੱਕ ਆਪਣੇ ਆਪ ਨੂੰ ਅੰਡਰਸਟੈਂਡ ਨਹੀਂ ਕੀਤਾ ਜਾ ਸਕਦਾ। ਤੇ ਫਿਰ ਜਦੋਂ ਮਨੁੱਖ ਆਪਣੇ ਆਪ ਨੂੰ ਸਮਝ ਲੈਂਦਾ, ਸਾਰੀ ਬਾਣੀ ਹੀ ਜਿਹੜੀ ਆ ਉਹ ਮਨ ਸਮਝਾਉਣ ਤੇ ਹੀ ਆ। ਆਪਾਂ ਪਿਛਲੇ ਪ੍ਰੋਗਰਾਮਾਂ ਚ ਵੀ ਇਹੀ ਕਿਹਾ ਸੀ, ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹਾਂ, ਜਦੋਂ ਆਨੰਦ ਦੀ ਅਵਸਥਾ ਆਉਂਦੀ ਆ, ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਮੇਰੀ ਮਾਤਾ, ਜਦੋਂ ਮੈਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ, ਸਤਿਗੁਰੂ ਦਾ ਮਿਲਾਪ ਕਿਵੇਂ ਆਉਂਦੀ ਸਮਝ ਆਣੀ, ਜਿਵੇਂ ਬਾਣੀ ਚ ਆਉਂਦਾ ਨਾ ਹੁਕਮ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਂਦਾ। ਬਾਕੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀ, ਸਾਰਾ ਕੁਝ ਕੋਈ ਕਰਦਾ, ਪਰ ਇਸੇ ਸ਼ਬਦ ਅੰਤ ਦੇ ਵਿੱਚ ਗੁਰੂ ਸਾਹਿਬ ਫੈਸਲਾ ਕਰਦਾ ਜੋ ਕਰੋ। ਜਦ ਤੱਕ ਹੁਕਮ ਦੀ ਪਹਿਚਾਣ ਨਹੀਂ ਹੁੰਦੀ, ਹੁਕਮ ਦੀ ਸਮਝ ਨਹੀਂ ਆਉਂਦੀ, ਕਹੋ ਨਾਨਕ ਗੁਰਪਰਮ ਚੁਕਾਇਆ ਪ੍ਰਭ ਅਵਿਨਾਸੀ ਕਰਮੇ ਪਾ, ਇਸੇ ਸ਼ਬਦ ਚ ਹੀ ਆ ਕਿ ਜਿਹੜਾ ਅਕਾਲ ਪੁਰਖ ਦਾ ਮਿਲਾਪ ਹੈ ਉਹ ਹੁਕਮ ਦੀ ਸਮਝ, ਯਾਨੀ ਕਿ ਜਿਸ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਂਦਾ, ਉਸਨੂੰ ਉਸ ਅਕਾਲ ਪੁਰਖ ਦੀ ਸਮਝ ਆ ਗਈ। ਪਰ ਹੁਕਮ ਦੀ ਪਛਾਣ ਕਿਵੇਂ ਹੋਏਗੀ, ਹੋਮੇ ਖਤਮ ਹੋਏਗੀ, ਆਪਣੇ ਆਪ ਦੀ ਸਮਝ ਆਏਗੀ। ਇਸੇ ਕਰਕੇ ਬਾਣੀ ਚਾਹੁੰਦਾ ਮਨ ਜੀਤਾ ਜਗ ਜੀਤ ਸਾਰੀ। ਹਾਂ, ਆਪਾਂ ਆਨੰਦ ਸਾਹਿਬ ਦੀ ਗੱਲ ਕਰ ਰਹੇ ਸੀ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹਦੀ ਸਾਰੀ ਪੌੜੀ ਜਾਂਦਾ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਖੁਸ਼ੀਆਂ ਆਨੰਦ ਅਵਸਥਾ ਆ ਗਈ। ਪਰ ਇਹ ਕਿਵੇਂ ਆਈ, ਜਿਹੜਾ ਰਸਤਾ ਦੱਸਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਦੂਜੀ ਪੌੜੀ ਚ ਕਹਿ ਰਿਹਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮਨ ਤੂੰ ਹਮੇਸ਼ਾ ਉਸ ਰਸਤੇ ਤੇ ਤੁਰ, ਹਰੀ ਦੇ ਨਾਲ, ਹਰੀ ਦੇ ਪੈ ਕੇ ਚਰਨ ਕਰ ਪਾਓ ਕੇ ਉਸੇ ਰਸਤੇ ਤੇ ਤੁਰ, ਪੈ ਕੇ ਚਰਨ ਡਿਸਿਪਲਿਨ ਦਾ ਮਾਰਗ ਚੋਂ, ਚਰਨ ਤੇਰੇ ਉਸੇ ਪਾਸੇ ਜਾਣ, ਸੋ ਉਹ ਰਸਤਾ ਚੋਂ ਹਮੇਸ਼ਾ ਹੀ ਆਠ ਪੈਰ ਤੇ ਤੂੰ ਆਨੰਦ ਦੇ ਵਿੱਚ ਹੀ ਰਹੇਗਾ, ਕਿਉਂਕਿ ਤੈਨੂੰ ਸਤਿਗੁਰੂ ਜਦੋਂ ਪਾਇਆ ਨਾ, ਕਿਵੇਂ ਪਾਇਆ, ਮਨ ਨੂੰ ਸਮਝਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ। ਜਿਸ ਵਿਅਕਤੀ ਨੂੰ ਇਸ ਜ਼ਮਾਨੇ ਦੇ ਵਿੱਚ, ਇਸ ਹਾਲਾਤ, ਇਹਨਾਂ ਹਾਲਾਤਾਂ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਹੜਾ ਉਸ ਰੰਗ ਚ ਰੰਗਿਆ ਗਿਆ, ਕਿਉਂਕਿ ਬਾਣੀ ਦੇ ਵਿੱਚ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ, ਗੁਰੂ ਸਾਹਿਬ ਕਹਿੰਦੇ ਆ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਕੇ, ਸਰੀਰ ਨੂੰ ਸਫਾਈ ਜਿਹੜੀ ਆ ਉਹ ਪਾਣੀ ਦੇ ਨਾਲ ਕੀਤੀ ਜਾ ਸਕਦੀ ਆ, ਹੋਰ ਵੱਧ ਗੰਦਗੀ ਹੋਏਗੀ ਭਰੀਏ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ, ਉਹ ਤੋਂ ਉਹਨੂੰ ਸਾਬਣ ਨਾਲ ਕੈਮੀਕਲ ਦੇ ਨਾਲ ਧੋ ਕੇ ਪਾਣੀ ਨਾਲ ਧੋਵਾਂਗੇ। ਪਰਿਆ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਲਾਂ ਨਹੀਂ ਕਰਨਾ। ਉਸ ਨੂੰ ਨਾਮ ਦੇ ਰੰਗ ਚ ਹੀ ਰੰਗਿਆਂ ਸਾਫ਼ ਕੀਤਾ ਜਾ ਸਕਦਾ। ਜੇ ਬੰਦੇ ਦੀ ਸੋਚ ਗੰਦੀ ਹੋਈ ਹੋਵੇ, ਮਲੀਨ ਹੋਈ ਹੋਵੇ, ਮਾੜੀ ਹੋਈ ਹੋਵੇ, ਸੋ ਇਸੇ ਕਰਕੇ ਨਾਮ ਦੇ ਰੰਗ ਚ ਇੱਥੇ ਵੀ ਇਹੀ ਕਹਿੰਦੇ ਆ ਕਿ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੇ ਜਾ ਕਰ ਸਕਦਾ। ਉਹ ਮਨੁੱਖ ਜਿਹੜਾ ਪੂਰੇ ਸਤਿਗੁਰੂ ਤੋਂ ਜੁਗਤੀ ਲੈ ਕੇ, ਪੂਰੇ ਸਤਿਗੁਰੂ ਨੂੰ ਮਿਲ ਕੇ ਆਪਣੇ ਆਪ ਨੂੰ ਜਿਣਨ ਦਾ ਸੋਚ ਹੀ ਲੈ ਕੇ ਆਪਣੇ ਆਪ ਨੂੰ ਜਿਣਦਾ ਹੈ, ਉਹ ਬਲ, ਉਹ ਕਲਾ, ਉਹ ਗੁਰ, ਉਹ ਜੁਗਤੀ ਪ੍ਰਾਪਤ ਕਰ ਲੈਂਦਾ ਹੈ ਜਿਹਦੇ ਨਾਲ ਆਪਣੇ ਆਪ ਨੂੰ ਕਾਬੂ ਚ ਰੱਖਣਾ, ਆਪਣੇ ਆਪ ਨੂੰ ਸਮਝਣਾ। ਫਿਰ ਹਰ ਸ਼ੈ ਉਸਦੇ ਅਧੀਨ ਹੈ, ਜੀਵਨ ਦਾ ਹਰ ਰਸਤਾ ਉਹ ਜਾਣਦਾ ਹੈ, ਯਾਨੀ ਕਿ ਉਸ ਦੇ ਉਹ ਇਤਨਾ ਗੁਣਵਾਨ ਹੋ ਜਾਂਦਾ ਹੈ ਕਿ ਉਸ ਦੇ ਰਸਤੇ ਦੀ ਕੋਈ ਰੁਕਾਵਟ ਹੀ ਨਹੀਂ ਬਣਦਾ। ਪਰ ਕਿਵੇਂ? ਤੇ ਉਹੀ ਸੂਰਮਾ ਹੈ ਜਿਸ ਨੂੰ, ਕਿਉਂਕਿ ਉਹ ਹਰੀ ਦੇ ਰੰਗ ਚ ਰੰਗਿਆ ਗਿਆ, ਉਸ ਨੂੰ ਜ਼ਿੰਦਗੀ ਦੀ, ਕਿਉਂਕਿ ਗੁਰਬਾਣੀ ਚ ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਜੀਵਨ ਹੈ ਇਹ ਕੁਝ ਤਿਆਗਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੰਸਾਰ ਤਿਆਗ ਕੇ ਭੱਜ ਕੇ ਚਲੇ ਜਾਓ। ਤਿਆਗਣ ਦਾ ਮਤਲਬ ਇਹ ਆ ਕਿ ਜੇ ਕੋਈ ਅਮੀਰ ਤੋਂ ਅਮੀਰ ਆਦਮੀ ਵੀ ਹੈਗਾ, ਉਸਦੀ ਮਾਨਸਿਕ ਸੋਚ ਇਹ ਹੋਣੀ ਚਾਹੀਦੀ ਆ, ਕਿਉਂਕਿ ਉਸਨੂੰ ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਤਿਆਗਣਾ, ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਹੁਣ ਤਿਆਗਣ ਦੀ ਅਵਸਥਾ ਮਤਲਬ ਇਹ ਨਹੀਂ ਹੈ ਕਿ ਉਸਦਾ ਮਤਲਬ ਹੈ ਕਿ ਜੇ ਕੋਈ ਲਕਸ਼ਰੀ ਲਾਈਫ ਜੀ ਰਿਹਾ, ਮਾਨਸਿਕ ਅਵਸਥਾ ਉਸਦੀ ਇਹ ਹੋਣੀ ਚਾਹੀਦੀ ਹੈ ਜੇ ਕੱਲ ਨਹੀਂ ਆ, ਉਹਦੇ ਜੀਵਨ ਤੇ ਫਰਕ ਨਹੀਂ ਪੈਣਾ ਚਾਹੀਦਾ। ਇੱਕ ਪੁਰਾਣੀ ਮਿਸਾਲ, ਇੱਕ ਕਹਾਣੀ ਕਿਸੇ ਵਿਅਕਤੀ ਨੇ ਦੱਸੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਹਾਣੀਆਂ ਸੱਚ ਹੋਣੀਆਂ ਹੋਣ, ਪਰ ਸਮਝਾਉਣ ਵਾਸਤੇ ਕਈ ਵਾਰੀ ਕਹਾਣੀ ਨੂੰ ਬਣਾਇਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ। ਜਿਵੇਂ ਉਹ ਕਹਿੰਦੇ ਕਿ ਜੰਗਲ ਦੇ ਇੱਕ ਬਹੁਤ ਅੱਛਾ ਸਾਧੂ ਸੀ, ਉਹਦੇ ਦਰਸ਼ਨਾਂ ਨੂੰ ਕੋਈ ਰਾਜਾ ਆਇਆ ਤੇ ਉਸਨੇ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਚੱਲੋ ਮੇਰੇ ਮਹਿਲਾਂ ਚ ਰਹੋ, ਆ ਕੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਾਧੂ ਉੱਠ ਕੇ ਆ ਗਏ, ਉਹ ਮਹਿਲਾਂ ਚ ਰਹਿਣ ਲੱਗੇ, ਉਹਨਾਂ ਦੀ ਸੇਵਾ ਹੁੰਦੀ ਰਹੀ। ਉਹ ਆਮ ਜ਼ਿੰਦਗੀ ਦੇ ਜਿਹੜੀਆਂ ਵੀ ਸਹੂਲਤਾਂ ਸਨ ਉਹ ਇੰਜੋਏ ਕਰਦੇ ਰਹੇ। ਤੇ ਇੱਕ ਦਿਨ ਉਸ ਰਾਜੇ ਦੇ ਦਿਲ ਚ ਖਿਆਲ ਆਇਆ ਕਿ ਹੁਣ ਇਹਦੇ ਤੇ ਮੇਰੇ ਚ ਫਰਕ ਕੀ ਹੈ, ਇਹ ਵੀ ਸਾਰਾ ਆਨੰਦ ਮਾਣ ਰਿਹਾ। ਤੇ ਉਸਨੇ ਇੱਕ ਦਿਨ ਉਸ ਸਾਧੂ ਨੂੰ ਕਹਿ ਦਿੱਤਾ ਕਿ ਤੁਹਾਡੇ ਤੇ ਮੇਰੇ ਚ ਕੀ ਫਰਕ ਹੈ, ਤੁਸੀਂ ਵੀ ਉਹ ਸਾਰਾ ਕੁਝ ਮਾਣ ਰਹੇ ਹੋ। ਸਾਧੂ ਨੇ ਕਿਹਾ ਫਰਕ ਹੈ। ਕਹਿੰਦਾ ਕੀ ਆ? ਉਹਨੇ ਕਿਹਾ ਠੀਕ ਆ, ਚੱਲ ਤੈਨੂੰ ਫਰਕ ਦੱਸਦਾ, ਇੱਥੇ ਨਹੀਂ ਦੱਸਦਾ, ਬਾਹਰ ਨਿਕਲ, ਬਾਹਰ ਦੱਸ। ਮਹਿਲ ਤੋਂ ਬਾਹਰ ਆਏ, ਉਹਨੇ ਕਿਹਾ ਥੋੜਾ ਹੋਰ ਅੱਗੇ ਦੱਸਦਾ। ਥੋੜਾ ਹੋਰ ਅੱਗੇ ਗਿਆ, ਇੱਕ ਪੁਲ ਸੀ, ਨਦੀ ਸੀ, ਪਾਰ ਕੀਤਾ। ਕਹਿੰਦਾ ਉੱਥੇ ਦੱਸਾਂਗਾ। ਉੱਥੇ ਜਾ ਕੇ ਕਹਿਣ ਲੱਗਾ ਰਾਜੇ ਚੱਲ ਚਲੀਏ। ਕਹਿੰਦਾ ਕਿੱਧਰ? ਕਹਿੰਦਾ ਜੰਗਲ ਚ। ਉਹ ਕਹਿੰਦਾ ਮੈਂ ਕਿੱਦਾਂ ਜਾ ਸਕਦਾ, ਮੇਰੇ ਲਾਮ ਲਸ਼ਕਰ ਏ, ਮੇਰੇ ਇੱਥੇ ਮਹਿਲ ਏ, ਮੇਰੀਆਂ ਜ਼ਿੰਮੇਵਾਰੀਆਂ ਨੇ, ਮੈਂ ਮੇਰੀਆਂ ਫੌਜਾਂ ਨੇ, ਮੇਰਾ ਸਾਰਾ ਕੁਝ, ਮੈਂ ਛੱਡ ਕੇ ਕਿਵੇਂ ਜਾ ਸਕਦਾ। ਕਹਿੰਦਾ ਨਹੀਂ, ਇਹੀ ਤੇ ਫਰਕ ਏ ਤੇ ਮੈਂ ਜਾ ਰਿਹਾ। ਬਾਦਸ਼ਾਹ ਨੂੰ ਉਸ ਵੇਲੇ ਸਮਝ ਆਈ ਕਿ ਵਾਕਈ ਉਹ, ਕਿਉਂਕਿ ਉਹਨੇ ਕਿਹਾ ਕਿ ਵੀ ਫਰਕ ਇਹੀ ਸੀ ਕਿ ਜੇ ਮੈਨੂੰ ਮਿਲ ਗਿਆ ਤੇ ਮੈਂ ਉਸਨੂੰ ਇੰਜੋਏ ਕਰ ਲਿਆ, ਨਹੀਂ ਤਾਂ ਮੇਰੀ ਜਿਹੜੀ ਮੰਜ਼ਿਲ ਹੈ ਯਾਨੀ ਕਿ ਮੇਰੇ ਵਾਸਤੇ ਰਹਿ ਗਿਆ ਆ ਗਿਆ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜੀ ਚੀਜ਼ ਜ਼ਿੰਦਗੀ ਦੇ ਵਿੱਚ ਆਈ ਹੈ ਉਹ ਜਾ ਵੀ ਸਕਦੀ ਹੈ। ਤੇ ਇਸੇ ਕਰਕੇ ਤਿਆਗੀ ਮਨੁੱਖ ਜਿਹੜਾ ਹੈ, ਜਿਹੜਾ ਆਪੇ ਨੂੰ ਸਮਝ ਲੈਂਦਾ, ਜਿਸ ਨੂੰ ਇਹ ਗਿਆਨ ਆਪੇ ਨੂੰ ਸਮਝਿਆ, ਉਸਨੂੰ ਗਿਆਨ ਹੋ ਗਿਆ, ਤੇ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ, ਤਿਆਗ ਇਹੀ ਆ ਕਿ ਜਿਸ ਅਵਸਥਾ ਦੇ ਵਿੱਚ ਰਹੋ ਉਸੇ ਵਿੱਚ, ਯਾਨੀ ਕਿ ਜੇ ਦੌਲਤ ਕਿਸੇ ਟਾਈਮ ਚਲੀ ਜਾਂਦੀ ਹੈ, ਦੌਲਤ ਗੁਜ਼ਰਾਨ ਹੈ। ਗੁਰਸਿੱਖੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਾਹ ਦੌਲਾ ਨੂੰ ਇਹ ਜਵਾਬ ਦਿੱਤਾ ਸੀ, ਤੇ ਉਹ ਗੁਜ਼ਰਾਨ ਜਿਹੜਾ ਹੈ ਜੇ ਉਹ ਹੈ ਤੇ ਉਸਨੂੰ ਹੰਡਾਣਾ ਹੈ, ਨਾਜਾਇਜ਼ ਤਰੀਕੇ ਨਾਲ ਨਹੀਂ, ਜਾਇਜ਼ ਤਰੀਕੇ ਦੇ ਨਾਲ, ਕਿਉਂਕਿ ਮਿਹਨਤ ਸਿੱਖੀ ਦਾ ਪਹਿਲਾ ਅਸੂਲ ਹੀ ਕਿ ਕਾਲ ਖਾਏ ਕਿ ਹੱਥੋਂ ਦੇ ਨਾਨਕ, ਕਾਲ ਕਮਾਈ ਕਰਨੀ ਹੈ, ਮਿਹਨਤ ਕਰਨੀ ਹੈ, ਰੋਜ਼ਗਾਰ ਪੈਦਾ ਕਰਨਾ, ਗੁਜ਼ਰਾਨ ਪੈਦਾ ਕਰਨਾ, ਪਰ ਨਾਲ ਦੀ ਨਾਲ ਉਹਦੇ ਨਾਲ ਜੁੜਿਆ ਵੀ ਰਹਿਣਾ, ਕਿਉਂਕਿ ਉਹ ਵੀ ਨੇਕ ਕਮਾਈ ਕਰਕੇ। ਇਸੇ ਕਰਕੇ ਜਿਸ ਜੀਵਨ ਨੂੰ ਗੁਰਸਿੱਖ ਨੇ ਗੁਜ਼ਾਰਨਾ ਹੈ, ਉਸ ਨੂੰ ਗੁਜ਼ਾਰਨ ਵਾਸਤੇ ਗਿਆਨ ਚਾਹੀਦਾ ਹੈ। ਤਾਂ ਹੀ ਕਹਿੰਦੇ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਪਿਠਿਆ ਨਾਨਕ ਮੰਨ। ਗਿਆਨ ਜਿਹੜਾ ਹੈ ਆਪੇ ਨੂੰ, ਜਦੋਂ ਆਪਾ ਆਪਣੀ ਪਹਿਚਾਣ ਹੋ ਗਈ ਨਾ, ਆਤਮ ਜਿਣੈ ਸਗਲ ਵਸਤਾਂ, ਫਿਰ ਉਸਨੂੰ ਜ਼ਿੰਦਗੀ ਦੇ ਹਰ ਪਹਿਲੂ ਦਾ ਗਿਆਨ ਹੋ ਜਾਂਦਾ, ਕਿਉਂਕਿ ਉਹ ਵਿਅਕਤੀ ਨਾ ਪਾਸਟ ਦੇ ਹਾਲਾਤ ਦੇ ਵਿੱਚ ਝੂਰਦਾ ਰਹਿੰਦਾ ਹੈ, ਨਾ ਉਸਨੂੰ ਫਿਊਚਰ ਦੀ ਕੋਈ ਪਰੇਸ਼ਾਨੀ ਹੁੰਦੀ, ਉਹ ਹਾਲ ਚ ਜੀ ਰਿਹਾ ਹੁੰਦਾ, ਤੇ ਹਾਲ ਦੇ ਵਿੱਚ ਹੀ, ਵਰਤਮਾਨ ਦੇ ਵਿੱਚ ਹੀ ਜੀਣਾ ਜਿਹੜਾ ਹੈ, ਉਸੇ ਜ਼ਿੰਦਗੀ ਦੇ ਬਾਰੇ ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਕਿਉਂਕਿ ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਸਤਿਗੁਰੂ ਤੋਂ ਉਸ ਮਾਰਗ ਦਾ ਦੀ ਪਹਿਚਾਣ ਹੁੰਦੀ ਹੈ, ਸਤਿਗੁਰੂ ਆਪੇ ਨੂੰ ਸਮਝਣ ਦਾ ਗੁਰ ਦੱਸਦਾ ਹੈ, ਯੁਗਤੀ ਦੱਸਦਾ ਹੈ, ਤੇ ਫਿਰ ਮਨੁੱਖ ਇਸ ਜੀਵਨ ਦੇ ਵਿੱਚ ਪਾਂਜਵਾਦੀ ਨਹੀਂ ਹੁੰਦਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਇਹ ਨਹੀਂ ਆ ਕਿ ਕਿਸੇ ਨੇ ਹੱਥਾਂ ਤੇ ਖਾਣਾ ਸ਼ੁਰੂ ਕਰਤਾ, ਨਹੀਂ ਜੀ, ਉਹਦੇ ਕੋਲ ਜਿਹੜੀਆਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ, ਜੇ ਹੁਣ ਕਿਸੇ ਨੇ ਪ੍ਰਚਾਰਕ ਨੇ ਵੀ ਕਿਸੇ ਨੇ ਆਉਣਾ, ਕਿੰਨਾ ਵੀ ਤਿਆਗੀ ਹੋਏਗਾ, ਜੇ ਉਹ ਹਵਾਈ ਜਹਾਜ਼ ਤੇ ਹੀ ਉੱਥੋਂ ਆਏਗਾ ਨਾ, ਜਿਹੜੀਆਂ ਸਾਇੰਸ ਦੀਆਂ ਕਾਢਾਂ ਨੇ, ਕਿ ਉਹ ਤਿਆਗ ਕਰੇਗਾ ਉਸ? ਆਪਾਂ ਤੁਹਾਡੇ ਨਾਲ ਪ੍ਰਚਾਰ ਕਰ ਰਹੇ ਹਾਂ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਵਿਗਿਆਨ ਦੇ ਹੀ ਸੰਦ ਨੇ, ਪੂਰੀ ਵਰਲਡ ਦੇ ਵਿੱਚ ਆਵਾਜ਼ ਜਾ ਰਹੀ ਹੈ। ਸੋ ਇਹਨਾਂ ਚੀਜ਼ਾਂ ਨੂੰ, ਯਾਨੀ ਕਿ ਜ਼ਿੰਦਗੀ ਨੂੰ, ਹਾਂ ਜੇ ਅਵਸਥਾ ਇਹੋ ਜਿਹੀ ਆਉਂਦੀ ਹੈ ਕਿ ਸਾਰਾ ਕੁਝ ਚਲਾ ਜਾਂਦਾ ਹੈ, ਫਿਰ ਵੀ ਮਨੁੱਖ ਨੂੰ ਮਾਯੂਸ ਨਹੀਂ ਹੋਣਾ ਜ਼ਿੰਦਗੀ ਤੋਂ, ਉਸ ਨੂੰ ਤਿਆਗ ਕਿਹਾ ਜਾਂਦਾ। ਤੇ ਆਓ ਆਪਾਂ ਇਸੇ ਹੀ ਗੱਲ ਨੂੰ ਪੱਲੇ ਬੰਨ ਕੇ ਤੁਰੀਏ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਆਪਣੇ ਆਪ ਨੂੰ ਸਮਝਣ ਦੇ ਨਾਲ ਹੀ ਗਿਆਨ ਜਿਹੜਾ ਉਹ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: कैलगरीज 24 घंटे 7 दिन चलन वाला इको एक पंजाबी धार्मिक रेडियो पंजाबी रेडियो 102.7 FM धार्मिक प्रोग्रामा दा आनंद मानने लई आज ही अपने करा ते कारा दी रेडियो नू पंजाबी रेडियो 102.7 FM ते ट्यून करो पंजाबी रेडियो प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो रेडियो धार्मिक वॉल हैंगिंग्स शस्त्र ककार म्यूजिक इंस्ट्रूमेंट्स जिवें ढोल हारमोनियम तबला तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन बार्स वॉशरूम वैनिटी क्लाजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: सेवा दे विच हाजर अपा रोज ही तुहाडे नाल विचारां दी सांझ करते हैं ते सांझ दे विच अक्सर कुछ नौजवान बच्चियां दा कई बारी क्वेश्चन होंदे आ, फोन ते गल करदे आ, पिन पिन कॉन्सेप्ट्स नूं संकल्पां नूं समझण दा यतन करदे आ, क्योंकि गुरबाणी बेशक मनोविज्ञान दी ही गल करदी है पर गुरबाणी दे हर एक संकल्प नूं हर एक शब्द नूं केवल ते केवल मॉडर्न मनोविज्ञान दे आधार ते नहीं देखा जा सकता। गुरबाणी एक व्यक्ति दा अध्यात्मक समाजिक नैतिक जीवन दे विच हर पहलू दे विच हर संदर्भ दे विच जिहड़ा कि मनुखता दे नाल जुड़िया है, मनुखता दे करतब दे नाल जुड़िया है, उसदा मार्गदर्शन करती है ते ओ मार्गदर्शन जिहड़ा है ओ गुरबाणी दा पाओ एक इंसान नूं एक जग्यासु नूं ਇੱਕ ਉਸ ਰਾਹੀ ਨੂੰ, ਉਸ ਪਾਂਧੀ ਨੂੰ ਜਿਸਨੇ ਮੰਜ਼ਿਲ ਦੇ ਉੱਪਰ ਪਹੁੰਚਣਾ ਹੈ, ਜਿਸਨੇ ਜੀਵਨ ਦੇ ਲਕਸ਼ ਨੂੰ ਸਮਝਣਾ ਹੈ ਤੇ ਜਿਸਨੇ ਜੀਵਨ ਦੇ ਲਕਸ਼ ਨੂੰ ਪ੍ਰਾਪਤ ਕਰਨਾ ਹੈ। ਕਿਉਂਕਿ ਬਾਣੀ ਚ ਆਉਂਦਾ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਜਿਹੜਾ ਉਹ ਲਾਹਾ ਲੈਣਾ ਹੈ, ਜਿਸ ਮਨੋਰਥ ਦੇ ਲਈ ਆਇਆ ਹੈ, ਉਸ ਮਨੋਰਥ ਦੀ ਪ੍ਰਾਪਤੀ ਦੇ ਵਾਸਤੇ ਗੁਰਬਾਣੀ ਮਾਰਗਦਰਸ਼ਨ ਕਰਦੀ ਹੈ ਤੇ ਉਹ ਇੱਕ ਮਨੁੱਖ ਨੂੰ ਹਰ ਪਹਿਲੂ ਤੋਂ ਪਰਫੈਕਟ ਬਣਾਉਣ ਦਾ ਇੱਕ ਪਰਫੈਕਟ ਬਣਾਉਣ ਦੇ ਸੰਬੰਧ ਦੇ ਵਿੱਚ ਪੂਰਾ ਦਾ ਪੂਰਾ ਉਸਦਾ ਮਾਰਗਦਰਸ਼ਨ, ਉਸਦਾ ਜੀਵਨ ਨੂੰ ਇੱਕ ਰਾਹ ਦਸੇਰਾ ਬਣ ਕੇ ਗਾਈਡ ਕਰਦੀ ਹੈ। ਆਪਾਂ ਅੱਜ ਵਿਚਾਰਦੇ ਹਾਂ ਇਹ ਚਾਰ ਸ਼ਬਦ ਜਿਹੜੇ ਬਾਣੀ ਚ ਅਕਸਰ ਆਉਂਦੇ ਆ, ਕਿਉਂਕਿ ਅਕਸਰ ਇਸ ਜੀਵਨ ਨੂੰ, ਸਰੀਰ ਨੂੰ ਤੇ ਸਰੀਰ ਦੇ ਨਾਲ ਜੁੜੀ ਹੋਈ ਆਤਮਾ ਨੂੰ, ਜਿਸ ਨੂੰ ਆਪਾਂ ਕੋਈ ਆਤਮਾ ਕਹਿੰਦਾ ਹੈ, ਕੋਈ ਰੂਹ ਕਹਿੰਦਾ ਹੈ, ਕੋਈ ਕਾਨਸ਼ੀਅਸਨੈਸ ਕਹਿੰਦਾ ਹੈ, ਕਿਉਂਕਿ ਅੱਜ ਕੱਲ੍ਹ ਮਾਡਰਨ ਜ਼ਮਾਨੇ ਦੇ ਵਿੱਚ ਬਹੁਤਾ ਕਰਕੇ ਉਸਨੂੰ ਕਾਨਸ਼ੀਅਸ ਦੇ ਨਾਲ, ਕਾਨਸ਼ੀਅਸ, ਅਨਕਾਨਸ਼ੀਅਸ, ਸਭ ਕਾਨਸ਼ੀਅਸ ਜਿਹੜੇ ਸਟੇਟ ਆਫ ਮਾਇੰਡਸ ਨੇ ਉਹਨਾਂ ਦੇ ਆਧਾਰ ਤੇ ਜਦੋਂ ਵਿਆਖਿਆ ਕਰਦੇ ਹਾਂ ਤੇ ਗੱਲ ਕੁਛ ਹੋਰ ਲੰਬੀ ਹੋ ਜਾਂਦੀ ਹੈ। ਸੋ ਗੁਰਬਾਣੀ ਦੇ ਸੰਦਰਭ ਦੇ ਵਿੱਚ ਇਹਨਾਂ ਸ਼ਬਦਾਂ ਦੀ ਜਿਹੜੀ ਸੁੰਦਰ ਢੰਗ ਨਾਲ ਮਤਲਬ ਵਿਆਖਿਆ ਕੀਤੀ ਗਈ, ਇਹ ਸਮਝਾਇਆ ਗਿਆ ਹੈ। ਪਰ ਇੱਕ ਗੱਲ, ਗੁਰਬਾਣੀ ਇਹਨਾਂ ਨੂੰ ਹਮੇਸ਼ਾ ਆਧੁਨਿਕ, ਜਿਸਾ ਮੈਂ ਪਹਿਲਾਂ ਕੀਤਾ, ਮਨੋਵਿਗਿਆਨਕ ਵਾਲੀਆਂ ਵੱਖ ਵੱਖ ਵਸਤੂਆਂ ਵਜੋਂ ਪ੍ਰਭਾਸ਼ਿਤ ਨਹੀਂ ਕਰਦੀ। ਇਹ ਸ਼ਬਦ ਸੰਦਰਭ ਅਨੁਸਾਰ ਵੱਖਰੇ ਅਰਥਾਂ ਵਿੱਚ ਵੀ ਆਉਂਦੇ ਹਨ, ਜਿੱਥੇ ਜਿਸ ਤਰ੍ਹਾਂ ਦਾ ਉਂਝ ਆਪਾਂ ਜਦੋਂ ਆਤਮਾ ਨੂੰ ਦੇਖਦੇ ਹਾਂ, ਆਤਮਾ ਅਸਲ ਦੇ ਵਿੱਚ ਅੰਦਰਲਾ ਜੀਵ ਆਤਮਕ ਸਰੂਪ ਹੈ। ਗੁਰਬਾਣੀ ਮਨੁੱਖ ਨੂੰ ਸਿਰਫ ਸਰੀਰ ਨਹੀਂ ਮੰਨਦੀ, ਸਰੀਰ ਨੂੰ ਤੇ ਇਸ ਨੂੰ ਮਿਲਾ ਕੇ ਮਨੁੱਖ ਬਣਦਾ ਹੈ, ਅੰਦਰ ਵਸਦੇ ਜੀਵ ਨੂੰ ਵੀ ਪਰਮ ਆਤਮਾ ਨਾਲ ਜੋੜ ਕੇ ਦੇਖਿਆ ਜਾਂਦਾ, ਪਾਓ ਅਕਾਲ ਦੇ ਨਾਲ, ਸੱਤ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਗੁਰਬਾਣੀ ਵਿੱਚ ਆਤਮ ਮੈਂ ਰਾਮ, ਰਾਮ ਮੈਂ ਆਤਮ, ਪਾਓ ਆਤਮਾ ਅਤੇ ਰਾਮ ਨੂੰ ਦੋ ਵੱਖਰੀਆਂ ਹਸਤੀਆਂ ਵਾਂਗ ਨਹੀਂ ਦੇਖਣਾ, ਪਰਮਾਤਮਾ ਦੀ ਜੋਤ ਅੰਦਰ ਹੀ ਵਸਦੀ ਹੈ। ਇਹ ਗੁਰਬਾਣੀ ਦਾ ਜਿਹੜਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਮਨ ਦੀ ਗੱਲ ਆ ਗਈ, ਮਨ ਕੀ ਹੈ? ਸੋਚਾਂ, ਇੱਛਾਵਾਂ ਅਤੇ ਭਟਕਣ ਦਾ ਕੇਂਦਰ ਮਨ ਲਗਾਤਾਰ ਇੱਛਾਵਾਂ, ਵਿਚਾਰਾਂ ਅਤੇ ਭਾਵਨਾਵਾਂ ਵੱਲ ਦੌੜਦਾ ਹੈ। ਇਸ ਲਈ ਗੁਰਬਾਣੀ ਮਨ ਨੂੰ ਸਾਧਨ ਉੱਤੇ ਬਹੁਤ ਜ਼ੋਰ ਦਿੰਦੀ ਹੈ। ਮਨ ਜੀਤੈ ਜਗ ਜੀਤ, ਪਾਓ ਮਨ ਨੂੰ, ਇੱਛਾਵਾਂ ਨੂੰ, ਆਕਾਂਕਸ਼ਾਵਾਂ ਨੂੰ ਕਾਬੂ ਕਰ ਲਿਆ ਤਾਂ ਸਾਰੇ, ਹਰ ਕਿਸੇ ਸ਼ਹਿਰ ਤੇ ਜਿੱਤ ਪ੍ਰਾਪਤ ਕਰ ਲਿਆ, ਹਰ ਕਿਸੇ ਨੂੰ ਵਸ ਕਰ ਲਿਆ। ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਸਕਦਾ, ਪਰ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਅੰਦਰੂਨੀ ਅਵਸਥਾ ਜਿਹੜੀ ਹੈ ਉਸਨੂੰ ਹਾਸਲ ਕਰ ਲੈਂਦਾ ਹੈ। ਆਪਾਂ ਦੂਜੀ ਗੱਲ ਕੀਤੀ ਸੀ ਬੁੱਧੀ, ਵਿਚਾਰ ਕਰਨ ਅਤੇ ਪਰਖਣ ਦੀ ਸਮਰੱਥਾ, ਵਿਵੇਕ। ਬੁੱਧੀ ਮਨ ਦੀਆਂ ਇੱਛਾਵਾਂ ਨੂੰ ਪਰਖਣ ਅਤੇ ਸਹੀ ਗਲਤ ਨੂੰ ਸਮਝਣ ਵਿੱਚ ਸਹਾਇਕ ਹੁੰਦੀ ਹੈ। ਪਰ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਸਿਰਫ ਆਪਣੀ ਅਕਲ ਉੱਤੇ ਮਾਣ ਕਰਨਾ ਕਾਫੀ ਨਹੀਂ, ਮਤ ਥੋੜੀ ਸੇਵਕ ਕੀਤਾ, ਭਾਵ ਮਨੁੱਖ ਦੀ ਆਪਣੀ ਸਮਝ ਸੀਮਤ ਹੈ, ਸੱਚੀ ਸੂਝ ਗੁਰੂ ਦੀ ਮੱਤ ਨਾਲ ਪ੍ਰਾਪਤ ਹੁੰਦੀ ਹੈ। ਹੁਣ ਆਪਾਂ ਗੱਲ ਕਰ ਰਹੇ ਸੀ ਅੱਜ ਦੇ ਸੰਦਰਭ ਵਿੱਚ ਚੇਤਨਾ ਕਾਨਸ਼ੀਅਸਨੈਸ। ਇਸ ਨੂੰ ਕਈ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ, ਕਈ ਚੇਤਨਾ ਨੂੰ ਵੀ ਰੂਹ ਆਤਮਾ ਨਾਲ ਸਮਝਦੇ ਨੇ, ਜਾਗਰੂਕਤਾ ਵੀ ਸਮਝਦੇ ਨੇ, ਅਵੇਅਰਨੈਸ। ਸੁਰਤ ਗੁਰਬਾਣੀ ਦੇ ਵਿੱਚ ਸ਼ਬਦ ਸੁਰਤ ਜਿਹੜਾ ਹੈ ਉਹ ਚੇਤਨਾ ਤੇ ਟੁੱਕਦਾ ਹੈ। ਚੇਤਨਾ ਨੂੰ ਅਸੀਂ ਜਾਣਨ ਅਤੇ ਜਾਣਨ ਦੀ ਅਵਸਥਾ ਵਜੋਂ ਸਮਝ ਸਕਦੇ ਹਾਂ। ਗੁਰਬਾਣੀ ਵਿੱਚ ਇਸ ਨਾਲ ਮਿਲਦਾ ਬਹੁਤ ਮਹੱਤਵਪੂਰਨ ਸ਼ਬਦ ਸੁਰਤ ਹੈ, ਜਿਹੜਾ ਮੈਂ ਹੁਣ ਜ਼ਿਕਰ ਕਰ ਰਿਹਾ ਸੀ। ਸੁਰਤ ਸ਼ਬਦ ਰਤੀਆਂ, ਸੁਰਤ ਸ਼ਬਦ ਰਤੀਆਂ ਮਨ ਮਾਨਿਆ। ਭਾਵ ਜਦੋਂ ਸੁਰਤ ਸ਼ਬਦ ਵਿੱਚ ਰੰਗੀ ਜਾਂਦੀ ਹੈ ਤਾਂ ਮਨ ਵੀ ਉਸ ਸੱਚ ਨੂੰ ਸਵੀਕਾਰ ਕਰ ਲੈਂਦਾ ਹੈ। ਇੱਕ ਸੌਖੀ ਤਸਵੀਰ, ਯਾਨੀ ਕਿ ਜਿਹੜੀ ਇਸ ਨੂੰ ਸਮਝੀਏ, ਇੱਕ ਸੌਖੀ ਯਾਨੀ ਕਿ ਉਦਾਹਰਣਾ, ਆਤਮਾ ਅੰਦਰਲੀ ਜੋਤ, ਜੀਵ ਸਰੂਪ ਚੇਤਨਾ ਸੁਰਤ ਉਸ ਜੋਤ ਦੀ ਜਾਗਰੂਕਤਾ, ਮਨ ਵਿਚਾਰਾਂ ਇੱਛਾਵਾਂ ਅਤੇ ਭਾਵਨਾਵਾਂ ਦਾ ਪ੍ਰਭਾਵ, ਬੁੱਧੀ ਵਿਚਾਰਾਂ ਨੂੰ ਪਰਖਣ ਅਤੇ ਫੈਸਲਾ ਕਰਨ ਦੀ ਸਮਰੱਥਾ ਹੈ। ਗੁਰਬਾਣੀ ਦਾ ਰਸਤਾ ਇਹ ਹੈ ਕਿ ਮਨ ਅਤੇ ਬੁੱਧੀ ਨੂੰ ਗੁਰੂ ਦੇ ਸ਼ਬਦ ਨਾਲ ਜੋੜ, ਸੁਰਤ ਨੂੰ ਜਗਾਇਆ ਜਾਵੇ ਤਾਂ ਮਨੁੱਖ ਆਪਣੇ ਅਸਲ ਸਰੂਪ ਅਤੇ ਪਰਮਾਤਮਾ ਦੀ ਹਾਜ਼ਰੀ ਨੂੰ ਪਛਾਣੇ। ਸਭ ਤੋਂ ਡੂੰਘੀ ਗੱਲ ਇਹ ਹੈ ਕਿ ਗੁਰਬਾਣੀ ਦੇ ਅਨੁਸਾਰ ਆਤਮਾ ਕੋਈ ਅਲੱਗ ਵਸਤ ਨਹੀਂ, ਚੀਜ਼ ਨਹੀਂ, ਜਿਸ ਨੂੰ ਅਸੀਂ ਬਾਹਰੋਂ ਲੱਭਣਾ ਹੈ, ਅੰਦਰਲੀ ਜੋਤ ਨੂੰ ਪਛਾਣਨਾ ਹੈ। ਅਸਲ ਆਤਮਕ ਜਾਗਿਰਤੀ ਹੈ। ਰੂਹ ਅਤੇ ਆਤਮਾ ਵਿੱਚ ਫਰਕ ਹੈ ਤੇ ਫਰਕ ਨਹੀਂ ਵੀ, ਕਿਉਂਕਿ ਰੂਹ ਜਿਹੜਾ ਹੈ ਇਹ ਬੇਸਿਕਲੀ ਪੱਛਮੀ ਸਪਿਰਿਟ ਸੋਲ, ਪੱਛਮੀ ਸਭਿਅਤਾਵਾਂ ਦਾ, ਸ਼ਾਮੀ ਧਰਮਾਂ ਦਾ, ਖਾਸ ਤੌਰ ਤੇ ਉਰਦੂ ਫਾਰਸੀ ਦਾ ਸ਼ਬਦ ਹੈ ਤੇ ਆਤਮਾ ਵਿੱਚ, ਇਸੇ ਕਰਕੇ ਇਹਦੇ ਵਿੱਚ ਫਰਕ ਵੀ ਸਮਝਿਆ ਜਾ ਸਕਦਾ ਹੈ। ਪਰ ਇਹ ਫਰਕ ਜਿਹੜਾ ਹੈ ਇਸ ਤੱਥ ਤੇ ਆਧਾਰਿਤ ਨਿਰਧਾਰਿਤ ਹੁੰਦਾ ਹੈ ਕਿ ਅਸੀਂ ਆਮ ਪੰਜਾਬੀ ਦਰਸ਼ਨ ਜਾਂ ਗੁਰਬਾਣੀ ਦੇ ਸੰਦਰਭ ਵਿੱਚ ਗੱਲ ਕਰ ਰਹੇ ਹਾਂ। ਸੌਖੇ ਸ਼ਬਦਾਂ ਵਿੱਚ ਰੂਹ ਆਮ ਬੋਲਚਾਲ ਵਿੱਚ ਮਨੁੱਖ ਦੇ ਅੰਦਰਲੇ ਜੀਵਨ ਤੱਤ ਦਾ ਜੀਵ ਭਾਵ ਹੈ। ਭਾਵ ਇਸੇ ਲਈ ਵਰਤਿਆ ਜਾਂਦਾ ਹੈ, ਜਿਵੇਂ ਰੂਹ ਨੂੰ ਸਕੂਨ ਮਿਲਿਆ, ਆਤਮਕ ਤ੍ਰਿਪਤੀ ਹੋ ਗਈ। ਆਤਮ ਦਰਸ਼ਕ ਅਰਥ ਵਿੱਚ ਉਸ ਅੰਦਰਲੇ ਤੱਤ ਲਈ ਵਰਤਿਆ ਜਾਂਦਾ ਹੈ ਜੋ ਸਰੀਰ ਅਤੇ ਮਨ ਤੋਂ ਪਰੇ ਮੰਨਿਆ ਜਾਂਦਾ ਹੈ। ਪਰ ਗੁਰਬਾਣੀ ਦੇ ਸੰਦਰਭ ਵਿੱਚ ਗੱਲ ਹੋਰ ਡੂੰਘੀ ਹੈ। ਉੱਥੇ ਆਤਮਾ ਨੂੰ ਸਿਰਫ ਇੱਕ ਵੱਖਰੀ ਵਿਅਕਤੀਗਤ ਹਸਤੀ ਮੰਨ ਕੇ ਨਹੀਂ ਸਮਝਣਾ ਚਾਹੀਦਾ। ਗੁਰਬਾਣੀ ਮਨੁੱਖ ਨੂੰ ਆਪਣੇ ਅੰਦਰ ਵਸਦੇ ਉਸ ਅਕਾਲ ਪੁਰਖ ਦੀ ਜੋਤ ਨਾਲ ਜੋੜ ਕੇ ਵੇਖਦੀ ਹੈ। ਇਸ ਲਈ ਇੱਕ ਸੌਖੀ ਤੁਲਨਾ ਸਰੀਰ ਮਨ ਬੁੱਧੀ ਅਤੇ ਆਤਮਕ ਚੇਤਨਾ ਹੈ, ਪਰਮਾਤਮਾ ਦੀ ਜੋਤ ਹੈ। ਰੂਹ ਸ਼ਬਦ ਅਕਸਰ ਇਸ ਅੰਦਰਲੇ ਜੀਵ ਦਾ ਆਤਮਕ ਪੱਖ ਲਈ ਵਰਤਿਆ ਜਾਂਦਾ ਹੈ, ਜਿਸਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ। ਜੇ ਅਸੀਂ ਚਾਹੀਏ ਤਾਂ ਅੰਦਰਲੇ ਪੱਧਰ ਤੇ ਰੂਹ ਆਤਮਾ, ਜੀਵ ਆਤਮਾ, ਮਨ ਅਤੇ ਚੇਤਨਾ ਗੁਰਬਾਣੀ ਅਨੁਸਾਰ ਇਹ ਪੰਜੇ ਹੀ ਕੀ ਹਨ ਅਤੇ ਆਪਸ ਵਿੱਚ ਕਿਵੇਂ ਵੱਖ ਹਨ, ਬਹੁਤਾ ਸੌਖੀ ਉਦਾਹਰਣਾਂ ਨਾਲ समझ सकते हैं। जिमें

0: निंदा पर अपवाद न छूटे, आवागमन होत है फुन फुन ये प्रसंग न छूटे। जिस नूं आवागमन दे विच भी इतने इसे ही जीवन दे विच आवागमन वाली अवस्थी अवस्था है, विचार इच्छा डर प्यार गुस्सा याद कल्पना सुख दुख, इसे करके गुरबाणी वार वार मन नूं संभालन अते उस नूं सच नाल जोड़न दी प्रेरणा दिंदी है। चेतना जान अते अनुभव करन दी समर्था, चेतना दा भाव है जागरूकता होश अवेयरनेस। और कई बारी आम तौर पर चेतना नूं असीं कॉन्शियसनेस, पर जिथे जागरूकता दी गल आ गई एक वखरा, यानी कि होश जिहड़ी चीज नूं समझ रहे हैं, जिहड़ी जिस दा सानूं ज्ञान है, उस तरह दा ज्ञान नहीं कि असीं ज्ञानी हो गए, पर जिहड़ी साडी जानकारी च वो अवेयरनेस है, जागरूकता है। उस तरह चेतना जिहड़ी है वो कॉन्शियसनेस है मानसिक लैवल ते। उदाहरणा है कि सानू गुस्सा आया, मन विच गुस्से दे विचार आए, शरीर विच धड़कन तेज होई, चेतना ने उस गुस्से नू जाणिया समझिया मैनू गुस्सा आ गया है। जे असीं उस गुस्से नू देख के भी उस दे पिछे ना चले, ठमा पैदा कर लिया, तां असीं मन तों एक कदम पिछे होके उस नूं देख रहे हैं। मन दा इमीजिएट रिएक्शन सी। यही गल आत्मक साधना विच बहुत महत्वपूर्ण बन जाती है। बहुत सौखी उदाहरणा है। मान लो कि एक दीवा है, दीवा शरीर है, दीवे विच तेल, मन दिया वासनावां विचारां, देवे दी लो चेतना है। लो दा प्रकाश आत्मक ज्योत दा प्रतीक, पर इत्थे एक सावधानी है, ये सिर्फ समझाउण लई उदाहरण है। गुरबाणी दा असल सिद्धांत इस तों किते डूंगा है। सब तो महत्वपूर्ण गल गुरबाणी दा उद्देश यह नहीं कि असीं पंज वख वख चीजां लभीए, रूह किथे है, आत्मा किथे है, चेतना किथे है। असल सवाल है, मैं अपने आप नूं की समझ रहा, पाव मैं। ते जे मैं अपने आप नूं सिर्फ शरीर अते मन समझदा हां, यह होवे। जे मैं अपने अंदर दी जोत नूं पछाणदा हां, ये आत्मक जागृति है। अते जदों ये पछाण डूंगी हुंदी है तां गुरबाणी कहिंदी है, आत्म मैं राम, राम मैं आत्म, चीनस गुर बिचारा। जिहड़ी आपां शुरू च जिस उदाहरणा नूं लिया सी, भाव आत्मा विच राम है अते राम विच अकाल पुरख विच आत्मा है। गुरु के विचार राही ये सच नूं पछाणिया जाता है। एक लाइन विचार मन सोचता है, चेतना जानती है। जीव अपने आप नूं वखरा समझता है, आत्मक ज्ञान अपने मूल की पछाण कराता है, अते गुरबाणी उस मूल नूं अकाल पुरख की जोत नाल जोड़ती है। पाओ मन चित बुद्ध जिन्हिया भी स्टेजा ने कॉन्शियसनेस दिया, इस नो समझना, क्योंकि जो ਭਾਰਤ ਦੇ ਵੀ ਜਿਹੜੇ ਪੁਰਾਤਨ ਮਤ ਹੋਏ ਨੇ ਜਾਂ ਦੁਨੀਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਈ ਸਵਾਲ ਪੈਦਾ ਹੁੰਦੇ ਆ ਕਿ ਜਿਹੜੇ ਬਾਕੀ ਜਾਨਵਰ ਨੇ ਇਨਸਾਨ ਤੋਂ ਬਿਨਾਂ ਕੀ ਉਹਨਾਂ ਦੀ ਕਾਨਸ਼ੀਅਸਨੈਸ ਨਹੀਂ ਹੈ ਜਾਂ ਕੀ ਉਹਨਾਂ 'ਚ ਆਤਮਾ ਨਹੀਂ ਹੈ। ਜਿਵੇਂ ਕਿ ਭਾਰਤੀ ਦਰਸ਼ਨ ਦੇ ਵਿੱਚ ਬਹੁਤ ਸਾਰੇ ਮਤਲਬ ਸਾਰਿਆਂ ਦਾ ਹੀ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਉਹ ਧਰਮ ਵੀ ਜੈਨ ਧਰਮ ਵੀ ਉਹ ਤਾਂ ਕਿਤੇ ਨਾ ਕਿਤੇ ਔਰਤ ਦੇ ਵਿੱਚ ਵੀ ਆਤਮਾ ਨਹੀਂ ਸੀ ਦੇਖਦੇ। ਜਾਂ ਜਦੋਂ ਆਪਾਂ ਕਲਾਸੀਫਿਕੇਸ਼ਨ ਕਰਦੇ ਹਾਂ ਭਿੰਨ ਭਿੰਨ ਜਾਤੀਵਾਦ ਤੇ ਚਾਰ ਵਰਣਾਂ ਦੇ ਵਿੱਚ ਉੱਥੇ ਵੀ ਇੱਕ ਦੋ ਜਿਹੜੀਆਂ ਉੱਪਰਲੀਆਂ ਕਲਾਸਿਸ ਨੇ ਸਵਰਨ ਕਲਾਸਿਸ ਨੇ ਉਹ ਦੂਜਿਆਂ ਦੇ ਵਿੱਚ ਸਮਝਦੇ ਹੀ ਨਹੀਂ ਕਿ ਉਹਨਾਂ ਨੂੰ ਪੀੜਾ ਹੁੰਦੀ ਆ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਇਹ ਹੈ ਕਿ ਉਹਨਾਂ ਦੇ ਕੋਲ ਆਤਮਾ ਹੋਰ ਕਿਸੇ ਕੋਲ ਨਹੀਂ ਆ। ਜਿਹੜੀ ਗੁਲਾਮਾਂ ਨੂੰ ਗੁਲਾਮ ਰੱਖਣ ਦੀ ਦੁਨੀਆਂ ਦੇ ਵਿੱਚ ਭਾਰਤ ਦੇ ਵਿੱਚ ਨਹੀਂ ਦੁਨੀਆਂ ਦੇ ਵਿੱਚ ਜਿਹੜੀ ਜ਼ਹਿਨੀਅਤ ਸੀ ਉਹ ਇਸੇ 'ਤੇ ਹੀ ਕੰਮ ਕਰਦੀ ਸੀ। ਪਰ ਜੇ ਅਜੋਕੇ ਸਮੇਂ ਵਿੱਚ ਜਦੋਂ ਗਿਆਨ ਦਾ ਬਹੁਤ ਵਿਕਾਸ ਹੋਇਆ ਹੈ ਸਾਡਾ ਇੱਕ ਪਾਲਤੂ ਪੈਟ ਹੁੰਦਾ ਹੈ ਉਹ ਸਾਨੂੰ ਪਿਆਰ ਕਰਦਾ ਹੈ ਉਹ ਰਿਸਪਾਂਸ ਦਿੰਦਾ ਹੈ ਅਸੀਂ ਦੂਰ ਚਲੇ ਜਾਂਦੇ ਹਾਂ ਮਿਸ ਕਰਦਾ ਆਉਂਦਿਆਂ ਸਾਨੂੰ ਲਿਪਟ ਜਾਂਦਾ ਹੈ। ਇਸ ਦਾ ਮਤਲਬ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਚੀਜ਼ਾਂ ਹਾਥੀਆਂ ਦੀ ਮਿਸਾਲ ਹੈ ਅਗਰ ਹਾਥੀ ਮਰ ਜਾਂਦਾ ਉਹਦੇ ਕੋਲ ਉਹਦੇ ਸਾਥੀ ਜਿਹੜੇ ਆ ਉਹ ਅਫਸੋਸ ਕਰਦੇ ਨੇ ਜਿਹੜਾ ਉਹਦਾ ਦੂਜਾ ਸਾਥੀ ਹੁੰਦਾ ਉਹ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹਿੰਦਾ ਉਸਨੂੰ ਕੰਸੋਲ ਵੀ ਕਰਦੇ ਨੇ ਉਹ ਤੇ ਇੱਥੋਂ ਤੱਕ ਕਿ ਉਹ ਜਿਹੜੇ ਜਾਨਵਰ ਨੇ ਉਹ ਮਨੁੱਖੀ ਭਾਵਨਾਵਾਂ ਨੂੰ ਵੀ ਸਮਝਦੇ ਨੇ। ਆਸਾਮ ਦੇ ਜੰਗਲਾਂ ਦੇ ਵਿੱਚ ਮੈਨੂੰ ਇਸ ਵਕਤ ਉਸ ਵਿਅਕਤੀ ਦਾ ਨਾਂ ਭੁੱਲ ਗਿਆ ਹੈ ਜਿਸ ਨੇ ਕਿ ਖੂੰਖਾਰ 21 ਹਾਥੀਆਂ ਦੇ ਨਾਲ ਦੋਸਤੀ ਬਣਾ ਲਈ ਸੀ ਤੇ ਉਹਦੇ ਮਰਨ ਸਮੇਂ ਉਹ ਹਾਥੀ ਸੈਂਕੜੇ ਕਿਲੋਮੀਟਰ ਦਾ ਪੈਂਡਾ ਕੱਟ ਕੇ ਜੰਗਲੀ ਹਾਥੀ ਉਸ ਤੇ ਉਸ ਅੰਤਮ ਸੰਸਕਾਰ ਵਾਲੀ ਥਾਂ ਤੇ ਆਏ ਸੀ ਤੇ ਇਹ ਵੀ ਰਵਾਇਤ ਹੈ ਸੁਣਿਆ ਕਿ ਹਰ ਸਾਲ ਉਹ ਆਉਂਦੇ ਨੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਚਲੇ ਜਾਂਦੇ ਆ। ਸੋ ਇਸਦਾ ਮਤਲਬ ਆ ਜਾਂ ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਇੱਕ ਡਿਸਿਪਲਿਨ ਦੇ ਵਿੱਚ ਮਧੂਮੱਖੀਆਂ ਨੇ ਹੋਰ ਕਈ ਜਿਹੜੇ ਜੀਵਨ ਨੇ ਜਿਹੜਾ ਉਹਨਾਂ ਦੇ ਵਿੱਚ ਵੀ ਜਿਹੜੀ ਸ਼ੈ ਕੰਮ ਕਰ ਰਹੀ ਹੈ ਕਾਨਸ਼ੀਅਸਨੈਸ ਹੈ ਆਤਮਾ ਹੈ ਬੁੱਧ ਹੈ ਇਸ 'ਤੇ ਵੀ ਵਿਚਾਰ ਕਰਾਂਗੇ ਅਗਲੇ ਕਿਸੇ ਸੈਸ਼ਨ ਦੇ ਵਿੱਚ। ਇਹ ਇੱਕ ਬਹੁਤ ਹੀ ਇੰਪਾਰਟੈਂਟ ਜਿਹੜਾ ਮਤਲਬ ਇੱਕ ਸਬਜੈਕਟ ਹੈ ਜਿਸ ਨੂੰ ਸਾਨੂੰ ਗੁਰਬਾਣੀ ਦੇ ਆਧਾਰ 'ਤੇ ਵੀ ਅਤੇ ਮਨੋਵਿਗਿਆਨ ਦੇ ਆਧਾਰ 'ਤੇ ਵੀ ਸਮਝਣ ਦੀ ਲੋੜ ਹੈ ਕਿਉਂਕਿ ਗੁਰਬਾਣੀ ਨੇ
1: ਪ੍ਰੋਗਰਾਮ ਦਾ ਇਹ ਹਿੱਸਾ
0: ਸੈਂਕੜੇ ਸਾਲ ਪਹਿਲਾਂ
1: ਕੈਨੇਡੀਅਨ ਸਕ੍ਰਿਊ ਪਾਇਲਸ ਦੇ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700-403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007 ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਸਰਵਣ ਕਰ ਰਹੇ ਸੀ ਗੁਰਬਾਣੀ ਦੇ ਸੰਦਰਭ ਵਿੱਚ ਮਨ, ਬੁੱਧੀ, ਆਤਮਾ ਅਤੇ ਚੇਤਨਾ। ਇਹ ਪਿਛਲੇ ਹਫ਼ਤੇ ਆਪਾਂ ਇਸ 'ਤੇ ਵਿਚਾਰ ਕੀਤਾ ਸੀ ਅਤੇ ਇਸ ਸੰਬੰਧ ਦੇ ਵਿੱਚ ਆਪਾਂ ਇਹਨਾਂ ਵੱਖ ਵੱਖ ਵਸਤਾਂ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਗੁਰ ਵਿਗਿਆਨਕ ਆਧਾਰ ਵੀ, ਸਮਾਜਿਕ ਆਧਾਰ ਵੀ ਅਤੇ ਗੁਰਮਤ ਦੇ ਅਨੁਸਾਰ ਇਹਨਾਂ ਦੀ ਹੋਂਦ ਕੀ ਹੈ। ਕਿਉਂਕਿ ਮਨ, ਬੁੱਧ, ਆਤਮਾ ਅਤੇ ਚੇਤਨਾ ਇੱਕ ਕੰਪਲੈਕਸ, ਕਿਉਂਕਿ ਆਮ ਤੌਰ 'ਤੇ ਆਤਮਾ ਨੂੰ ਜਦੋਂ ਜ਼ਿਕਰ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਇਸ ਨੂੰ, ਜਿਸ ਦਾ ਉਰਦੂ ਭਾਸ਼ਾ ਦੇ ਵਿੱਚ ਜਾਂ ਅਰਬੀ ਭਾਸ਼ਾ ਦੇ ਵਿੱਚ ਜਾਂ ਇਸਲਾਮਿਕ ਦਰਸ਼ਨ ਦੇ ਨਾਲ ਰੂਹ ਦਾ ਜਿਹੜਾ ਕਨਸੈਪਟ ਹੈ, ਅੰਗਰੇਜ਼ੀ ਦੇ ਵਿੱਚ ਸਪਿਰਿਟ ਜਾਂ ਸੋਲ, ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਮਤਲਬ, ਇਸ ਤਰ੍ਹਾਂ ਦੇ ਨਾਵਾਂ ਨਾਲ ਇਸ ਨੂੰ, ਇਸ ਸੰਕਲਪ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ। ਪਰ ਵਾਸਤਵਿਕਤਾ ਵਿੱਚ, ਕਿਉਂਕਿ ਜਿਸ ਵਰਡ ਦੀ, ਜਿਸ ਸੰਕਲਪ ਦੀ, ਜਿਸ ਸ਼ਬਦਾਵਲੀ ਦਾ ਓਰੀਜਨ ਹੋਂਦ ਜਿਸ ਇਲਾਕੇ ਨਾਲ, ਉੱਥੇ ਦੇ ਵਿਸ਼ਵਾਸਾਂ ਨਾਲ ਜੁੜੀ ਹੁੰਦੀ ਹੈ, ਉਸ ਦਾ ਜਿਹੜਾ ਰੂਪ ਸਰੂਪ ਹੁੰਦਾ ਹੈ ਉਸ ਤਰ੍ਹਾਂ ਦਾ ਹੁੰਦਾ ਹੈ। ਗੌਰ ਨਾਲ ਦਾਰਸ਼ਨਿਕ ਤੌਰ 'ਤੇ, ਫਿਲਸੋਫਿਕਲੀ ਜੇ ਇਸ ਨੂੰ ਸਟੱਡੀ ਕਰੀਏ ਤਾਂ ਇਹਨਾਂ ਦੇ ਵਿੱਚ ਕਾਫੀ ਵਖਰੇਵੇਂ ਜਿਹੜੇ ਆ ਉਹ ਨਜ਼ਰ ਆ ਸਕਦੇ ਨੇ। ਰੂਹ ਅਤੇ ਆਤਮਾ ਦੀ ਅੰਡਰਸਟੈਂਡਿੰਗ ਇੱਕ ਨਹੀਂ ਹੋ ਸਕਦੀ, ਕਿਉਂਕਿ ਜਿਹੜੇ ਸਾਮੀ ਧਰਮ ਨੇ, ਇਬਰਾਹਿਮਿਕ ਧਰਮ ਕਹਿ ਦਈਏ, ਜਾਂ ਜਿਹੜੇ ਕਿਤਾਬੀਆ ਧਰਮ ਨੇ ਗੁਰਮਤ ਦੇ ਅਨੁਸਾਰ ਵੇਦ, ਕਤੀਬ, ਕਿਤਾਬਾਂ ਦੇ ਵਿੱਚ ਰੂਹ, ਜਿਸ ਨੂੰ ਅਸੀਂ ਟ੍ਰਾਂਸਲੇਸ਼ਨ ਆਤਮਾ ਵੀ ਕਰ ਸਕਦੇ ਹਾਂ, ਇੱਕ ਸਰੀਰ ਨਾਲੋਂ ਵੱਖਰੀ ਚੀਜ਼ ਹੈ ਜਿਸ ਵਿੱਚ ਉਹਨਾਂ ਦਾ ਮਤ ਹੈ ਕਿ ਇਹ ਅਕਾਲ ਪੁਰਖ ਨੇ ਮਰਨ ਤੋਂ ਬਾਅਦ ਕਬਜ਼ਾ ਕਰਕੇ ਰੱਖੀ ਹੈ। ਜਿਹੜੇ ਸਹੀ ਮਾਇਨੇ 'ਚ ਕੁਰਾਨ ਦੀ ਫਿਲਾਸਫੀ ਨੂੰ ਪੜ੍ਹੀਏ ਅਤੇ ਆਪਣੇ ਕੋਲ ਰੱਖੀਏ ਅਤੇ ਕਿਆਮਤ ਦੇ ਦਿਨ ਸਰੀਰਾਂ ਨੂੰ ਮੁੜ ਜ਼ਿੰਦਾ ਕਰਕੇ ਰੂਹਾਂ ਦੇ ਉਹਦੇ ਵਿੱਚ ਪਾ ਕੇ ਅਤੇ ਫਿਰ ਰੋਜ਼ ਹਸ਼ਰ ਉਹਨਾਂ ਦਾ ਹਿਸਾਬ ਹੋਏਗਾ। ਇਸ ਤਰ੍ਹਾਂ ਦਾ ਕਨਸੈਪਟ ਹੈ। ਪਾਓ ਰੂਹ ਅਤੇ ਆਤਮਾ, ਇੱਧਰ ਆਤਮਾ ਦਾ ਕਨਸੈਪਟ ਹੈ ਕਿ ਜੇ ਕੋਈ ਕਹੇ ਆਤਮਾ, ਸਰੀਰ ਕੀ ਹੈ, ਆਮ ਤੌਰ 'ਤੇ ਆਤਮਾ ਅਤੇ ਚੇਤਨਾ ਦੇ ਵਿੱਚ ਇੱਕ ਫਰਕ, ਇੱਕ ਭੁਲੇਖਾ ਵਿਚਾਰ ਰਲਗੜ ਹੋ ਜਾਂਦੇ ਆ। ਇੱਕ ਸਵਾਲ ਪੈਦਾ ਹੁੰਦਾ, ਜੇ ਮਨੁੱਖ ਸਿਰਫ ਇੱਕ, ਯਾਨੀ ਕਿ ਭਾਰਤ ਦੇ ਵਿੱਚ ਜਿਹੜੇ ਭਿੰਨ ਭਿੰਨ ਦਰਸ਼ਨ ਹੋਏ ਨੇ, ਨੌ ਤਰ੍ਹਾਂ ਦੀਆਂ ਵਿਚਾਰਧਾਰਾ ਨੇ ਪੁਰਾਤਨ, ਇੱਕ ਤਾਂ 6 ਸਕੂਲ ਆਫ ਥਾਟ ਨੇ ਜਿਹਨਾਂ ਨੂੰ ਗੁਰਮਤ ਨੇ ਖੱਟ ਦਰਸ਼ਨ ਕਿਹਾ, ਉਸ ਤੋਂ ਇਲਾਵਾ ਬੌਧ ਧਰਮ ਹੈ, ਜੈਨ ਧਰਮ ਹੈ, ਜਾਂ ਇੱਕ ਦਰਸ਼ਨ ਉਹਨਾਂ ਦੇ ਵਿੱਚ ਹੀ ਇੱਕ ਚਾਰਵਾਕ ਭਾਰਤੀ ਦਰਸ਼ਨ ਹੈ। ਉਹਨਾਂ ਦਾ ਜਿਹੜਾ ਬਿਲਕੁਲ, ਯਾਨੀ ਕਿ ਉਹ ਆਤਮਾ ਦੀ ਹੋਂਦ ਨੂੰ ਮੰਨਦੇ ਹੀ ਨਹੀਂ, ਉਹ ਇਹ ਸਾਰਾ ਕੁਛ ਜੋ ਹੈ ਜਿਸ ਨੂੰ ਆਤਮਾ ਕਿਹਾ ਵੀ ਜਾਏ, ਅਤੇ ਉਹ ਕਹਿੰਦੇ ਆ ਕਿ ਬਈ ਜਿਹੜਾ ਸਰੀਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ, ਇਹ ਗਤੀਵਿਧੀਆਂ ਹੀ ਜਿਹੜੀਆਂ ਨੇ ਇਹ ਚੇਤਨਾ, ਚੇਤਨ ਕਿਰਿਆਵਾਂ ਹਨ, ਅਤੇ ਇਹੀ ਚੇਤਨ ਕਿਰਿਆਵਾਂ, ਇਹੀ ਇੱਕ ਅਮਲ ਜਿਹੜਾ ਹੈ, ਇਹ ਆਪਣੇ ਆਪ ਦੇ ਵਿੱਚ ਹੀ ਆਤਮਾ ਬਣ ਜਾਂਦਾ ਹੈ। ਕਿਉਂਕਿ ਉਹ ਕਹਿੰਦੇ ਸਰੀਰ ਦੇ ਅੰਦਰ ਕੁਝ ਕਿਰਿਆਵਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਚੇਤਨਾ ਜਾਂ ਸੋਚ ਆਪਣੇ ਆਪ ਪੈਦਾ ਹੁੰਦੀ ਹੈ, ਇਹ ਉਹਨਾਂ ਦਾ ਵਿਚਾਰ ਹੈ। ਪਰ ਬੋਧ ਦਾ ਵਿਚਾਰ ਕੀ ਹੈ? ਬੋਧ ਧਰਮ ਦਾ ਮਹਾਤਮਾ ਬੋਧ ਕਹਿੰਦੇ ਨੇ ਕਿ ਕੋਈ ਆਤਮਾ ਨਹੀਂ ਹੁੰਦੀ। ਪ੍ਰਭੂ ਜੀ ਇਹ ਵੀ ਕਹਿ ਰਹੇ ਹਨ ਕਿ ਕੋਈ ਆਤਮਾ ਨਹੀਂ ਹੈ, ਪਰ ਉਹ ਕਹਿ ਰਹੇ ਹਨ ਕਿ ਚੇਤਨਾ ਇੱਕ ਨਦੀ ਵਾਂਗ ਹੈ, ਚੇਤਨਾ ਦੀ ਹੋਂਦ ਨੂੰ ਵੀ, ਕਿਉਂ ਕਿ ਇੱਕ ਪ੍ਰਵਾਹ ਹੈ, ਉਸੇ ਤਰ੍ਹਾਂ ਆਪਣੇ ਆਪ ਸਰੀਰ 'ਚ ਉਪਜਦੀ ਹੈ ਵਿਚਾਰਾਂ ਦਾ ਇੱਕ ਪ੍ਰਵਾਹ, ਜਿੰਨਾ ਚਿਰ ਜੀਵਨ ਕਾਇਮ ਹੈ ਚੱਲਦਾ ਰਹਿੰਦਾ ਹੈ। ਅਤੇ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ 100 ਸਾਲ ਤੱਕ ਅਸੀਂ ਇੱਕ ਜਨਰੇਸ਼ਨ ਜਿਹੜੀ ਆ, ਆਲਮੋਸਟ ਹਰ ਇੱਕ ਵਿਅਕਤੀ ਜਿਹੜਾ ਇਸ ਸੰਸਾਰ ਤੋਂ ਚਲਾ ਜਾਂਦਾ ਹੈ, ਪਰ ਇਹ ਪ੍ਰਵਾਹ ਜਿਹੜਾ ਹੈ ਚੱਲਦਾ ਰਹਿੰਦਾ ਹੈ, ਉਹੋ ਜਿਹੇ ਵਿਚਾਰ ਜਿਹੜੇ ਆ ਉਹ ਚੱਲਦੇ ਰਹਿੰਦੇ ਆ, ਸਮਾਜ ਚੱਲਦਾ ਰਹਿੰਦਾ ਹੈ। ਸੋ ਉਹਨਾਂ ਦੇ ਹਿਸਾਬ ਨਾਲ ਚੇਤਨਾ ਦਾ ਇਸ ਤਰ੍ਹਾਂ ਦਾ ਇੱਕ ਵਗਦੀ ਨਦੀ ਵਾਂਗ ਹੀ ਉਹ ਚੇਤਨਾ ਨੂੰ ਸਮਝਦੇ ਆ। ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਆਤਮਾ ਹੈ ਅਤੇ ਬਹੁਤ ਸਾਰੀਆਂ, ਇਹ ਇੱਕ ਹੋਰ ਜਿਹੜੀ ਕਿ ਜਿਹੜਾ ਆਪਾਂ ਕਹਿ ਸਕਦੇ ਹਾਂ ਉਹਨਾਂ ਤੋਂ ਵੱਖਰਾ ਜਿਹੜਾ ਜੈਨ ਮਤ ਦਾ ਕੰਸੈਪਟ ਹੈ। ਉਹ ਕਹਿੰਦੇ ਆ ਕਿ ਆਤਮਾ ਹੈ ਅਤੇ ਬਹੁਤ ਸਾਰੀਆਂ ਆਤਮਾਵਾਂ ਵੀ ਹੋ ਸਕਦੀਆਂ ਹਨ। ਸਾਡੇ ਸਾਰਿਆਂ ਕੋਲ ਨਾਰਮਲੀ ਇੱਕ ਆਤਮਾ ਹੈ ਅਤੇ ਇਹ ਸਧਾਰਨ ਹੈ, ਇੱਕ ਤੋਂ ਵੱਧ ਵੀ ਹੋ ਸਕਦੀਆਂ ਹਨ। ਵੈਸੇ ਜੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਸੀਂ ਇਨਸਾਨ ਦੇ ਮਲਟੀਪੋਲਰ ਬਾਇਪੋਲਰ ਬਿਹੇਵੀਅਰ ਜਿਹੜਾ ਹੈ ਉਸ ਨੂੰ ਵੀ ਅਗਰ ਆਪਾਂ ਚੇਤਨਾ ਅਤੇ ਆਤਮਾ ਨੂੰ ਉਸ ਤਰ੍ਹਾਂ ਦਾ ਸਮਝੀਏ ਅਤੇ ਉਸ ਤਰ੍ਹਾਂ ਦੀ ਜਿਹੜੇ ਉਦਾਹਰਣਾਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ, ਆਪਾਂ ਉਸ ਪਾਸੇ ਨਹੀਂ ਜਾਣਨਾ ਚਾਹੁੰਦੇ। ਉਹ ਚੇਤਨਾ ਦਾ ਅਰਥ ਹੈ ਕਿ ਉਹ ਗੁਣ ਜਿਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਸੋਚ ਸਕਦੇ ਹਾਂ, ਸਮਝ ਸਕਦੇ ਹਾਂ, ਇਸ ਨੂੰ ਹੀ ਚੇਤਨਾ ਕਿਹਾ ਜਾਂਦਾ ਹੈ। ਅਤੇ ਇਹ ਚੇਤਨਾ ਆਤਮਾ ਦੇ ਅੰਦਰ ਕਿੱਥੇ ਹੈ, ਇਹ ਵੀ ਇੱਕ ਬਹਿਸ ਦਾ ਮੁੱਦਾ ਹੈ। ਪਰ ਬੇਸਿਕਲੀ ਚੇਤਨਾ ਦਾ ਸੰਬੰਧ ਦਿਮਾਗ ਨਾਲ ਹੈ। ਜਦੋਂ ਅਸੀਂ ਇਹ ਦੇਖਦੇ ਹਾਂ ਨਾ ਕਿ ਅਸੀਂ ਸੋਚ, ਕਿਉਂਕਿ ਚੇਤਨਾ ਸੋਚ ਨਾਲ ਜੁੜੀ ਹੋਈ ਹੈ ਅਤੇ ਜਿਹੜੀ ਸੋਚ ਹੈ, ਸਾਡੇ ਸਰੀਰ 'ਚ ਸੋਚਦਾ ਕੌਣ ਹੈ? ਹੱਥ ਪੈਰ ਤਾਂ ਨਹੀਂ ਨਾ ਸੋਚਦੇ, ਕਿਸੇ ਹੋਰ ਨੂੰ ਪਛਾਣਦਾ ਕੌਣ ਹੈ? ਪਛਾਣ ਕੀ ਕਹਾਉਂਦੀ ਹੈ? ਯਾਦਾਸ਼ਤ, ਪਛਾਣ ਅਤੇ ਸੋਚ ਕੌਣ ਕਰਦਾ ਹੈ? ਇਹ ਸਾਰਾ ਕੁਝ ਦਿਮਾਗ ਦੇ ਲੈਵਲ 'ਤੇ ਹੈ। ਤਰਕ ਕੌਣ ਕਰਦਾ ਹੈ ਜਦੋਂ ਬਹਿਸ ਕਰਦੇ ਹਾਂ? ਵਿਸ਼ਲੇਸ਼ਣ ਕੌਣ ਕਰਦਾ ਹੈ? ਇਹ ਸਾਰੀਆਂ ਚੇਤਨ ਗਤੀਵਿਧੀਆਂ ਜਿਹੜੀਆਂ ਹਨ, ਇਹ ਚੇਤਨ ਕਿਰਿਆਵਾਂ ਹਨ। ਜਿਸ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਹੱਥ ਅਤੇ ਪੈਰ ਸੋਚ ਨਹੀਂ ਸਕਦੇ, ਇਸੇ ਤਰ੍ਹਾਂ ਸਾਡਾ ਨੱਕ ਜਿਹੜਾ ਹੈ ਉਹ ਸੋਚ ਨਹੀਂ ਸਕਦਾ, ਸਾਡਾ ਮੂੰਹ ਜਿਹੜਾ ਹੈ ਸੋਚ ਨਹੀਂ ਸਕਦਾ। ਸੋਚਣ ਦਾ ਵੀ ਕੰਮ ਜਿਹੜਾ ਹੈ ਉਹ ਬ੍ਰੇਨ ਦੇ ਅੰਦਰ ਹੈ। ਅਤੇ ਅਜੋਕੇ ਸਮੇਂ ਦੇ ਵਿੱਚ ਅਗਰ ਪੂਰੇ ਨੂੰ ਨਹੀਂ ਵੀ ਸਮਝਿਆ ਜਾ ਸਕਿਆ, ਪਰ ਅੱਜ ਵੀ ਜਦੋਂ ਸਾਡੀਆਂ ਭਾਵਨਾਵਾਂ ਅਭਿਵਿਅਕਤ ਹੁੰਦੀਆਂ ਨੇ ਤਾਂ ਇਹ ਜ਼ਰੂਰ ਦੇਖਿਆ ਜਾ ਸਕਦਾ ਹੈ ਕਿ ਸਾਡੇ ਬ੍ਰੇਨ ਦਾ, ਸਾਡੇ ਦਿਮਾਗ ਦਾ ਕਿਹੜਾ ਭਾਗ ਜਿਹੜਾ ਹੈ ਉਤਸੁਕਤ ਹੁੰਦਾ, ਉਹਦੇ ਵਿੱਚ ਹਰਕਤ ਹੁੰਦੀ ਹੈ। ਸੋ ਸਰੀਰ ਦੇ ਅੰਦਰ ਦੀਆਂ ਕਿਰਿਆਵਾਂ ਦਾ ਆਪਾਂ ਜ਼ਿਕਰ ਕਰ ਰਹੇ ਸੀ ਅਤੇ ਆਪਾਂ ਇਹ ਵੀ ਜ਼ਿਕਰ ਕੀਤਾ ਕਿ ਬੁੱਧ ਜੀ ਨੇ ਕਿਹਾ ਕਿ ਬਈ ਆਤਮਾ, ਉਹਨਾਂ ਦੇ ਹਿਸਾਬ ਨਾਲ ਆਤਮਾ ਨਹੀਂ ਹੈ, ਚੇਤਨਾ ਨੂੰ ਹੀ ਸਾਰਾ ਕੁਝ ਉਹ ਕਹਿ ਰਿਹਾ। ਪਰ ਜਿਸ ਤਰ੍ਹਾਂ ਕਿ ਜੈਨ ਵਿਸ਼ਵਾਸ ਕਰਦੇ ਆ ਕਿ ਆਤਮਾ ਹੈਗੀ ਆ, ਇਸੇ ਤਰ੍ਹਾਂ ਇੱਕ ਤੋਂ ਵੱਧ ਆਤਮਾਵਾਂ ਦਾ ਵੀ ਜ਼ਿਕਰ ਕਰਦੇ ਨੇ। ਸੋ ਆਤਮਾ ਅਤੇ ਚੇਤਨਾ ਇੱਕ ਚੀਜ਼ ਹਨ, ਆਤਮਾ ਵੀ, ਆਤਮਾ ਅਤੇ ਚੇਤਨਾ ਦਾ ਜਿਹੜਾ ਰਿਲੇਸ਼ਨ ਹੈ, ਇਸ ਨੂੰ ਵੀ ਤਿੰਨ ਭਾਗਾਂ 'ਚ ਦੇਖਿਆ ਜਾਂਦਾ ਹੈ। ਇੱਕ ਤਾਂ ਇਹ ਹੋ ਗਿਆ ਕਿ ਕੁਛ ਲੋਕ ਕਹਿੰਦੇ ਵੀ ਆਤਮਾ ਅਤੇ ਚੇਤਨਾ ਇੱਕੋ ਚੀਜ਼ ਹੈ। ਦੂਜਾ ਹੈ ਕਿ ਨਹੀਂ, ਚੇਤਨਾ ਆਤਮਾ ਦੇ ਵਿੱਚ ਹੈ। ਅਤੇ ਤੀਸਰਾ ਇਹ ਹੈ ਕਿ ਨਹੀਂ, ਚੇਤਨਾ ਅਲੱਗ ਹੈ, ਆਤਮਾ ਅਲੱਗ ਹੈ, ਵੱਖ ਵੱਖ ਹਨ। ਸੋ ਹੁਣ ਇਹ ਜਿਹੜੇ ਵਿਚਾਰ ਨੇ, ਕਿਉਂਕਿ ਜਦੋਂ ਚੇਤਨਾ ਦੇ ਲੈਵਲ 'ਤੇ ਗੱਲ ਕਰਦੇ ਹਾਂ, ਇਸ ਦੇ ਵਿੱਚ ਵੀ ਕਾਫੀ ਸੰਭਾਵਨਾਵਾਂ ਨੇ। ਗਿਆਨ ਜਿਹੜਾ ਹੈ ਸਾਡਾ, ਉਹ ਚੇਤਨਾ ਨਾਲ ਹੀ ਜੁੜਿਆ ਹੋਇਆ ਹੈ, ਕਿਉਂਕਿ ਜਿਹੜੇ ਦੂਜੇ ਦਰਸ਼ਨ ਨੇ, ਨਿਆਏ ਦਰਸ਼ਨ ਨੇ, ਵਿਸ਼ੇਸ਼ ਦਰਸ਼ਨ ਨੇ ਭਾਰਤੀ ਫਿਲੋਸਫੀ ਦੇ ਵਿੱਚ, ਉਹ ਕਹਿੰਦੇ ਵੀ ਆਤਮਾ ਤਾਂ ਮੌਜੂਦ ਹੈ ਪਰ ਚੇਤਨਾ ਇਸ ਵਿੱਚ ਮੌਜੂਦ ਨਹੀਂ ਹੈ। ਉਹ ਇਹਨਾਂ ਨੂੰ ਵੱਖ ਮੰਨਦੇ ਆ। ਅਤੇ ਉਹ ਆਤਮਾ ਇਹ ਕਹਿੰਦੇ ਆ ਕਿ ਜਿਸ ਕੋਲ ਬਹੁਤ ਸਾਰੀਆਂ ਸ਼ਕਤੀਆਂ ਨੇ, ਅਨੰਤ ਸ਼ਕਤੀ ਹੈ, ਅਨੰਤ ਗਿਆਨ ਹੈ, ਅਨੰਤ ਆਨੰਦ ਹੈ, ਤਿੰਨੋਂ ਚੀਜ਼ਾਂ। ਜਿਸ ਤਰ੍ਹਾਂ ਕਿ ਰੱਬ ਦਿਆਂ ਗੁਣਾਂ ਨੂੰ ਜਦੋਂ ਅਸੀਂ ਕਹਿੰਦੇ ਹਾਂ ਓਮਨੀ ਪ੍ਰੈਜੈਂਟ, ਓਮਨੀ ਸੈਂਟ, ਓਮਨੀ ਪੋਟੈਂਟ, ਇਹੀ ਆਤਮਾ ਦੀ ਅਵਸਥਾ ਦਾ ਜ਼ਿਕਰ ਜਦੋਂ ਕਰਦੇ ਆ ਤਾਂ ਇਸ ਲੈਵਲ 'ਤੇ ਲੈ ਜਾਂਦੇ ਆ। ਕਈ ਲੋਕਾਂ ਨੇ ਇਸ ਵਿਸ਼ੇ ਨੂੰ ਆਪਾਂ ਬਾਅਦ ਵਿੱਚ ਕਰ ਲੈਂਦੇ ਹਾਂ ਕਿ ਕਈ ਵਿਗਿਆਨੀਆਂ ਨੇ ਵੀ ਆਤਮਾ ਦੇ ਉਸ ਕੰਸੈਪਟ ਨੂੰ, ਕਿਉਂਕਿ ਸੂਖਸ਼ਮ ਅਤੇ ਸਥੂਲ ਦੀ ਗੱਲ ਹੈ, ਆਤਮਾ ਹੋਵੇ, ਚੇਤਨਾ ਹੋਵੇ, ਸਾਡੇ ਵਿਸ਼ਵਾਸ ਹੋਣ, ਸਾਡਾ ਗੁੱਸਾ ਹੋਵੇ, ਭਾਵਨਾਵਾਂ ਹੋਣ, ਇਹ ਜਿਹੜੀਆਂ ਚੀਜ਼ਾਂ ਨੇ ਇਹ ਪੰਜ ਤੱਤਾਂ 'ਚ ਤਾਂ ਆਉਂਦੀਆਂ ਨੇ, ਯਾਨੀ ਕਿ ਸਥੂਲ ਮੈਟਰ ਨਹੀਂ ਆ। ਅਤੇ ਇਸ ਕਰਕੇ ਇਸ ਨੂੰ, ਯਾਨੀ ਕਿ ਸਰੀਰ ਦੇ ਅੰਦਰ ਹੈ ਅਤੇ ਸਰੀਰ 'ਚੋਂ ਨਿਕਲ ਗਈ, ਅਤੇ ਕਈ ਲੋਕਾਂ ਨੇ ਇਹ ਵੀ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਆਤਮਾ ਦਾ ਵਜ਼ਨ ਕਿੰਨਾ। ਇੱਕ ਥਿਊਰੀ ਸੂਡੋ ਸਾਇੰਸਿਸ ਦੇ ਵਿੱਚ 21 ਗ੍ਰਾਮ ਦੀ ਥਿਊਰੀ ਹੈ, ਮੈਨੂੰ ਉਸ ਇਹ ਬਹੁਤ ਪ੍ਰਚਲਿਤ ਹੈ, ਬਹੁਤ ਸਾਰੀਆਂ ਬੁੱਕਸ ਵਿੱਚ ਇਹਦਾ ਜ਼ਿਕਰ ਹੈ, ਪਰ ਪ੍ਰੈਕਟੀਕਲੀ ਇਹ ਚੀਜ਼ ਹੋ ਨਹੀਂ ਸਕਦੀ ਕਿ ਕੋਈ ਵਿਅਕਤੀ ਕਿਤੇ ਮਰਨ ਵਾਲਾ ਹੋਵੇ, ਉਸਨੂੰ ਕਿਸੇ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਜਾਏ, ਪਹਿਲਾਂ ਤੋਲਿਆ ਜਾਏ, ਫਿਰ ਮਰਨ ਤੋਂ ਬਾਅਦ ਤੋਲਿਆ ਜਾਏ, ਫਿਰ 21 ਗ੍ਰਾਮ ਦਾ ਫਰਕ ਨਜ਼ਰ ਆਵੇ। ਇਸ ਤਰ੍ਹਾਂ ਦਾ ਜਾਨਵਰਾਂ ਨਾਲ ਤਾਂ ਕੀਤਾ ਜਾ ਸਕਦਾ ਹੈ, ਪਰ ਇਨਸਾਨ ਦੇ ਨਾਲ ਇਸ ਤਰ੍ਹਾਂ ਦਾ ਕੋਈ ਐਕਸਪੈਰੀਮੈਂਟ ਮੁਮਕਿਨ ਨਹੀਂ ਹੈ। ਅਤੇ ਜੇ ਚਲੋ ਕੀਤਾ ਵੀ ਹੋਵੇ, ਜਿਸ ਤਰ੍ਹਾਂ ਇੱਕ ਸਾਡੇ ਭਾਈ ਸਾਹਿਬ ਜਦੋਂ ਇੱਕ ਚਰਚਾ ਚੱਲਦੀ ਸੀ ਕਿ ਪ੍ਰਸ਼ਾਦ ਦਾ ਜਿਹੜਾ ਅਸੀਂ ਭੋਗ ਲਾਉਂਦੇ ਹਾਂ, ਇਹ ਭੋਗ ਜਿਹੜਾ ਹੈ ਇਹ ਗੁਰੂ ਸਾਹਿਬ ਪ੍ਰਸ਼ਾਦ ਲੈਂਦੇ ਆ ਆਪਣਾ ਹਿੱਸਾ, ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਅਰਦਾਸ, ਉਹ ਕਹਿੰਦੇ ਜੀ ਤੁਸੀਂ ਪਹਿਲਾਂ ਉਸ ਨੂੰ ਤੋਲ ਕੇ ਰੱਖੋ, ਫਿਰ ਅਰਦਾਸ ਕਰਨ ਤੋਂ ਬਾਅਦ ਫਿਰ ਤੋਲੋ, ਦੇਖੋ ਭਾਰ ਘੱਟ ਜਾਏਗਾ, ਜਾਂ ਪਹਿਲਾਂ ਤੁਸੀਂ ਸਮੱਗਰੀ ਤੋਲੀ ਹੁੰਦੀ ਆ, ਬਾਅਦ ਵਿੱਚ ਤੁਸੀਂ ਤੋਲ ਲਓ, ਭਾਰ ਘੱਟ ਜਾਏਗਾ। ਉਹ ਭਾਰ ਜਿਹੜਾ ਹੈ, ਕਿਉਂਕਿ ਜਿਹੜਾ ਵੇਟ ਹੈ ਉਹਦੇ ਵਿੱਚ ਮੋਇਸਚਰ ਹੈ, ਉਹਦੇ 'ਚ ਪਾਣੀ ਹੈ, ਉਹ ਇਵਾਪਰੇਟ ਹੁੰਦਾ ਸਮੇਂ ਦੇ ਨਾਲ ਨਾਲ। ਇਸੇ ਤਰ੍ਹਾਂ ਹੀ ਇੱਕ ਜ਼ਿੰਦਾ ਸਰੀਰ 'ਤੇ ਜਦੋਂ ਸਰੀਰ ਦੀ ਡੈਥ ਹੋ ਜਾਂਦੀ ਆ, ਵਜ਼ਨ ਤਾਂ ਹੋਰ ਬਹੁਤ ਜ਼ਿਆਦਾ ਫਰਕ ਪੈਣਾ ਚਾਹੀਦਾ, ਕਿਉਂਕਿ ਜਿਹੜਾ ਬਾਡੀ ਦੇ ਅੰਦਰ ਮੋਇਸਚਰ ਹੈ, ਖਾਸ ਤੌਰ 'ਤੇ ਖੂਨ ਜਿਹੜਾ ਉਹ ਕੋਗਲੇਟ ਹੋਣਾ ਸ਼ੁਰੂ ਹੁੰਦਾ ਹੈ, ਉਹ ਤਰਲ ਹੈ, ਅਤੇ ਉਹਦੇ ਜਿਹੜਾ ਸਬਸਟੈਂਸ ਹੈ ਪਾਣੀ ਵਾਲਾ, ਉਸਨੇ ਤਾਂ ਇਵਾਪਰੇਟ ਹੋ ਜਾਣਾ, ਬਾਡੀ ਨੇ ਡਰਾਈ ਹੋਣਾ ਸ਼ੁਰੂ ਹੋ ਜਾਣਾ, ਵਜ਼ਨ ਤਾਂ ਘਟਣਾ ਹੀ ਆ। ਦੂਸਰਾ ਕਾਰਨ, ਦੂਸਰਾ ਅਧਿਆਤਮਕ ਤੌਰ 'ਤੇ ਜਿਸ ਨੂੰ, ਜੇ ਆਤਮਾ ਨੂੰ ਜਾਂ ਰੂਹ ਨੂੰ ਅਗਰ ਸਮਝਿਆ ਜਾਏ, ਕਿਉਂਕਿ ਉਹ ਮੈਟਰ ਦਾ ਹਿੱਸਾ ਨਹੀਂ, ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਅਕਾਲ ਪੁਰਖ ਬਾਰੇ ਕਹਿੰਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਚ ਤ੍ਰੈ ਗੁਣ 'ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਉਹ ਇਸ ਵਿੱਚ ਨਹੀਂ ਆਉਂਦਾ, ਖਿਆਲ ਨੇ। ਕਦੀ ਕੋਈ ਕਹਿੰਦਾ ਹੈ ਕਿ ਵੀ ਉਸਦਾ ਕੋਈ ਸਾਈਜ਼ ਹੈ, ਉਸਦਾ ਕੋਈ ਵਜ਼ਨ ਹੈ, ਕੋਈ ਕਹਿੰਦਾ ਹੈ ਕਿ ਬਈ ਮੈਨੂੰ ਨਾ ਅੱਜ 2 ਕਿਲੋ ਦੀ ਸੋਚ ਆਈ, ਮੈਨੂੰ 3 ਕਿਲੋ ਦਾ ਅਹਿਸਾਸ ਹੋਇਆ, ਮੈਂ 5 ਕਿਲੋ ਦਾ ਗਿਆਨ ਪ੍ਰਾਪਤ ਕੀਤਾ। ਇਹਦਾ ਕੋਈ ਵਜ਼ਨ ਨਹੀਂ ਹੁੰਦਾ, ਨਾ ਗ੍ਰਾਮਾਂ 'ਚ ਹੁੰਦਾ ਹੈ, ਕਿਉਂਕਿ ਇਹ ਸੂਖਸ਼ਮ ਹੈ, ਸਥੂਲ ਨਹੀਂ ਹੈ। ਜੜ ਅਤੇ ਚੇਤਨ ਦੇ ਵਿੱਚ ਵੀ ਇਹੀ ਫਰਕ ਹੈ। ਇਸੇ ਤਰ੍ਹਾਂ ਭਾਰਤੀ ਦਰਸ਼ਨ ਦੇ ਵਿੱਚ ਵੀ ਇਹ ਬਹਿਸਾਂ ਚੱਲਦੀਆਂ ਰਹੀਆਂ, ਜਿਵੇਂ ਜਿਹੜਾ ਜੈਨ ਦਰਸ਼ਨ ਹੈ, ਉਹਨਾਂ ਨੇ ਕਹਿਤਾ ਜੀ ਆਤਮਾ ਦਾ ਸਾਈਜ਼ ਜਿਹੜਾ ਉਹ ਸਰੀਰ ਦੇ ਮੁਤਾਬਕ ਹੈ, ਅਤੇ ਕਿੰਤੂ ਇਹ ਹੋਇਆ ਕਿ ਫਿਰ ਬੱਚੇ ਦਾ ਸਰੀਰ ਅਤੇ ਬੱਚੇ ਦਾ ਜਿਹੜੀ ਆਤਮਾ ਉਹ ਛੋਟੀ ਹੈ ਵੱਡੇ ਦੀ, ਚਲੋ ਉਸਨੂੰ ਮੰਨਿਆ ਵੀ ਜਾ ਸਕਦਾ ਹੈ ਉਹਦਾ ਜਿਵੇਂ ਜਿਵੇਂ ਸਰੀਰਕ ਵਿਕਾਸ ਹੋਏਗਾ, ਪਰ ਉਹ ਕਹਿੰਦਾ ਵੀ ਇੱਕ ਬੱਚਾ ਮੋਟਾ ਹੈ ਉਹ ਜ਼ਿਆਦਾ ਖਾਂਦਾ ਹੈ ਕਿ ਉਹਦੀ ਆਤਮਾ ਵੱਡੀ ਹੋਏਗੀ ਅਤੇ ਦੂਜੇ ਦੀ ਛੋਟੀ ਹੋਏਗੀ, ਇਹ ਦਲੀਲ ਜਿਹੜੀ ਆ ਇਹ ਬਣਦੀ ਨਹੀਂ। ਫਿਰ ਉਹਨਾਂ ਨੇ ਕਹਿਤਾ ਜੀ ਆਤਮਾ ਇੱਕ ਹੋਰ ਇਸਨੇ ਕਿ ਇਹ ਹੈ ਤਾਂ ਉਸ ਤਰ੍ਹਾਂ ਹੀ ਆ, ਪਰ ਇਸ ਦਾ ਜਿਹੜਾ ਪਸਾਰਾ ਹੈ ਉਹ ਰੋਸ਼ਨੀ ਵਾਂਗੂ ਹੈ, ਦੀਵਾ ਛੋਟਾ ਜਿਹਾ ਹੁੰਦਾ ਹੈ, ਉਹਦੀ ਲਾਟ ਛੋਟੀ ਹੁੰਦੀ ਹੈ, ਪਰ ਰੋਸ਼ਨੀ ਬਹੁਤ ਜ਼ਿਆਦਾ ਪਸਾਰਦੀ ਹੈ। ਇਸ ਤਰ੍ਹਾਂ ਦੇ ਦੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ। ਪੱਛਮ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਕੰਸੈਪਟ ਰਿਹਾ, ਅਤੇ ਫਿਰ ਕਿਸੇ ਨੇ ਕਿਹਾ ਨਹੀਂ ਜੀ, ਖਾਸ ਕਰ ਪੱਛਮੀ ਦਰਸ਼ਨ ਜੀ ਡੈਕਾਰਡ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਕਹਿ ਦਿੱਤਾ ਜੀ ਜਿਹੜਾ ਪੀਨੀਅਲ ਗਲੈਂਡ ਹੈ ਉਸ ਦੇ ਵਿੱਚ ਆਤਮਾ ਵਸਦੀ ਹੈ, ਅਤੇ ਉਸ ਦਾ ਜਿਹੜਾ ਸਾਈਜ਼ ਹੈ ਉਹ ਤਾਂ ਇੱਕ ਨੁਕਤੇ ਜਿੰਨਾ ਸਾਈਜ਼ ਹੈ, ਪਰ ਜਦੋਂ ਮਾਡਰਨ ਤਾਂ ਇਹ ਠੀਕ ਆ ਕਿ ਉਹ ਸਾਡੀਆਂ ਸੋਚਣਾਵਾਂ ਭਾਵਨਾਵਾਂ ਨੂੰ ਜੋੜਦਾ ਹੈ ਉਹਦੇ ਨਾਲ, ਪਰ ਉਹਦੇ 'ਚ ਕਿਤੇ ਕਿਸੇ ਨੇ ਆਤਮਾ ਦੇਖੀ ਨਹੀਂ ਅੱਜ ਤੱਕ। ਸੋ ਹੋ ਸਕਦਾ ਹੈ ਕਿਸੇ ਜ਼ਮਾਨੇ ਕੋਈ ਦੇਖ ਲਏ, ਪਰ ਅਸੀਂ ਜਿਸ ਚੀਜ਼ ਨੂੰ ਸਮਝਣ ਦਾ ਯਤਨ ਕਰਦੇ ਹਾਂ ਅਸੀਂ ਗੁਰਮਤ ਦੇ ਨੁਕਤੇ ਨਿਗਾਹ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗੁਰਬਾਣੀ ਦੇ ਵਿੱਚ ਵੀ ਆਤਮਾ ਅਤੇ ਪਰਮਾਤਮਾ, ਆਤਮਾ ਦਾ ਜ਼ਿਕਰ ਤਾਂ ਆਇਆ ਹੈ, ਆਤਮ ਸ਼ਬਦ ਜਿਹੜਾ ਹੈ ਉਹ ਸੈਲਫ ਵਾਸਤੇ ਆਇਆ ਹੈ, ਆਪੇ ਵਾਸਤੇ। ਆਤਮ ਜਿਣੈ ਸਗਲ ਵਸ ਤਾਂ ਕਿ ਜਾਂ ਕਾ ਸਤਿਗੁਰ ਪੂਰਾ, ਜਿਸ ਨੇ ਆਪਣੇ ਸੋਲ ਨੂੰ, ਸੈਲਫ ਸੋਲ ਨੂੰ, ਔਨ ਸੋਲ ਨੂੰ, ਜਿਸ ਨੇ ਆਪਣੇ ਆਪ ਨੂੰ ਜਿਸ ਨੇ ਸਮਝ ਲਿਆ, ਉਸ ਨੇ ਸਾਰੇ ਕਿਸੇ ਨੂੰ ਵਸ ਕਰ ਲਿਆ। ਮਨ ਜੀਤੇ ਜਗ ਜੀਤੇ, ਖੈਰ ਮਨ ਦਾ ਕੰਸੈਪਟ, ਮਨ ਨੂੰ ਵੀ ਕਾਫੀ ਇਹਦੇ 'ਚ, ਆਪਾਂ ਆਤਮਾ ਅਤੇ ਪਰਮਾਤਮਾ ਦੀ ਗੱਲ ਕਰਦੇ ਹਾਂ। ਉਂਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਸ਼ਬਦ ਨਹੀਂ ਆ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਪਰਮਾਤਮ ਸ਼ਬਦ ਵੀ ਹੈਗਾ, ਪਰਾਤਮ ਸ਼ਬਦ ਵੀ ਹੈਗਾ, ਔਰ ਬੜੇ ਆਰਾਮ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਆਤਮ ਰਾਮ, ਦੋ ਸ਼ਬਦਾਂ ਦਾ ਕੰਬੀਨੇਸ਼ਨ ਆ, ਉਹ ਅਕਾਲ ਪੁਰਖ ਵਾਸਤੇ ਸੁਪਰੀਮ ਸੋਲ ਦੇ ਤੌਰ 'ਤੇ, ਜਿਸ ਤਰ੍ਹਾਂ ਆਤਮਾ ਅਤੇ ਪਰਮਾਤਮਾ, ਪਰਮਾਤਮਾ ਸ਼ਬਦ ਨੂੰ ਉਹੀ ਐਕਸਪਲੇਨ ਕਰਦਾ ਹੈ ਸੁਪਰੀਮ ਸੋਲ, ਯਾਨੀ ਆਤਮ ਰਾਮ, ਜਿਸ ਤਰ੍ਹਾਂ ਆਤਮ ਨੂੰ ਜਾਂ ਆਤਮਾ ਨੂੰ, ਔਨ ਸੋਲ ਨੂੰ, ਪਰਸਨਲ ਸੋਲ ਨੂੰ ਰਿਪ੍ਰੈਜੈਂਟ ਕਰਦਾ ਹੈ, ਉਸ ਤਰ੍ਹਾਂ ਸਮਝਿਆ ਜਾ ਸਕਦਾ ਹੈ। ਹੁਣ ਇਹ ਜਿਹੜਾ ਇਸ 'ਤੇ ਆਪਾਂ ਬਾਣੀ 'ਚ ਆਉਂਦਾ ਹੈ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਮੰਮੇ ਨੂੰ ਔਂਕੜ ਲੱਗਿਆ ਹੋਇਆ ਹੈ, ਪਾਓ ਇਹ ਪਰਮਾਤਮਾ ਦੀ ਹੀ, ਪਰਮ ਆਤਮਾ ਦੀ, ਸੁਪਰੀਮ ਸੋਲ ਦੀ ਗੱਲ ਹੈ ਕਿ ਜਿਸ ਨੇ whosoever has understood his own soul he can understand, he can comprehend supreme soul. ਉਸ ਤਰ੍ਹਾਂ ਗੁਰਮਤਿ ਦੀ ਵਿਚਾਰਧਾਰਾ ਕਿ ਆਪੇ ਨੂੰ ਹੀ ਸਮਝਣ ਨਾਲ ਪਰਮਾਤਮਾ ਦੀ ਸਮਝ ਆ ਜਾਂਦੀ ਹੈ, ਪਰਮਾਤਮਾ ਵੀ ਆਤਮਾ ਦਾ ਹੀ ਇੱਕ, ਯਾਨੀ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪਵਨੇਵੇਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ, ਜਿਹੜੀ ਆਤਮਾ ਹੈ ਉਹ ਜੋਤ ਹੈ, ਅਤੇ ਸੁਪਰੀਮ ਜੋਤ ਦੇ ਵਿੱਚ ਉਸ ਜੋਤ ਦਾ ਮਿਲਾਪ ਹੋ ਜਾਂਦਾ ਹੈ, ਜਿਸ ਨੂੰ ਅਸੀਂ ਆਮ ਤੌਰ 'ਤੇ ਵੀ ਕਹਿੰਦੇ ਹਾਂ ਜੋਤੀ ਜੋਤ ਰਲ ਜਾਇਆ, ਇੱਕਮਿਕ ਹੋ ਜਾਣਾ। ਜਿਸ ਨੇ ਆਪਣੇ ਆਪ ਨੂੰ ਸਮਝ ਲਿਆ ਉਹ ਉਸ ਪਰਮਾਤਮਾ ਨਾਲ, ਉਸ ਸੁਪਰੀਮ ਸੋਲ ਨਾਲ, ਉਸ ਅਕਾਲ ਪੁਰਖ ਨਾਲ ਇੱਕਮਿਕ ਹੋ ਗਿਆ, ਉਹਦੇ ਵਿੱਚ ਸਮਾ ਗਿਆ, ਸੰਪੂਰਨ ਹੋ ਗਿਆ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਏਕੇ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ, ਕਿਉਂਕਿ ਉਹੀ ਇੱਕ ਪਰਮਾਤਮਾ ਹੀ ਜਿਹੜਾ ਹੈ ਅੰਮ੍ਰਿਤ ਦਾ ਪਾਉ, ਨੇਕੀ ਦਾ ਅਟਰਨਲ, ਸ਼ਾਂਤੀ ਦਾ ਇੱਕ ਬਿਰਖ ਹੈ, ਜਿਸ ਤੋਂ ਅੰਮ੍ਰਿਤ ਸ਼ਾਂਤੀ ਦਾ ਫਲ ਪ੍ਰਾਪਤ ਹੋ ਸਕਦਾ ਹੈ। ਦੂਸਰੀ ਥਾਂ 'ਤੇ ਇਹ ਸ਼ਬਦ ਵਰਤਿਆ ਗਿਆ ਬਾਣੀ 'ਚ, ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ। ਇੱਥੇ ਆਤਮਾ ਆਤਮ ਨਾਲ ਤਾਂ ਜੁੜਿਆ, ਸੈਲਫ ਸੋਲ, ਇੱਥੇ ਪਰਾਤਮਾ ਸ਼ਬਦ ਜਿਹੜਾ ਹੈ ਇਹ ਪਰਮਾਤਮਾ ਦਾ ਸੂਚਕ ਨਹੀਂ ਆ, ਇਹ ਦੂਸਰਿਆਂ ਦੀ ਆਤਮਾ, ਜਿਸ ਨੇ ਦੂਸਰਿਆਂ ਦੀਆਂ ਆਤਮਾਵਾਂ ਨੂੰ ਵੀ ਇੱਕਮਿਕ ਜਾਣਿਆ, ਉਹਦੇ ਅੰਦਰੋਂ, ਯਾਨੀ ਜਿਸ ਨੇ ਸਾਰਿਆਂ ਵਿੱਚ ਉਸ, ਆਪਾਂ ਇਹ ਵੀ ਕਹਿ ਸਕਦੇ ਹਾਂ, ਅਕਾਲ ਪੁਰਖ ਦੀ ਜੋਤ ਨੂੰ ਲੱਭ ਲਿਆ, ਦੂਜੀਆਂ ਆਤਮਾਵਾਂ 'ਚੋਂ ਵੀ, ਜਿਸ ਨੂੰ ਇਹ ਅਹਿਸਾਸ ਹੋ ਗਿਆ ਕਿ ਹਰ ਥਾਂ, ਹਰ ਸੋਲ ਦੇ ਵਿੱਚ, ਹਰ ਸਰੀਰ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਉਸ ਦੇ ਅੰਦਰੋਂ ਜਿਹੜੀ ਦੁਬਦਾ ਹੈ, ਦੁਚਿੱਤੀ, ਉਹ ਖਤਮ ਹੋ ਜਾਂਦੀ ਹੈ, ਉਹ ਮਰ ਜਾਂਦੀ ਹੈ। ਸੋ ਆਪਾਂ ਇਸ ਵਿਸ਼ੇ 'ਤੇ, ਹੋ ਸਕਦਾ ਹੋਰ ਵੀ ਬਹਿਸ ਹੋਵੇ, ਜੇ ਕਿਸੇ ਦਾ ਹੋਰ ਸਵਾਲ ਆਇਆ, ਆਪਾਂ ਜਿਹੜਾ ਕੱਲ੍ਹ ਦਾ ਵਿਚਾਰ ਪਿਛਲੇ ਹਫ਼ਤੇ ਦਾ ਕੀਤਾ ਸੀ, ਉਹ ਕਿਸੇ ਦੇ ਨਾਲ ਇਸ 'ਤੇ ਹੋਰ ਵਿਚਾਰਾਂ ਹੋਈਆਂ, ਕਿਸੇ ਭਾਈ ਨੇ, ਯੰਗ ਬੱਚੇ ਨੇ ਫੋਨ ਕਰਕੇ ਕਈ ਹੋਰ ਸਵਾਲ ਪੁੱਛੇ, ਜਿਸ 'ਤੇ ਆਪਾਂ ਇਸ ਨੂੰ ਹੋਰ ਵਜ਼ਾਹਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ। ਹੁਣ ਬਾਣੀ ਦੇ ਵਿੱਚ ਇਸੇ ਕਰਕੇ ਆਪਾਂ ਕਹਿੰਦੇ ਕਿ ਜਿਸ ਦੇ ਕੋਲ ਅਨੰਤ ਸ਼ਕਤੀਆਂ ਨੇ, ਉਹ ਅਨੰਤ ਸ਼ਕਤੀਆਂ ਜਿਹੜੀਆਂ ਨੇ ਉਹ ਵੀ ਇਸੇ ਤਰ੍ਹਾਂ ਹੀ ਪ੍ਰਾਪਤ ਹੁੰਦੀਆਂ ਨੇ ਜਦੋਂ ਆਪਣੇ ਆਪ ਨੂੰ ਸਮਝ ਲਿਆ। ਪਰ ਬਾਣੀ ਦੇ ਵਿੱਚ ਆਪਣੇ ਆਪ ਨੂੰ ਸਮਝਣ ਵਾਸਤੇ ਗੁਣਾਂ ਦਾ ਧਾਰੀ ਨਹੀਂ ਹੋਣਾ ਹੈ। ਮਕਸਦ ਕੀ ਹੈ, ਮਨੋਰਥ ਕੀ ਹੈ, ਮਨੋਰਥ ਇਨਸਾਨ ਦਾ ਹੈ, ਗੁਰਬਾਣੀ ਹੀ ਸਾਨੂੰ, ਗੁਰੂ ਸਾਹਿਬ ਹੀ ਸਾਨੂੰ ਮਾਰਗ ਦਰਸ਼ਨ ਕਰਦੇ ਨੇ। ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਰੋਜ਼ ਦੀ ਜਿਹੜੀ ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਨੇ ਉਹਨਾਂ ਦੇ ਜੀ, ਸੋ ਪੁਰਖ ਦੇ ਆਖਰੀ ਸ਼ਬਦ ਪੰਚਮ ਪਾਤਸ਼ਾਹ ਕਹਿੰਦੇ ਆ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਗੋਬਿੰਦ ਨੂੰ ਮਿਲਣਾ ਕਿਵੇਂ ਆ, ਕਿਉਂਕਿ ਉਹ ਸੱਚ ਹੈ, ਹੋਂਦ ਵਾਲਾ ਹੈ, ਅਤੇ ਮਨੁੱਖ ਨੇ ਉਸ ਰੱਬ ਵਰਗਾ ਬਣਨ ਦੀ ਦਾ ਯਤਨ ਕਰਨਾ ਹੈ। ਉਹ ਕਿਵੇਂ ਕਰੇਗਾ, ਸਚਿਆਰਾ ਕਿਵੇਂ ਬਣੇਗਾ, ਜਦੋਂ ਉਸ ਦੇ ਪਸਾਰੇ ਕੀਤੇ ਹੋਏ ਸਿਧਾਂਤਾਂ ਦੇ ਅੰਦਰ, ਹੁਕਮ ਦੇ ਅੰਦਰ, ਲਾਜ਼ ਆਫ ਕਾਸਮਾਸ ਦੇ ਅੰਦਰ, ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਜੀਏਗਾ, ਉਹਦੇ ਵਿੱਚ ਉਹਦੇ ਮੁਤਾਬਕ ਹੀ। ਜੇ ਉਹ ਇਹ ਕਹੇ ਕਿ ਨਹੀਂ ਮੈਂ ਚਲਾਕੀਆਂ ਕਰਨੀਆਂ ਨੇ, ਮੈਂ ਬੜੀਆਂ ਬੜੀਆਂ ਕਰਾਮਾਤਾਂ ਕਰਕੇ ਦੱਸਣੀਆਂ ਨੇ, ਕਰਾ ਮਾਤਾ ਨੂੰ ਗੁਰਮਤਿ ਨੇ ਕਹਿ ਰੱਖਿਆ, ਕਿਉਂਕਿ ਉੱਥੇ ਜੇ ਕੋਈ ਆਦਮੀ ਪਾਣੀ 'ਤੇ ਤਰ ਕੇ ਪਾਰ ਹੋ ਜਾਂਦਾ ਤੁਰ ਕੇ, ਉਹ ਹੁਨਰ ਏ। ਮੈਂ ਇੱਕ ਮਿਸਾਲ ਉਸਦੀ ਹਿੰਦੂ ਧਰਮ ਦੇ ਵਿੱਚ ਸਵਾਮੀ ਵਿਨੋਦਾ ਭਾਵੇ ਬੰਗਾਲ ਤੋਂ ਹੋਏ ਨੇ, ਉਹਨਾਂ ਦੇ ਨਾਲ ਇੱਕ ਜੁੜੀ ਹੋਈ ਕਹਾਣੀ ਏ ਕਿ ਉਹਨਾਂ ਨੇ ਕਿਤੇ ਨਦੀ ਪਾਰ ਕਰਨੀ ਸੀ, ਬੇੜੀ ਦਾ ਇੰਤਜ਼ਾਰ ਕਰਦੇ ਸੀ, ਕੋਲੋਂ ਹੀ ਇੱਕ ਸਾਧੂ ਆਇਆ, ਉਹਨਾਂ ਨੂੰ ਪਛਾਣ ਗਿਆ, ਨਮਸਕਾਰ ਕੀਤੀ ਅਤੇ ਪੁੱਛਣ ਲੱਗਾ ਕੀ ਕਰਦੇ ਹੋ। ਉਹਨਾਂ ਨੇ ਕਿਹਾ ਬੇੜੀ ਦਾ ਇੰਤਜ਼ਾਰ ਕਰਦੇ ਹਾਂ। ਅਤੇ ਉਹ ਕਹਿਣ ਲੱਗਾ ਤੁਹਾਨੂੰ ਵੀ ਬੇੜੀ ਦੀ ਲੋੜ ਪੈਂਦੀ ਹੈ? ਕਹਿੰਦਾ ਕਿ ਤੈਨੂੰ ਨਹੀਂ ਪੈਂਦੀ? ਕਹਿੰਦਾ ਨਹੀਂ। ਕਹਿੰਦਾ ਦੱਸ। ਉਹਨੇ ਉਹ ਪਾਣੀ 'ਤੇ ਤੁਰ ਕੇ ਗਿਆ, ਤੁਰ ਕੇ ਵਾਪਸ ਆ ਗਿਆ ਅਤੇ ਉਹਨਾਂ ਨੇ ਪੁੱਛਿਆ ਕਿ ਭਾਈ ਬਹੁਤ ਵਧੀਆ ਹੁਨਰ ਹੈ ਤੇਰਾ। ਉਹ ਕਹਿੰਦਾ ਜੀ ਇਸ ਵਾਸਤੇ ਮੈਨੂੰ 12 ਸਾਲ ਲੱਗ ਗਏ। ਅਤੇ ਉਹਨੇ ਕਿਹਾ ਯਾਰ ਇਹ 12 ਸਾਲ ਤੂੰ ਨਾਮ ਜਪਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ, ਤੂੰ ਉਹੀ ਕੰਮ ਸਿੱਖਿਆ ਜਿਹੜਾ ਮੱਛੀਆਂ ਕਰ ਲੈਂਦੀਆਂ ਨੇ। ਕਿਉਂਕਿ ਇਨਸਾਨ ਦਾ ਕੰਮ ਇਨਸਾਨਾਂ ਵਾਲਾ ਹੈ, ਪਰਿੰਦਿਆਂ ਵਾਲਾ, ਮੱਛੀਆਂ ਵਾਲਾ ਨਹੀਂ ਆ। ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਲਤ ਪਲਤ ਦੇ ਰਾਖੇ ਤਖਤ ਜਾਂ ਵਰਸ਼ਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨੇਤਾ ਪ੍ਰਤੀ ਦੇ ਨਿਤਨੇਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪ ਸਰਬੱਤ ਗੁਰੂ ਪਿਆਰ ਵਾਲੇ ਸਤਸੰਗੀ ਜਨ ਇੱਥੇ ਬੈਠ ਕਰਕੇ ਲਾਹਾ ਲੈਂਦੇ ਹੋ, ਉੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਖ ਵੱਖ ਮਾਧਿਅਮਾਂ ਰਾਹੀਂ ਆਪਣੇ ਘਰਾਂ ਵਿੱਚ ਬੈਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਿੱਥੇ ਮੁੱਖ ਵਾਕ ਨਾਲ ਉੱਥੇ ਮੁੱਖ ਵਾਕ ਦੀ ਵਿਚਾਰ ਦੇ ਨਾਲ ਵੀ ਜੁੜਦੇ ਹੈ। ਭਾਗਾਂ ਵਾਲੇ ਕੇਂਦਰੀ ਸਥਾਨ ਦੇ ਨਾਲ ਆਪਣੀ ਸੁਰਤ ਕਰਕੇ ਜੁੜੇ ਹੋਏ ਹੋ, ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਬਚਨ ਬੜਹੰਸ ਕੀ ਵਾਰ ਦੇ ਵਿੱਚੋਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਬੜਹੰਸ ਕੀ ਵਾਰ ਦੀ ਇਹ ਤੀਸਰੀ ਪੌੜੀ ਦੋ ਸਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਲੋਕ ਦੇ ਵਿੱਚ ਗੁਰੂ ਦੀ ਸੇਵਾ, ਗੁਰੂ ਦੀ ਚਾਕਰੀ ਦੀ ਮਹਾਨਤਾ ਬਖਸ਼ਿਸ਼ ਕਰਦੇ ਹੈ ਕਿ ਗੁਰੂ ਦੀ ਸੇਵਾ ਅਤੇ ਗੁਰੂ ਦੀ ਜਿਹੜੀ ਚਾਕਰੀ ਹੈ ਉਹ ਦੁਨੀਆਂ ਦੀਆਂ ਹੋਰ ਜਿੰਨੀਆਂ ਵੀ ਕਾਰਾਂ ਨੇ ਜਾਂ ਦੇਵੀ ਦੇਵਤਿਆਂ ਦੀਆਂ, ਪੀਰਾਂ ਪੈਗੰਬਰਾਂ ਦੀਆਂ, ਕੱਚਿਆਂ ਦੀਆਂ ਕੀਤੀਆਂ ਸੇਵਾਵਾਂ ਨਾਲੋਂ ਉੱਤਮ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰੂ ਜੀ ਕਹਿੰਦੇ ਸਤਿਗੁਰੂ ਦੀ ਸੇਵਾ ਸਫਲ ਹੈ ਪਰ ਜੇ ਕੋਈ ਚਿਤ ਲਾ ਕੇ ਕਰੇ ਉਹਨੂੰ ਮਨ ਚੰਦੇ ਫਲ ਪ੍ਰਾਪਤ ਹੁੰਦੇ ਆ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਦੀ ਮਹਾਨਤਾ, ਸੇਵਾ ਦਾ ਫਲ ਦੱਸਦੇ ਹੈ। ਪਾਤਸ਼ਾਹ ਦਾ ਬਚਨ ਪਾਸ਼ੰ ਕ੍ਰੋਧ ਅਗਨਨੀਵ ਹੈ, ਨਿਰਾਸੰ ਆਸ ਪੂਰਨ ਹੈ, ਨਿਰਧਨੰ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰਸੇਵਾ ਕਿੰਗ ਨ ਲੱਭਿਅਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਆ ਗੁਰਸਿੱਖਾ ਦੱਸੋ ਗੁਰੂ ਕੀ ਸੇਵਾ ਦੇ ਵਿੱਚ ਕਿੰਗ ਨ ਲੱਭਿਅਤੀ ਭਾਵ ਕੀ ਨਹੀਂ ਲੱਭਦਾ, ਭਾਵ ਸਭ ਕੁਝ ਮਿਲਦਾ ਹੈ। ਜੋ ਕੋਈ ਇੱਛਾ ਰੱਖਦਾ ਹੈ ਗੁਰੂ ਦੀ ਸੇਵਾ ਕਰਦਾ ਹੈ, ਜੇ ਕੋਈ ਪਾਸ਼ੰ ਕਰੋਤ ਜੇ ਕੋਈ ਪਿੱਛੇ ਰਹਿ ਗਿਆ ਜੀਵਨ ਦੇ ਵਿੱਚ, ਨਾਲ ਦੇ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀ ਸਾਥੀ ਨਾਲ ਦੇ ਅੱਗੇ ਨਿਕਲ ਗਏ ਆ, ਇਹ ਪਿੱਛੇ ਰਹਿ ਗਏ ਆ, ਅੱਗੇ ਨਿਕਲਣਾ ਚਾਹੁੰਦਾ ਹੈ ਤਾਂ ਮਹਾਰਾਜ ਕਹਿੰਦੇ ਸੇਵਾ ਕਰੇ। ਜੇ ਇਸ ਇੱਛਾ ਨਾਲ ਸੇਵਾ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਪਾਸ਼ੰ ਕ੍ਰੋਧ ਅਗਰਣੀਵ ਹੈ, ਸੇਵਾ ਪਿੱਛੇ ਰਹੇ ਹੋਏ ਮਨੁੱਖ ਨੂੰ ਅਗਰਣੀਵ ਹੈ ਅੱਗੇ ਕਰ ਦਿੰਦੀ ਹੈ, ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ ਨਿਰਾਸੰ ਆਸ ਪੂਰਨ ਹੈ, ਜੇ ਕੋਈ ਨਿਰਾਸਾ ਜੀਵਨ ਦੇ ਵਿੱਚ, ਨਿਰਾਸਾ ਦਾ ਭਾਵ ਜਿਹਦੀ ਕੋਈ ਆਸਾ ਇੱਛਾ ਨਹੀਂ ਪੂਰੀ ਹੋਈ, ਜੀਵਨ ਦੀ ਚਰੋਕਣੀ ਕੋਈ ਲੰਮੀ ਇੱਛਾ ਬਣੀ ਹੋਈ ਹੈ ਪਰ ਕਿਸੇ ਵੀ ਤਰ੍ਹਾਂ ਪੂਰੀ ਨਹੀਂ ਹੋ ਰਹੀ, ਜਿਵੇਂ ਬਾਬਾ ਆਦਮ 70-72 ਦਾ ਹੋ ਗਿਆ ਹੈ, ਬੜੇ ਦਰ ਖੜਕਾਏ, ਬੜੇ ਦਰਾਂ 'ਤੇ ਨੱਕ ਰਗੜੇ, ਬੜੇ ਦਰਾਂ ਦੀ ਸੇਵਾ ਕੀਤੀ,
पर सतगुरु धन गुरु रामदास महाराज के दर ते आके छे को महीने ही चित ला के सेवा की है। निराशा सी औलाद है नहीं सी, महाराज ने पुत्र की दात बख्शी। सतगुरु जी ने अपने खजाने विचों पुत्र दिता है, हुक्म किया नाम भगतू रखियो। निराश सिंह आस पूर्ण है, महाराज ने उस निराशे की आसा पूर्ण की। जिहदी कितों आस नहीं पूर्ण हुंदी, वह सेवा करे उहदी इच्छा पूरी हो जाएगी। सतगुरु सच्चे पातशाह कहिंदे निरधनं, जे कोई निरधन होवे, धन नहीं है, माया नहीं है, दलिद्रता है, वह चाहुंदा है भी मेरे कोल माया होवे, अमीर होवा, पैसा होवे, तां सेवा करे। तां सतगुरु कहिंदे जे इस इच्छा नाल धनाड होण दी इच्छा, धन दी इच्छा नाल सेवा करदा है तां निरधनं भयं धनवंत है। महाराज दी सेवा उहदी इच्छा पूरी कर दिंदी, उहनूं धनाड बना दिंदी आ। फिर महाराज कहिंदे रोगियां, धन गुरु अर्जन साहिब जी कहिंदे जे कोई रोगी है, उहदा रोग नहीं कट्टिया जा रहा, वैदा संदा संग इकट्ठा होया, कहिंदे बहुते वैद भाव बहुते डाक्टर कट्ठे हो करके भी इलाज करके वेख लिया, पर कोई फायदा नहीं होया, कितों इलाज नहीं हो रहा, वो सेवा करे। तो धन गुरु अर्जन देव जी महाराज कहिंदे रोगियां रोग खंडन है, सतगुरु जी उहदे रोग नूं खंड दिंदे आ, मेट दिंदे आ, कट दिंदे आ, टुकड़े टुकड़े भाव खत्म कर दिंदे आ। अगे सतगुरु महाराज कहिंदे भगतियां भगत दानं, जे कोई लोचदा है भी मैनूं भगती दी दात, वाहिगुरु दे नाम जपण दी दात मिले, तो उह वी फिर इस इच्छा नाल नाम जपण दे वास्ते सेवा करे। तां महाराज कहिंदे भगत दानं, सेवा करन दे नाल उहनूं भगती दी दात मिल जांदी है, उहनूं भगती करन दी बख्शिश मिल जांदी है। राम नाम गुण कीर्तन है, वाहिगुरु रमे हो व्याक, वाहिगुरु दा कीर्तन भाव कीर्ति जस करन लग जांदा है। जे कोई वाहिगुरु दी प्राप्ति दी इच्छा रखदा है कि अकाल पुरख वाहिगुरु जी दी प्राप्ति हो जावे, बहुत विरले आ संसार दे विच जिहड़े सेवा सिमरन बहुत लोग करते हैं, पर होर इच्छावां लई संसार दे विच रहिंदे आ, संसार दीआं वस्तूं ही मंगदे आ, वाहिगुरु तो वाहिगुरु नहीं मंगदे। उहदी प्राप्ति वाले विरले ने। महाराज कहिंदे जे कोई पार ब्रह्म पुरख दा तार है, जे कोई वाहिगुरु ब्रह्म पापां पुन्नां तो परे परमेश्वर अकाल पुरख वाहिगुरु जो है, जे उहदी प्राप्ति कोई चाहुंदा है ता फिर निष्काम होके सिमरन करे, सेवा करे। सेवा करत हुए निकामी तिसको होत प्राप्त स्वामी, वो मालिक दी प्राप्ति जे निष्काम होके कोई सेवा कर दे। नानक गुर सेवा किंग न लभिया, ते महाराज कहिंदे दसो ता सही, फिर गुरु दी सेवा नाल की नहीं मिलदा, भाव सब कुछ मिलदा है। सतगुरु जी गुरु दी सेवा, गुरु दी जे कोई चाकरी भी करदा है, उहदे बाबत सतगुरु सच्चे पातशाह अज इस पावन मुख वाक राही बख्शिश करदे आ। आओ चित विरतियां नूं कागर करिए, सारे उचारण करो जी, सतनाम श्री वाहे गुरु साहेब जी, फिर उचारण

0: ਅਨੰਗ ਗੁਰਜੀਵਨ ਵਾਜ ਆਪ ਪਰਮੇਸ਼ਵਰ ਵਾਹਿਗੁਰੂ ਦਾ ਤੀਸਰਾ ਜਾਮਾ ਧੰਨ ਸਤਿਗੁਰੂ ਪਰਮ ਕਿਰਪਾਲੂ ਪਰਮ ਦਿਆਲੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਫਰਮਾਉਂਦੇ ਹਨ
1: ਗੁਰ ਕੀ ਸੇਵਾ ਚੱਕਰੀ
0: ਸੱਚੇ ਸਤਿਗੁਰੂ ਦੀ ਸਤਿਗੁਰੂ ਗੁਰ ਚੇਤਨ ਜਿਹੜਾ ਚੇਤਨ ਭਾਵ ਜਿਹੜਾ ਗੋ ਅੱਖਰ ਹੈ

ਇਤਿਹਾਸ ਦੇ ਵਿੱਚ ਬੇਅੰਤ ਪ੍ਰਮਾਣ ਮਿਲਦੇ ਆ। ਆ ਲਧਾਈ ਕੇ ਚਲੇ ਜਾਓ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਾਲ ਦਾ ਉਧਾਰ ਕੀਤਾ ਸੱਪ ਦਾ। ਜਦੋਂ ਮਹਾਰਾਜ ਦੇ ਚਰਨਾਂ ਨਾਲ ਛੋਇਆ ਤਾਂ ਫਟਿਆ ਵਿੱਚੋਂ ਕੀੜੇ ਨਿਕਲੇ ਆ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਕੀ? ਕਿੰਨੇ ਹੀ ਅਣਗਿਣਤੀ ਕੀੜੇ ਉਹਦੇ ਵਿੱਚ ਕੁਰਬਲ ਕੁਰਬਲ ਕਰ ਰਹੇ ਆ, ਤਾਂ ਮਾਸ ਕਰ ਰਹੇ ਆ। ਤਾਂ ਮਹਾਰਾਜ ਨੇ ਦੱਸਿਆ ਵੀ ਪਿਛਲੇ ਜਨਮ ਦੇ ਵਿੱਚ ਪਖੰਡੀ ਸੀ, ਗੁਰੂ ਸੀ, ਪਖੰਡੀ ਗੁਰੂ ਸੀ, ਇਹ ਜਿੰਨੇ ਕੀੜੇ ਨੇ ਇਹਨਾਂ ਦੇ ਇਹਨਾਂ ਪੈਸਾ ਖਾਧਾ, ਇਹਨਾਂ ਦੀਆਂ ਸੇਵਾਵਾਂ ਇਹਨੇ ਲਈਆਂ, ਹੁਣ ਉਹੀ ਬਦਲਾ ਲੈਂਦੇ ਨੇ, ਇਹ ਇਹਦਾ ਮਾਸ ਖਾ ਕੇ ਬਰਾਬਰ ਕਰ ਰਹੇ ਆ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹ ਇਹੋ ਜਿਹੇ ਪਖੰਡੀਆਂ ਦੀ ਸੇਵਾ ਕਰਨ ਵਾਲਿਆਂ 'ਤੇ ਇਹ ਦੋਸ਼ ਲੱਗਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਸਤਿਗੁਰ ਕੀ ਸੇਵਾ, ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ। ਚਾਕਰੀ, ਜੇ ਕੋਈ ਚਾਕਰੀ ਕਰਦਾ, ਜੇ ਕੋਈ ਤਨਖਾਹ ਲੈ ਕੇ ਵੀ ਸੇਵਾ ਕਰਦਾ, ਮਹਾਰਾਜ ਕਹਿੰਦੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਜਿਹੜਾ ਗੁਰੂ ਦੇ ਘਰ ਵਿੱਚ ਸੇਵਾਦਾਰ ਸੇਵਕ ਰਹਿੰਦਾ, ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੀ ਆਗਿਆ ਨੂੰ ਮੰਨੇ। ਗੁਰੂ ਕਾ ਹੁਕਮ ਕੀ ਹੈ, ਉਹਦਾ ਪਹਿਲਾ ਫਰਜ਼ ਹੈ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਗੁਰੂ ਦੀ ਆਗਿਆ ਮੰਨੇ, ਮਹਾਰਾਜ ਨੇ ਕਿਹਾ ਸਹਿ। ਸਹਿਣਾ ਭਾਵ ਹੁੰਦਾ ਜੇ ਮਨ ਨਹੀਂ ਵੀ ਕਰਦਾ ਨਾ, ਚਿੱਤ ਨਹੀਂ ਵੀ ਕਰਦਾ, ਕਈ ਵਾਰੀ ਡਿਊਟੀ ਕਰਨ ਨੂੰ, ਸੇਵਾ ਕਰਨ ਨੂੰ ਚਿੱਤ ਭਾਵੇਂ ਨਾ ਕਰੇ ਪਰ ਕਰਨੀ ਆ, ਆਗਿਆ ਮੰਨਣੀ ਆ, ਜੋ ਹੁਕਮ ਹੋ ਗਿਆ ਮੰਨਣਾ। ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛ ਨਾ ਜਨਾਬ ਹੈ। ਸੇਵਾ ਕਰਕੇ ਆਪਾ ਜਣਾਵੇ ਨਾ। ਧੰਨ ਬਾਬਾ ਬੁੱਢਾ ਸਾਹਿਬ ਜੀ, ਜੇ ਜਲੋਧਰ ਦਾ ਰੋਗੀ ਮਹਾਰਾਜ ਨੇ ਭੇਜਿਆ ਕੋਲ, ਤਾਂ ਕਹਿ ਦਿੱਤਾ ਮੈਂ ਤਾਂ ਘਾ ਹੀ ਸਿੱਖ ਹਾਂ, ਮੇਰੇ ਕੋਲ ਤਾਂ ਕੁਝ ਨਹੀਂ। ਜੇ ਮਾਤਾ ਗੰਗਾ ਜੀ ਬੇਨਤੀ ਕਰਨ ਆਏ ਹੈ, ਤਾਂ ਕਹਿ ਦਿੱਤਾ ਜਿਸ ਸਤਿਗੁਰੂ ਨੇ ਭੇਜਿਆ ਉਹੀ ਦਾਤੇ ਨੇ, ਸੱਚੇ ਦਾਤੇ ਤਾਂ ਉਹੀ ਹੈ, ਮੈਂ ਤਾਂ ਘਾ ਹੀ ਸਿੱਖ ਹਾਂ, ਘਾ ਖੋਤਣ ਵਾਲਾ। ਆਪਸ ਕਉ ਕਰ ਕਛ ਨਾ ਜਨਾਬ ਹੈ। ਫਿਰ ਰੱਬ ਦੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਸਦਾ ਹੀ ਹਿਰਦੇ ਵਿੱਚ ਧਿਆਵੇ, ਹਰ ਹਰ ਨਾਮ ਹਿਰਦੇ ਹੱਥ ਨਾਮ ਨੂੰ ਹਿਰਦੇ ਵਿੱਚ ਧਿਆਵੇ। ਇਹਦੂ ਅੱਗੇ ਮਹਾਰਾਜ ਕਹਿੰਦੇ ਮਨ ਵਿੱਚ ਆਪਣਾ ਜਿਹੜਾ ਮਨ ਹੈ, ਉਹਦਾ ਮਨ ਪਦਾਰਥਾਂ ਵੱਲ ਨਹੀਂ ਹੋਣਾ ਚਾਹੀਦਾ, ਉਹ ਸਤਿਗੁਰੂ ਦੇ ਕੋਲ ਆਪਣਾ ਮਨ ਵੇਚੇ। ਮਨ ਵੇਚਣਾ ਕੀ ਹੈ? ਮਨ ਦੀਆਂ ਜਿੰਨੀਆਂ ਵੀ ਵਿਰਤੀਆਂ ਨੇ, ਚਿੱਤ ਹੈ, ਸੰਕਲਪ ਨੇ, ਫੁਰਨੇ ਨੇ, ਇਹ ਸਾਰੇ ਸਤਿਗੁਰੂ ਵੱਲ ਹੀ ਹੋਵੇ ਸੁਰਤ, ਸੰਸਾਰ ਦੇ ਪਦਾਰਥਾਂ ਵੱਲ ਮਾਇਆ ਵੱਲ ਨਾ ਹੋਵੇ। ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਉਹ ਸੇਵਕ ਦੇ ਸਾਰੇ ਫਿਰ ਸਤਿਗੁਰੂ ਕਾਰਜ ਰਾਸ ਕਰ ਦਿੰਦੇ। ਹਾਂ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵੰਗ, ਇੱਛਾ ਤੋਂ ਰਹਿਤ ਹੋ ਕੇ ਜਿਹੜਾ ਸੇਵਾ ਚਾਕਰੀ ਕਰਦਾ ਹੈ, ਮਹਾਰਾਜ ਕਹਿੰਦੇ ਭਾਈ ਉਹਨੂੰ ਫਿਰ ਅੰਤ ਸਵਾਮੀ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਇਉਂ ਜਿਹੜੀ

0: ਇਹਨਾਂ ਵਿੱਚੋਂ ਸਾਰ ਕਹੀਏ ਸ੍ਰੇਸ਼ਟ ਜਿਹੜਾ ਸੁੱਖ ਹੈ ਉਹ ਨਾਮ ਦਾ ਸੁੱਖ ਹੈ, ਨਾਮ ਦਾ ਰਸ ਹੈ। ਜਦੋਂ ਸੇਵਾ ਕਰਦਾ ਹੈ ਤਾਂ ਮਨ ਸ਼ੁੱਧ ਹੋ ਜਾਂਦਾ, ਮਨ ਸਾਫ਼ ਹੋ ਜਾਂਦਾ, ਜਿਹੜੇ ਪਾਪ ਨੇ ਕੱਟੇ ਜਾਂਦੇ ਹੈ, ਹਿਰਦਾ ਰੂਪੀ ਭਾਂਡਾ ਸਾਫ਼ ਜਦੋਂ ਹੋ ਗਿਆ, ਮਾਂਜਿਆ ਗਿਆ, ਉਦੋਂ ਫਿਰ ਨਾਮ ਹਿਰਦੇ ਵਿੱਚ ਵਸ ਜਾਂਦਾ। ਨਾਮ ਜਦੋਂ ਹਿਰਦੇ ਵਿੱਚ ਵਸ ਗਿਆ ਸ਼ਾਂਤੀ ਆ ਜਾਂਦੀ ਹੈ, ਗਿਆਨ ਮਿਲ ਜਾਂਦਾ, ਟਿਕਾ ਹੋ ਜਾਂਦਾ, ਉਹ ਸੁੱਖ ਹੈ, ਮਹਾਂ ਆਨੰਦ ਆ। ਫਿਰ ਭਾਵੇਂ ਆਰਾ ਚੱਲੀ ਜਾਵੇ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਉੱਥੇ ਦੁੱਖ ਨਹੀਂ ਹੈ। ਉਹ ਸੇਵਕ ਨੂੰ ਮਹਾਰਾਜ ਕਹਿੰਦੇ ਭਾਈ ਸ੍ਰੇਸ਼ਟ ਸਾਰਿਆਂ ਨਾਲੋਂ ਸਾਰ ਕਹੀਏ ਤੱਤ ਰੂਪ ਜਿਹੜਾ ਸੁੱਖ ਆਨੰਦ ਮਿਲ ਜਾਂਦਾ।
1: ਮਿਲਨ ਵਡਿਆਈਆਂ,
0: ਜਦੋਂ ਕੋਈ ਗੁਰੂ ਦੀ ਸੇਵਾ ਕਰਦਾ ਉਹਨੂੰ ਇਹ ਲੋਕ ਦੇ ਵਿੱਚ ਵਡਿਆਈਆਂ ਮਿਲਦੀਆਂ, ਉਹਦਾ ਸਤਿਕਾਰ ਕਰਦੇ ਆ ਭਾਈ ਇਹ ਗੁਰੂ ਦੀ ਸੇਵਾ।

0: ਕਿਰਪਾ ਕਰਨ ਵਾਲਾ ਹੈ, ਗੁਰੂ ਦਾ ਸੇਵਾਦਾਰ ਹੈ। ਵੇਖੋ ਅੱਜ ਕਿੰਨੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੁੰਦੀ ਹੈ, ਕਿੰਨੀਆਂ ਸੰਗਤਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਹਨੇ ਵੀ ਸੇਵਾ ਕੀਤੀ, ਉਸੇ ਨੂੰ ਇਸ ਲੋਕ ਚ ਵੀ ਵਡਿਆਈਆਂ ਮਿਲਦੀਆਂ।
1: ਦਰਗਹਿ ਮੋਖ ਦੁਆਰ,
0: ਹਾਂ ਫਿਰ ਉਹਨੂੰ ਸੇਵਾ ਕਰਦਿਆਂ ਇਹ ਨੌ ਦੁਆਰੇ ਜਿਹੜੇ ਪ੍ਰਗਟ ਨੇ, ਇਹ ਮੂੰਦਲੀਏ ਦਰਵਾਜ਼ੇ, ਉਹਨੂੰ ਸੋਝੀ ਹੋ ਜਾਂਦੀ ਹੈ ਦਰਵਾਜ਼ਿਆਂ ਵੱਲੋਂ ਸੁਰਤ ਹਟਾ ਕੇ। ਜਿਹੜਾ ਦਸਵਾਂ ਗੁਪਤ ਰਖਾਇਆ ਸੀ ਮੁਕਤੀ ਦਾ ਦਰਵਾਜ਼ਾ, ਉਹ ਮੋਖ ਦੁਆਰ ਉਹਨੂੰ ਪ੍ਰਾਪਤ ਹੋ ਜਾਂਦਾ। ਸੇਵਾ ਕਰਦਿਆਂ ਕਰਦਿਆਂ ਉਹ ਆਪ ਮੁਕਤ ਮੁਕਤ ਕਰੇ ਸੰਸਾਰ, ਸਤਿਗੁਰੂ ਦੀ ਬਖਸ਼ਿਸ਼ ਨਾਲ ਐਸੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ।
1: ਕਾਰਕਮਾਵਣੀ,
0: ਉਹਨਾਂ ਦੀ ਜਿਹੜੀ ਕਾਰ ਸੇਵਾ ਹੈ ਉਹ ਸੱਚੀ ਹੈ। ਦੁਨੀਆਂ ਦੇ ਲੋਕਾਂ ਦੇ ਜਿਹੜੇ ਕਾਰਜ ਨੇ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਉਹਨਾਂ ਦੇ ਜਿਹੜੇ ਕਾਰਜ ਨੇ ਕਿਤੇ ਕਿਸੇ ਦੇ ਅਰਥ ਕੰਮ ਨਹੀਂ ਆਉਂਦੇ ਪਰਲੋਕ ਵਿੱਚ। ਪਰ ਜਿਹੜੀ ਗੁਰਮੁਖਾਂ ਦੀ ਕੀਤੀ ਹੋਈ ਸਦ

0: ਭਾਵੇਂ ਉਹ ਸੇਵਾ ਕਰਦਿਆਂ ਹੋਇਆਂ ਬਹੁਤ ਸਾਦੇ ਲਿਬਾਸ ਵਿੱਚ ਹੋਣਗੇ, ਭਾਵੇਂ ਫਟੇ ਪੁਰਾਣੇ ਵਸਤਰ ਹੋਣਗੇ, ਇੱਕ ਗੁਰਮੁਖਾਂ ਦੇ ਦਰਸ਼ਨ ਹੋਏ, ਉਹ ਕਹਿੰਦੇ ਵੀ ਮੈਂ ਤਨ 'ਤੇ ਕਦੇ ਆਪ ਸਵਾ ਕੇ ਵਸਤਰ ਨਹੀਂ ਪਾਏ, ਪਰ ਦੇਖਣ ਨੂੰ ਚਿੱਤ ਕਰਦਾ ਸੀ ਵੀ ਇਹਨਾਂ ਦੇ ਦਰਸ਼ਨ ਕਰੀ ਜਾਈਏ, ਇਹਨਾਂ ਦੇ ਬਚਨ ਸੁਣੀ ਜਾਈਏ, ਇਹਨਾਂ ਕੋਲ ਹੀ ਬੈਠੇ ਰਹੀਏ। ਜਦੋਂ ਪੁੱਛਿਆ ਜੀ ਵੀ ਆਪ ਕਿਹੋ ਜਿਹੇ ਵਸਤਰ ਪਾਉਂਦੇ ਹੋ, ਉਹ ਕਹਿੰਦੇ ਵੀ ਜਿਹੜੇ ਕਾਰ ਸੇਵਾ ਵਾਲੇ ਆ ਨਾ, ਜਦੋਂ ਕਾਰ ਸੇਵਾ ਕਰਦੇ ਆ ਕੁੜਤੀ ਪਾਉਂਦੇ ਆ, ਉਹ ਕੁੜਤੀ ਘਸ ਜਾਂਦੀ ਆ, ਉਹ ਫਿਰ ਛੱਡਦੇ ਨਹੀਂ ਹੈ, ਉਹਨੂੰ ਇਕੱਠੀ ਕਰਕੇ ਉਹਦਾ ਇਹਨੂੰ ਬਣਾ ਲੈਂਦੇ ਆ, ਜਦੋਂ ਉਹ ਬੱਠਲ ਰੱਖਦੇ ਆ, ਟੋਕਰੀ ਰੱਖਦੇ ਸਿਰ 'ਤੇ ਤਸਲੇ ਦੇ ਥੱਲੇ ਰੱਖਣ ਵਾਸਤੇ, ਉਹ ਕਹਿੰਦੇ ਇਹਨੂੰ ਬਣਾ ਕੇ ਉਦੋਂ ਕੰਮ ਲੈਂਦੇ ਆ, ਸੇਵਾ ਲੈਂਦੇ ਆ, ਫਿਰ ਜਦੋਂ ਉੱਥੋਂ ਵੀ ਉਹ ਬੇਕਾਰ ਹੋ ਜਾਵੇ ਫਿਰ ਉਹਨੂੰ ਪਾਸੇ ਛੱਡਦੇ ਆ। ਕਹਿੰਦੇ ਮੈਂ ਉਹ ਚੁੱਕ ਕੇ ਉਹਦੇ ਟਾਕੀਆਂ ਲਾ ਕੇ ਉਹ ਸਾਰੀ ਉਮਰ ਕੱਪੜੇ ਪਾਏ ਆ, ਕਿਉਂ? ਕਿਉਂਕਿ ਉਹਦੇ ਵਿੱਚ ਸ਼ਾਂਤੀ ਹੈ, ਉਹਦੇ ਵਿੱਚ ਟਿਕਾ ਹੈ, ਸਾਦਗੀ ਆ। ਮਹਾਰਾਜ ਦਾ ਬਚਨ ਨਾ, ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਰੱਖ ਦਾ ਅਰਥ ਹੈ ਰੱਖਿਆ, ਜੇ ਬੀਜ ਦੇ ਤਾ ਫਸਲ ਹੋ ਗਈ, ਉਹਦੀ ਰਾਖੀ ਨਾ ਕੀਤੀ ਤਾਂ ਉੱਥੇ ਚਿੜੀਆਂ ਜਾਨਵਰ ਚੁੱਕ ਕੇ ਲੈ ਜਾਣਗੇ। ਫਿਰ ਉੱਥੇ ਜਿਹੜੇ ਰੋਜ਼ ਨੇ ਜਾਂ ਗਾਈਆਂ ਨੇ ਜਾਂ ਹੋਰ ਜਾਨਵਰ ਹੈ, ਉਹ ਆ ਕੇ ਫਸਲ ਨੂੰ ਬਰਬਾਦ ਕਰ ਦਿੰਦੇ ਆ। ਕੋਈ ਕਿਤੇ ਸੂਰ ਆਉਂਦੇ ਆ, ਕਿਤੇ ਰੋਜ਼ ਆਉਂਦੇ ਆ, ਕਿਤੇ ਗਾਈਆਂ ਆਉਂਦੀਆਂ, ਅਵਾਰਾ ਪਸ਼ੂ ਉਹਨੂੰ ਬਰਬਾਦ ਕਰ ਦਿੰਦੇ ਆ। ਫਿਰ ਜਿਹੜਾ ਕਿਸਾਨ ਆ ਉਹਨੂੰ ਰਾਖੀ ਕਰਨੀ ਪੈਂਦੀ ਆ। ਮਹਾਰਾਜ ਕਹਿੰਦੇ ਜੇ ਨਾਮ ਦਾ ਬੀਜ ਬੀਜਿਆ, ਸੰਤੋਖ ਦਾ ਸੁਹਾਗਾ ਫੇਰਿਆ, ਉਹਦੀ ਜਿਹੜੀ ਫਸਲ ਹੋਣੀ ਹੈ ਗਿਆਨ ਰੂਪੀ, ਜੇ ਉਹਦੀ ਫਸਲ ਦਾ ਪੂਰਾ ਪੂਰਾ ਫਲ ਲੈਣਾ ਹੈ, ਪੂਰੀ ਫਸਲ ਲੈਣੀ ਹੈ, ਪੂਰਾ ਲਾਭ ਲੈਣਾ, ਤਾਂ ਤੈਨੂੰ ਸਾਦਗੀ ਗਰੀਬੀ ਵੇਸ ਧਾਰਨਾ ਪਊ। ਗਰੀਬੀ ਵੇਸ ਧਾਰਨ ਕਰੇਗਾ ਤਾਂ ਫਿਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਨੌਰ ਨੇ, ਕੀੜੇ ਮਕੌੜੇ ਆ, ਸ਼ਬਦ ਸਪਰਸ਼ ਰਸ ਰੂਪ ਰਸ ਗੰਧ ਰੂਪੀ ਅਵਾਰਾ ਪਸ਼ੂ ਨੇ, ਇਹ ਤੇਰੇ ਨਾਮ ਦੇ ਧਨ ਨੂੰ ਬਰਬਾਦ ਨਹੀਂ ਕਰਨਗੇ, ਨਾਮ ਦੀ ਖੇਤੀ ਨੂੰ ਬਰਬਾਦ ਨਹੀਂ ਕਰਨਗੇ। ਇਸ ਲਈ ਮਹਾਰਾਜ ਕਹਿੰਦੇ ਉਹਨਾਂ ਨੂੰ ਜਿਹੜਾ ਪਹਿਨਣਾ ਹੈ ਉਹ ਵੀ ਸੱਚਾ ਹੈ, ਉਹਨਾਂ ਦਾ ਆਧਾਰ ਇਹ ਨਹੀਂ ਵੀ ਚਾਰ ਚਾਰ ਵਾਰੀ ਖਾਣਾ ਜਾਂ ਹਰ ਟਾਈਮ ਪੇਟ ਭਰ ਕੇ ਸੁੱਤੇ ਰਹਿਣਾ, ਨਹੀਂ, ਸੱਚ ਨਾਮ ਆਧਾਰ। ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਹੀ ਆਸਰਾ, ਬਾਣੀ ਨਾਮ, ਦਿਨ ਰਾਤ ਨਾਮ ਵਿੱਚ ਲੱਗੇ ਰਹਿਣਾ, ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਨਾਮ ਬਣ ਜਾਂਦਾ।
1: ਸੱਚੀ ਸੰਗਤ ਸੱਚ ਮਿਲੇ,
0: ਹਾਂ, ਉਹਨਾਂ ਦੀ ਸੰਗਤ ਵੀ ਸੱਚੀ ਹੁੰਦੀ ਆ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ। ਜੇ ਉਹਨਾਂ ਕੋਲ ਕੋਈ ਆ ਕੇ ਸੰਸਾਰੀ ਗੱਲ ਕਰਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਰਾਤਨ ਸਮੇਂ ਹਰ ਕੀ ਪੌੜੀ ਕੋਲ ਇੱਕ ਬੁੰਦਿਆਂ ਵਾਲੇ ਸੰਤ ਹੁੰਦੇ, ਉਹਨਾਂ ਦਾ ਜ਼ਿਕਰ ਮਿਲਦਾ ਪੁਸਤਕਾਂ ਦੇ ਵਿੱਚ। ਜੇ ਕੋਈ ਉਹਨਾਂ ਕੋਲ ਆ ਕੇ ਸੰਸਾਰ ਦੀ ਗੱਲ ਕਰਦਾ ਨਾ, ਤਾਂ ਪੱਛਮ ਦੇ ਬੁੰਦੇ ਜੇ ਉਹਨਾਂ ਨੇ ਬਣਾਏ ਹੁੰਦੇ, ਉਹ ਕੰਨ 'ਚ ਪਾ ਲੈਂਦੇ ਤੇ ਕਹਿੰਦੇ ਅਰੇ ਬਾਈ ਹਿੰਦੀ ਬੋਲਿਆ ਕਰਦੇ, ਅਰੇ ਬਾਈ ਪਹਿਲਾਂ ਹੀ ਸਰੀਰ ਕੇ ਅੰਦਰ ਬਹੁਤ ਮਨ ਮੇਂ ਗੰਦਗੀ ਭਰੀ ਪੜੀ ਹੈ, ਔਰ ਕੂੜ ਕਬਾੜ ਮਤ ਡਾਲੋ। ਇਹ ਨਾਮ ਸੁਣਨ ਵਾਸਤੇ ਲਾਏ ਆ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਉਹ ਸੱਚੀ ਬਾਣੀ ਸੁਣਦੇ ਆ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਵੀ ਸੱਚੀ ਹੈ, ਸੱਚ ਸਰੂਪ 'ਚ ਮਿਲ ਕੇ ਰਹਿੰਦੇ ਹਨ।
1: ਨਾਏ ਪਿਆਰ,
0: ਉਹਨਾਂ ਦਾ ਪਿਆਰ ਵੀ ਸੰਸਾਰ ਦੀ ਕਿਸੇ ਵਸਤੂ ਨਾਲ ਨਹੀਂ, ਉਹਨਾਂ ਦਾ ਪਿਆਰ ਕੇਵਲ ਨਾਮ ਨਾਲ ਹੈ। ਜਿਵੇਂ ਸੂਮੈ ਧਨ ਰੱਖਣ ਕਉ ਦੀਆ, ਸੂਮ ਬੰਦੇ ਦਾ ਪਿਆਰ ਧਨ ਨਾਲ ਹੁੰਦਾ ਹੈ, ਮਾਇਆ ਨਾਲ ਹੁੰਦਾ ਹੈ, ਉਹਦੀ ਹਮੇਸ਼ਾ ਸੁਰਤ ਮਾਇਆ ਵਿੱਚ ਰਹਿੰਦੀ ਹੈ ਵੀ ਫਲਾਨੇ ਨੂੰ ਇੰਨੀ ਮਾਇਆ ਦਿੱਤੀ, ਉਹ ਤੋਂ ਇੰਨੀ ਲੈਣੀ ਆ, ਫਲਾਨੇ ਤੋਂ ਇੰਨੀ ਲੈਣੀ ਆ। ਇਹ ਜਿਹੜੇ ਗੁਰਮੁਖ ਹੁੰਦੇ ਆ ਇਹਨਾਂ ਦਾ ਹੁੰਦਾ ਵੀ ਇੰਨਾ ਸਮਾਂ ਲੰਘ ਗਿਆ, ਇੰਨਾ ਰਹਿ ਗਿਆ, ਇੰਨਾ ਜਾਪ ਜਪ ਲਿਆ, ਇੰਨਾ ਰਹਿ ਗਿਆ, ਉਹ ਹਮੇਸ਼ਾ ਨਾਮ ਵਿੱਚ ਪਿਆਰ ਆਪਣਾ ਪਾ ਕੇ ਰੱਖਦੇ ਆ।
1: ਸੱਚੇ ਸ਼ਬਦ ਹਰਖ ਸਦਾ,
0: ਉਹਨਾਂ ਨੂੰ ਖੁਸ਼ੀ ਵੀ ਸੱਚੇ ਵਾਹਿਗੁਰੂ ਦੇ ਨਾਮ ਵਿੱਚੋਂ ਸ਼ਬਦ ਵਿੱਚੋਂ ਹੀ ਪ੍ਰਾਪਤ ਹੁੰਦੀ ਆ।
1: ਦਰ ਸੱਚੇ ਸੱਚਿਆਰ,
0: ਫਿਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਦਰ ਜਿਹੜੀ ਦਰਗਾਹ ਸੱਚਖੰਡ ਵਸੈ ਨਿਰੰਕਾਰ, ਕਰ ਘਰ ਵੇਖੇ ਨਦਰ ਨਿਹਾਲ, ਬੇਗਮਪੁਰਾ ਸੈਰ ਕੋ ਨਾਓ ਦੁਖ ਦੋ ਨਹੀਂ ਤੇ ਠਾਓ। ਉਹ ਜਿਹੜਾ ਸੱਚਖੰਡ ਵਾਹਿਗੁਰੂ ਦਾ ਹੈ ਉੱਥੇ ਉਹਨਾਂ ਨੂੰ ਫਿਰ ਰੇਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਉਹਨਾਂ ਦਾ ਉੱਥੇ ਵੀ ਆਦਰ ਸਤਿਕਾਰ ਹੁੰਦਾ।
1: ਨਾਨਕ ਸਤਿਗੁਰ ਕੀ ਸੇਵਾ ਸੋ ਕਰੇ,
0: ਪਹਿਲੇ ਸਲੋਕ ਦੀ ਸਮਾਪਤੀ ਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਫਰਮਾਉਂਦੇ ਆ, ਸਤਿਗੁਰ ਕੀ ਸੇਵਾ ਸੋ ਕਰੇ। ਸਤਿਗੁਰੂ ਦੀ ਸੇਵਾ ਸਾਰਾ ਸੰਸਾਰ ਨਹੀਂ ਕਰ ਸਕਦਾ। ਸਤਿਗੁਰੂ ਦੀ ਸੇਵਾ ਬਿਰਲਿਆਂ ਦੇ ਭਾਗਾਂ ਚ ਆਉਂਦੀ ਹੈ। ਸਤਿਗੁਰੂ ਦੀ ਸੇਵਾ ਮਹਾਰਾਜ ਕਹਿੰਦੇ ਭਾਈ

ਨਾਮ ਡੋਰੀ ਦਾ, ਜਿਸ ਦੇ ਹੱਥ ਵਿੱਚ ਸਾਰੇ ਜੀਆਂ ਦੀ ਰਿਜਕ ਦੀ ਡੋਰੀ ਆ, ਜਿਸ ਦੇ ਹੱਥ ਵਿੱਚ ਸਾਰੇ ਜੀਵਾਂ ਦੇ ਸਵਾਸਾਂ ਦੀ ਡੋਰੀ ਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਉਹਨੂੰ ਜਿਹੜਾ ਵਾਹਿਗੁਰੂ ਸਵਾਸ ਬਖਸ਼ ਰਿਹਾ, ਰਿਜਕ ਬਖਸ਼ ਰਿਹਾ, ਉਹਨੂੰ ਕਰਤਾਰ ਕਹਿੰਦੇ ਆ। ਉਹ ਜਿਸ ਦੇ ਉੱਪਰ ਨਦਰ ਕਰ ਦੇਵੇ, ਜਿਸ ਤੇ ਮਿਹਰ ਕਰ ਦੇਵੇ, ਜਿਹਨੂੰ ਉਹਨੇ ਤਾਰਨਾ, ਜਿਹਨੂੰ ਮੁਕਤ ਕਰਨਾ, ਜਿਹਦਾ ਭਲਾ ਕਰਨਾ, ਉਹਨੂੰ ਆਪਣੀ ਸੇਵਾ ਦੇ ਦਿੰਦਾ, ਉਹਨੂੰ ਆਪਣੀ ਸੇਵਾ

0: ਉਹ ਸਾਸ ਗਰਾਸ ਨਾਮ ਜਪਦੇ ਆ, ਸਾਸ ਹੁੰਦਾ ਸਾਹ ਆਉਂਦੇ ਜਾਂਦੇ ਤੇ ਗਰਾਸ ਹੁੰਦਾ ਗਰਾਹੀ ਮੂੰਹ ਚ ਪਾਉਂਦਿਆਂ ਹੋਇਆ। ਜਦੋਂ ਭੋਜਨ ਦੀ ਗਰਾਹੀ ਮੂੰਹ ਚ ਪਾਉਂਦੇ ਆ, ਬੁਰਕੀ ਪਾਉਂਦੇ, ਉਦੋਂ ਵੀ ਨਾਮ ਜਪਦੇ ਆ, ਸੁਰਤ ਨਾਲ ਜਪਦੇ ਆ, ਬੋਲ ਕੇ ਨਹੀਂ। ਤੇ ਜਿਹੜੇ ਮਨਮੁਖ ਨੇ ਮਹਾਰਾਜ ਕਹਿੰਦੇ ਉਹ ਨਾਮ ਤੋਂ ਬਿਨਾਂ, ਨਾਮ ਬਿਨਾਂ ਜੋ ਪਹਿਰਾ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸਿਗਾਰ। ਇਉਂ ਉਹਨਾਂ ਦੀ ਗਰਾਹੀ ਵੀ ਜਿਹੜੀ ਪਾਉਂਦੇ ਆ, ਮਨ ਨੂੰ ਜ਼ਹਿਰ ਹੀ ਖਾ ਰਹੇ ਆ।
1: ਦੁਖੋ ਦੁਖ ਕਮਾਵਣਾ,
0: ਇੱਥੇ ਉਹਨਾਂ ਨੂੰ ਫਿਰ ਵਡਾਣੀ ਚਾਕਰੀ ਦਾ ਫਲ ਮਹਾਰਾਜ ਕਹਿੰਦੇ ਦੁੱਖ ਮਿਲਦਾ ਹੈ, ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਕਹਿੰਦੇ ਜੀ ਫਲਾਨੇ ਦਾ ਦੀਵਾ ਜਗਾਉਣੇ ਆ, ਹੁਣ ਕੀ ਹੋ ਗਿਆ? ਕਹਿੰਦੇ ਜੀ ਦੀਵਾ ਬੰਦ ਕਰਤਾ ਸੀ, ਫਲਾਨੇ ਨੇ ਕਿਹਾ ਵੀ ਜੇ ਦੀਵਾ ਬੰਦ ਕਰਤਾ ਤਾਂ ਤੁਹਾਨੂੰ ਦੁੱਖ ਆ ਗਏ। ਦੱਸੋ ਜਿਹਦਾ ਦੀਵਾ ਜਗਾਉਂਦੇ ਸੀ ਭਲਿਓ ਲੋਕੋ, ਦੁੱਖ ਦੇਣ ਨੂੰ ਬੈਠਾ ਕਿੱਥੇ? ਸਤਿਗੁਰੂ ਦੀ ਸੇਵਾ, ਜੇ ਕੋਈ ਇੱਕ ਤਿਲ ਮਾਤਰ ਵੀ ਕੋਈ ਸੇਵਾ ਕਰਦਾ ਮਹਾਰਾਜ, ਉਹ ਵੀ ਨਹੀਂ ਰੱਖਦੇ, ਉਹਦਾ ਵੀ ਫਲ ਦਿੰਦੇ ਆ। ਜੇ ਕੋਈ ਮਾਈਆਂ ਪ੍ਰਸ਼ਾਦੇ ਪਕਾਉਂਦੀਆਂ, ਜੇ ਕੋਈ ਪ੍ਰਸ਼ਾਦਿਆਂ ਦੀ ਸੇਵਾ ਕਰਦਾ, ਵਰਤਾਉਣ ਦੀ ਸੇਵਾ ਕਰਦਾ, ਪਕਾਉਣ ਦੀ ਸੇਵਾ ਕਰਦਾ, ਜਲ ਵਰਤਾਉਣ ਦੀ ਸੇਵਾ ਕਰਦਾ, ਜੇ ਕੋਈ ਝਾੜੂ ਦੀ ਸੇਵਾ ਕਰਦਾ, ਪੋਤਿਆਂ ਦੀ ਸੇਵਾ ਕਰਦਾ, ਕਿੰਨੀ ਸੰਗਤ ਸੇਵਾ ਕਰ ਰਹੀ ਹੈ ਦਿਨ ਰਾਤ ਪਰਿਕਰਮਾ ਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੇ ਲੰਗਰ ਸਾਹਿਬ ਦੇ ਵਿੱਚ ਲੱਖਾਂ ਸੰਗਤ ਰੋਜ਼ ਪ੍ਰਸ਼ਾਦਾ ਛਕਦੀ ਆ। ਆਮਦਨਾਂ ਦੇ ਵਿੱਚ 12-13 ਲੱਖ ਖਰਚਾ ਇੱਕ ਦਿਨ ਦਾ, ਕਿੰਨੀ ਸੰਗਤ ਪ੍ਰਸ਼ਾਦਾ ਛਕਦੀ ਹੋਵੇਗੀ? ਤੇ ਉਹ ਸੰਗਤਾਂ ਹੀ ਸੇਵਾ ਕਰਦੀਆਂ ਨਾ, ਸੰਗਤਾਂ ਹੀ ਪਕਾਉਂਦੀਆਂ, ਸੰਗਤਾਂ ਹੀ ਵਰਤਾਉਂਦੀਆਂ। ਉਹ ਸੰਗਤਾਂ ਫਿਰ ਐਵੇਂ ਤਾਂ ਨਹੀਂ ਸੇਵਾ ਕਰੀ ਜਾਂਦੀਆਂ, ਇੰਨੀ ਗਰਮੀ 'ਚ ਬੰਦਾ ਏਸੀ ਤੋਂ ਬਾਹਰ ਨਿਕਲਦਾ ਹੈ ਉਸੇ ਵੇਲੇ ਹਾਏ ਹਾਏ ਕਰਨ ਲੱਗ ਜਾਂਦਾ ਹੈ। ਧੰਨ ਨੇ ਉਹ ਸੰਗਤਾਂ ਜਿਹੜੀਆਂ ਇੰਨੀ ਗਰਮੀ ਵਿੱਚ ਵੀ ਲੋਹ 'ਤੇ ਜਾ ਕੇ ਸੇਵਾ ਕਰਦੀਆਂ, ਜਿਹੜੇ ਭੱਠੀਆਂ 'ਤੇ ਜਾ ਕੇ ਸਬਜ਼ੀਆਂ ਬਣਾਉਂਦੇ ਆ, ਸੇਵਾਵਾਂ ਕਰਦੇ ਆ, ਉਹਨਾਂ ਨੂੰ ਕੁਝ ਮਿਲ ਰਿਹਾ ਨਾ, ਉਹਨਾਂ ਨੂੰ ਸੁੱਖ ਮਿਲ ਰਿਹਾ, ਆਨੰਦ ਮਿਲ ਰਿਹਾ, ਤਾਂ ਹੀ ਉਹ ਸੇਵਾ ਕਰ ਰਹੇ ਹਨ। ਪਰ ਜਿਹੜੇ ਵਡਾਣੀ ਚਾਕਰੀ ਵਾਲੇ ਆ ਮਹਾਰਾਜ ਕਹਿੰਦੇ ਭਾਈ ਉਹ ਇੱਥੇ ਵੀ ਦੁਖੀ ਤੇ ਪਰਲੋਕ 'ਚ ਵੀ ਦੁਖੀ ਹਨ।
1: ਨਰਕ ਨਿਵਾਸ,
0: ਮਰਨ ਤੋਂ ਬਾਅਦ ਜਿੱਥੇ ਗੁਰਮੁਖਾਂ ਦਾ ਦਰਗਾਹ 'ਚ ਵਾਸਾ ਕਿਹਾ ਸੀ, ਇੱਥੇ ਮਨਮੁਖਾਂ ਦਾ ਵਡਾਣੀ ਚਾਕਰੀ ਵਾਲਿਆਂ ਦਾ ਵਾਸਾ ਮਾਰੇ

0: ਆਏ ਉਹ ਸ਼ਬਦ ਨੂੰ ਨਹੀਂ ਜਾਣਦੇ, ਸ਼ਬਦ ਨਾਲ ਉਹਨਾਂ ਦਾ ਪਰਚਾ ਨਹੀਂ ਪਿਆ। ਉਹਨਾਂ ਨੇ ਕਦੇ ਨਾ ਸ਼ਬਦ ਨੂੰ ਸੁਣਿਆ ਅਤੇ ਨਾ ਕਦੇ ਜਪਿਆ, ਨਾ ਕਦੇ ਉਹਨੂੰ ਧਿਆਇਆ, ਨਾ ਕਦੇ ਸਿਮਰਿਆ। ਇਸ ਕਰਕੇ ਉਹਨਾਂ ਦਾ ਮੁੱਖ ਵੀ ਅਤੇ ਉਹਨਾਂ ਦਾ ਮਨ ਵੀ, ਸਤਿਗੁਰੂ ਜੀ ਕਹਿੰਦੇ ਸ਼ਬਦ ਵੀ ਹੋਣਾ ਹੋਣ ਕਰਕੇ ਮੈਲਾ,
1: ਕਾਮ ਕ੍ਰੋਧ ਵਿਨਾਸ,
0: ਉਹਨਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਵਗਦੀਆਂ, ਉਹਨਾਂ ਦਾ ਵਿਨਾਸ।

ਚਲ ਧਾਰੇ ਕਰਦਾ ਹੈ, ਕੋਈ ਆਸਣ ਲਾਉਂਦਾ ਹੈ, ਕੋਈ ਕਹਿੰਦੇ ਸਵਾਸ ਚੜਾ ਕੇ ਵੇਖਦਾ ਹੈ, ਕੋਈ ਕਿਹੋ ਜਿਹਾ ਕਰਮ ਕਰਦਾ, ਕੋਈ ਕਿਹੋ ਜਿਹਾ ਕਰਮ ਕਰਦਾ। ਦੁਨੀਆਂ ਦੇ ਵਿੱਚ ਬੜੇ ਲੋਕ ਨੇ ਜਿਹੜੇ ਨਾਮ ਨੂੰ ਛੱਡ ਕੇ ਹੋਰ ਸਭ ਕੁਝ ਕਰੀ ਜਾ ਰਹੇ ਹੈ, ਪਰ ਕਲਯੁੱਗ ਦੇ ਵਿੱਚ ਕੇਵਲ ਨਾਮ ਹੀ ਹੈ ਜਿਹੜਾ ਪਾਰ ਲੰਘਾਉਂਦਾ, ਉਹ ਨਾਮ ਨਹੀਂ ਜਪ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਅੰਤ ਵੇਲੇ ਇਹ ਜਿਹੜੇ ਕਰਮ ਕਾਂਡ ਨੇ ਉਹ ਕੰਮ ਨਹੀਂ ਆਉਣੇ, ਕਿਉਂਕਿ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟ ਹੈ, ਉਹਦਾ ਜਮਾਂ ਨੇ ਰਾਜ ਹੀ ਲੁੱਟ ਲੈਣੇ ਆ। ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਕਰਮ ਕਾਂਡ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁੱਟ ਕੇ ਅਦਕ ਅਹਮ ਬੁੱਧ ਵਾਧੇ ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਇਹਦੇ ਵਿੱਚ ਮੋਨ ਭਇਓ ਕਰਪਾਤੀ ਰਹਿਓ, ਇਹ ਸ਼ਬਦ ਦੇ ਵਿੱਚ ਸਾਰੇ ਕਰਮ ਕਾਂਡ ਦੱਸੇ ਆ। ਇਹ ਅੰਤ ਵੇਲੇ ਕੰਮ ਨਹੀਂ ਆਉਂਦੇ, ਇਹ ਤਾਂ ਰਸਤੇ ਵਿੱਚ ਹੀ ਜਿਹੜੇ ਜਮਦੂਤ ਨੇ ਉਹ ਖੋਹ ਲੈਂਦੇ ਆ, ਇਸ ਲਈ ਉਹਨਾਂ ਕੋਲ

0: ਪੁਰੀ ਦੇ ਵਿੱਚ ਉਹਨਾਂ ਨੂੰ ਲਿਜਾ ਕਰਕੇ ਉੱਥੇ ਨਰਕਾਂ ਦੇ ਵਿੱਚ ਮਾਰੀ ਆ ਸਜਾਵਾਂ ਦਿੰਦੇ ਆ ਬੱਧੇ ਭਾਵ ਬੰਨ ਕਰਕੇ ਉੱਥੇ ਫਿਰ ਉਹਨਾਂ ਨੂੰ ਚੋਟਾਂ ਪੈਂਦੀਆਂ ਚਪੇੜਾਂ ਪੈਂਦੀਆਂ ਜਿਹੜਾ ਕੋਈ ਪਰਾਇਆ ਰੂਪ ਤੱਕਦਾ ਉਹਨਾਂ ਨੂੰ ਵੱਖਰੀਆਂ ਸ਼ਾਸਤਰਾਂ 'ਚ ਸੇਵਾਵਾਂ ਸਜਾਵਾਂ ਲਿਖੀਆਂ ਜਿਹੜਾ ਕੋਈ ਗੰਧਣ ਬੈਣ ਸੁਣਦਾ ਉਹਨੂੰ ਵੱਖਰੀਆਂ ਸਜਾਵਾਂ ਇਉਂ ਬੜੀਆਂ ਤਰ੍ਹਾਂ ਦੀਆਂ ਸਜਾਵਾਂ ਦਾ ਗੁਰਬਾਣੀ 'ਚ ਵੀ ਜ਼ਿਕਰ ਮਿਲਦਾ
1: ਨਾ ਸੁਣੈ ਅਰਦਾਸ
0: ਫਿਰ ਉਹ ਅਰਜੋਈਆਂ ਕਰਦੇ ਆ ਪੁਕਾਰਾਂ ਕਰਦੇ ਆ ਬਚਾਓ ਬਚਾਓ ਕਹਿੰਦੇ ਆ ਕੋਈ ਨਹੀਂ ਸੁਣਦਾ ਫਿਰ ਸਤਿਗੁਰੂ ਜੀ ਦਾ ਬਚਨ ਆਪਾਂ ਸਕੀ ਵਾਰ 'ਚ ਪੌੜੀ ਸੁਣਦੇ ਹਾਂ ਆਪੀ ਨਾ ਭੋਗ ਭੋਗਾ ਹੋਏ ਭਸਮਣ ਭੌਰ ਸਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਆ ਵੈ ਲੇਖਾ ਕਰ ਸਮਝਾਇਆ ਤੇ ਜਦੋਂ ਲੇਖਾ ਇਹਦੇ ਬਾਕੀ ਬਹੁਤੀ ਨਿਕਲਦੀ ਆ ਥਾਉ ਨਾ ਹੋਵੇ ਪੌਦੇ ਹੁਣ ਸੁਣੀਆਂ ਕਿਆ ਰੁਆਇਆ ਮਨ ਅੰਧਾ ਹੈ ਜਨਮ ਗਵਾਇਆ ਜਦੋਂ ਥਾਉ ਨਾ ਹੋਵੇ ਪੌਦੇ ਹੁਣ ਜਦੋਂ ਪੈਂਦੀਆਂ ਨੇ ਫਿਰ ਭੱਜਦੇ ਨੂੰ ਥਾਂ ਨਹੀਂ ਲੱਭਦਾ ਹੁਣ ਸੁਣੀਆਂ ਕਿਆ ਰੁਆਇਆ ਫਿਰ ਰੋਂਦਾ ਹੈ ਪੁਕਾਰਾਂ ਕਰਦਾ ਅਰਜੋਈਆਂ ਕਰਦਾ ਮਹਾਰਾਜ ਕਹਿੰਦੇ ਹੁਣ ਸੁਣੀਆਂ ਕਿਆ ਹੁਣ ਕੀ ਕਿਸੇ ਨੇ ਸੁਣਨਾ ਹੈ ਜਦੋਂ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੇ ਸੀ ਵੀ ਭਜਨ ਕਰ ਲੈ ਨਾਮ ਜਪ ਲਾ ਉਦੋਂ ਜਪਦਾ ਨਹੀਂ ਸੀ ਉਦੋਂ ਤੂੰ ਨੀ ਸੁਣਿਆ ਹੁਣ ਤੇਰੀ ਨੀ ਕਿਸੇ ਨੇ ਸੁਣਨੀ
1: ਨਾਨਕ ਪੂਰਬ ਲਿਖਿਆ ਕਮਾਵਣਾ
0: ਇਹ ਭਾਈ ਸਭ ਕੁਝ ਪੂਰਬ ਲਿਖਿਆ ਹੋਇਆ ਜਿਹੜੀ ਪ੍ਰਾਲਬਧ ਲੈ ਕੇ ਤੂੰ ਜਨਮ ਲਿਆ ਨਾ ਉਹਦੇ ਵਿੱਚ ਸਭ ਲਿਖਿਆ
1: ਗੁਰਮੁਖ ਨਾਮ ਨਿਵਾਸ
0: ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਆ ਗੁਰਮੁਖ ਬਣ ਕੇ ਜੀਵਨ ਜਿਉਂਦੇ ਆ ਮੁਖੀ ਗੁਰਾਂ ਦੁਆਰਾ ਨਾਮ ਲੈਂਦੇ ਆ ਆਪਣੇ ਮਨ ਨੂੰ ਗੁਰੂ ਵੱਲ ਮੁੱਖ ਰੱਖਦੇ ਆ ਗੁਰੂ ਦੀ ਗੱਲ ਨੂੰ ਜੀਵਨ ਵਿੱਚ ਮੁੱਖ ਰੱਖਦੇ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਉਣ ਕਰਕੇ ਸੇਵਾ ਕਰਨ ਕਰਕੇ ਨਾਮ

0: ਉਹ ਸਤਿਗੁਰੂ ਨੂੰ ਸੱਚੇ ਨੂੰ ਸੇਵਨਾ ਕਰੋ, ਉਹਦੀ ਸੇਵਾ ਕਰਨਾ ਕਰੋ।
1: ਜਿਨ ਹਰ ਹਰ ਨਾਮ ਦਿਰੜਾਇਆ,
0: ਜਿਸ ਸਤਿਗੁਰੂ ਨੇ ਉਹ ਵਾਹਿਗੁਰੂ ਦਾ ਪੂਰਾ ਨਾਮ ਵਾਹਿਗੁਰੂ ਵਾਹਿਗੁਰੂ ਦ੍ਰਿੜ ਕਰਵਾਇਆ। ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਆ ਤਾਂ ਫਿਰ ਉਹ ਦੀਕਸ਼ਾ ਮੰਤਰ ਦਿੰਦੇ ਆ, ਗੁਰਮੰਤਰ ਬਖਸ਼ਦੇ ਆ। ਜਦੋਂ ਪੰਜ ਵਾਰੀ ਗੁਰਮੰਤਰ ਕਹਾਉਂਦੇ ਆ ਤਾਂ ਦ੍ਰਿੜ ਕਰਵਾ ਦਿੰਦੇ ਆ, ਭਾਵ ਸਾਡੇ ਅੰਦਰ ਬੀਜ ਬੀਜ ਦਿੰਦੇ ਆ। ਫਿਰ ਉਹਨੂੰ ਅੱਗੇ ਅਸੀਂ ਕਮਾਈ ਕਰਨੀ ਆ, ਅਭਿਆਸ ਕਰਨਾ। ਕਹਿੰਦੇ ਉਹ ਸਤਿਗੁਰੂ ਦੀ ਸੇਵਾ ਕਰੋ ਜਿਹਨੇ ਤੁਹਾਡੇ ਹਿਰਦੇ ਵਿੱਚ ਨਾਮ ਦ੍ਰਿੜ ਕਰਵਾਇਆ।
1: ਸਤਿਗੁਰ ਪੂਜੋ ਦਿਨ ਸਰਾਤ,
0: ਉਹ ਸਤਿਗੁਰੂ ਨੂੰ ਦਿਨ ਰਾਤ

ਹਰ ਸੈਕਿੰਡ ਦੇ ਵਿੱਚ ਪਲਕ ਝਪਕਣ ਜਿੰਨੇ ਸਮੇਂ ਵਿੱਚ ਭਾਵ ਹਰ ਖਿੰਨ ਦੇ ਵਿੱਚ ਉਸ ਸਤਿਗੁਰੂ ਵੱਲ ਹੀ ਵੇਖੋ। ਮਤਾਂ ਜੇ ਕਿਸੇ ਨੇ ਕੋਈ ਕਰਾਮਾਤ ਵਿਖਾ ਦਿੱਤੀ ਤਾਂ ਉਹਦੇ ਵੱਲ ਵੇਖਣ ਲੱਗ ਜਾਓ, ਨਹੀਂ ਬੜੇ ਲੋਕ ਨੇ ਕੋਈ ਮਾੜੇ ਮੋਟੇ ਮੰਤਰ ਮੁੰਤਰ ਸਿੱਧ ਕਰੀ ਬੈਠੇ ਆ। ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਪਖੰਡੀ ਦਾ ਨਾਮ ਲੈ ਕੇ ਕਿਹਾ, ਬੜਾ ਵੱਡਾ ਡੇਰਾ ਚੱਲਦਾ ਉਹਦਾ, ਉਹਦਾ ਜਿਹੜਾ ਮੁਖੀ ਹੈ ਕਹਿੰਦੇ ਘੋਰ ਮੰਤਰ ਸਿੱਧ ਕੀਤਾ ਹੋਇਆ, ਇੱਕ ਜੜੀ ਬੂਟੀ ਕਹਿੰਦੇ ਖਾਂਦਾ ਅਤੇ ਆਪਣੇ ਮਲ ਰਾਹੀਂ ਕੱਢਦਾ, ਉਹਨੂੰ ਧੋ ਕੇ ਪੀਸ ਕੇ ਫਿਰ ਜਿਹੜਾ ਲੋਕਾਂ ਨੂੰ ਪ੍ਰਸ਼ਾਦ ਦਿੰਦੇ ਆ ਉਹਦੇ ਵਿੱਚ ਮਿਲਾ ਕੇ ਛਕਾ ਦਿੰਦੇ ਆ। ਜਿਹੜਾ ਉਹਨੂੰ ਘੋਰ ਮੰਤਰ ਸਿੱਧ ਕੀਤੇ ਵਾਲੇ ਨੂੰ ਛਕ ਲੈਂਦਾ ਕਹਿੰਦੇ ਫਿਰ ਉਹ ਤੋਂ ਪ੍ਰਭਾਵਿਤ ਹੋ ਜਾਂਦਾ, ਵੱਡੇ ਵੱਡੇ ਅਫਸਰਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਉਹ ਛਕਾਉਂਦਾ ਅਤੇ ਆਪਣੇ ਮਗਰ ਲਾਈ ਰੱਖਦਾ। ਇਹੋ ਜਿਹੜੇ ਲੋਕ ਨੇ ਉਹਨਾਂ ਦਾ ਨਾ ਆਪਣਾ ਭਲਾ ਹੈ ਨਾ ਉਹਨਾਂ ਦੇ ਜਿਹੜੇ ਚੇਲੇ ਨੇ ਉਹਨਾਂ ਦਾ ਭਲਾ ਹੈ। ਮਹਾਰਾਜ ਕਹਿੰਦੇ ਐਸਿਆਂ ਵੱਲ ਨਾ ਵੇਖੋ, ਐਸਿਆਂ ਦੇ ਦਰਾਂ 'ਤੇ ਜੀਵਨ ਬਰਬਾਦ ਨਾ ਕਰੋ। ਇੱਕ ਇੱਕ ਨਿਮਖ ਮਾਤਰ ਕਹਿੰਦੇ ਸੱਚੇ

0: ਪ੍ਰਾਪਤੀ ਦਾ ਪੰਥ ਕਹੀਏ ਰਸਤਾ ਦੱਸਿਆ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰੂ ਤੋਂ ਬਲਿਹਾਰ ਜਾਓ। ਜੇ ਸਤਿਗੁਰੂ ਨੇ ਰਸਤਾ ਦੱਸਿਆ, ਜੇ ਸਤਿਗੁਰੂ ਨੇ ਮਾਰਗ ਦਿਖਾਇਆ, ਉਹ ਸਤਿਗੁਰੂ ਤੋਂ ਮਾਰੇ ਕਹਿੰਦੇ ਬਲਿਹਾਰ ਜਾਓ, ਕੁਰਬਾਨ ਜਾਓ।
1: ਸਤਿਗੁਰ ਕੀ ਸਭ ਪੱਗੀ ਪਵ ਹੋ,
0: ਇਸ ਸਤਿਗੁਰੂ ਦੇ ਭਾਈ ਸਾਰੇ ਚਰਨੀ ਪਾਓ, ਸਰਨ ਚਰਨੀ ਢਹਿ ਪੈਣਾ ਪਾਓ।
1: ਜਿਨ ਮੋਹ ਅੰਧੇਰ ਚੁਕਾਇਆ,
0: ਇਸ ਸਤਿਗੁਰੂ ਤੋਂ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਜੇ ਸੋ ਚੰਦਾ ਉਗਵਾ ਸੂਰ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਸ ਸਤਿਗੁਰੂ ਨੇ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਸਨੇ ਗਿਆਨ ਰੂਪੀ ਅੰਜਨ ਸੁਰਮਾ ਦਿੱਤਾ, ਮਹਾਰਾਜ ਕਹਿੰਦੇ ਚਰਨੀ ਢਹਿ ਪਾਓ।
1: ਸਤਿਗੁਰ ਕਹੋ ਸਭ ਧਨ ਧਨ,
0: ਇਸ ਸਤਿਗੁਰੂ ਨੂੰ ਭਾਈ ਸਾਰੇ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਕਰਮਾਂ ਕਰਕੇ ਵੀ ਸਾਰੇ ਧਨ ਧਨ ਕਹਿਣਾ ਕਰੋ।
1: ਜਿਨ ਹਰ ਭਗਤ ਭੰਡਾਰ ਲਹਾਇਆ,
0: ਜਿਸ ਸਤਿਗੁਰੂ ਨੇ ਭਗਤੀ ਦਾ ਭੰਡਾਰ ਕਹੀਏ ਖਜ਼ਾਨਾ ਬਖਸ਼ਿਸ਼ ਕੀਤਾ। ਭਗਤੀ ਦਾ ਭੰਡਾਰ ਕੀ ਹੈ? ਮਹਾਰਾਜ ਨੇ ਕਿਹਾ ਨਾ ਵੀ ਅੰਮ੍ਰਿਤ ਵੇਲੇ ਉੱਠ ਕੇ ਭਾਈ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਮ੍ਰਿਤ ਵੇਲਾ ਦਿਨ ਦਾ ਜਿਹੜਾ ਪਹਿਲਾ ਪਹਿਰ ਹੈ, 6 ਵਜੇ ਸਵੇਰ ਦੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ ਹੈ, ਤੇ ਜਿਹੜਾ ਪਿਛਲ ਰਾਤੀ ਦਾ ਪਹਿਰ ਆ ਨਾ, 3 ਵਜੇ ਤੋਂ ਅੰਮ੍ਰਿਤ ਵੇਲੇ 6 ਵਜੇ, ਇਹਦੇ ਵਿੱਚ ਅੰਮ੍ਰਿਤ ਵੇਲਾ ਮੰਨਿਆ। ਸਵਾ ਪਹਿਰ ਰਾਤ ਰਹਿੰਦੇ ਆ, ਕੋਈ ਪਹਿਰ ਰਾਤ ਰਹਿੰਦੇ ਆ ਇਤਿਹਾਸ ਵਿੱਚ, ਕਿਤੇ ਸਵਾ ਪਹਿਰ ਰਾਤ ਰਹਿੰਦੇ ਆ। ਪਹਿਰ 3 ਘੰਟਿਆਂ ਦਾ, ਸਵੇਰੇ 3 ਵਜੇ ਤੋਂ 6 ਵਜੇ ਤੱਕ ਇੱਕ ਪਹਿਰ ਰਾਤ ਰਹਿੰਦੀ ਹੁੰਦੀ ਆ, ਤੇ ਜੇ ਉਦੋਂ ਵੀ ਪਹਿਲਾਂ ਜਿਵੇਂ ਸੱਚਖੰਡ ਦਾ ਕਬਾੜ ਖੁੱਲਦਾ ਹੈ ਅੰਮ੍ਰਿਤ ਵੇਲੇ 2 ਵਜੇ ਦੇ ਲਾਗੇ ਸਾਕੇ, ਉਹ ਸਵਾ ਪਹਿਰ ਬਣ ਜਾਂਦਾ ਹੈ। ਉਦੋਂ ਭਾਈ ਕੋਈ ਇੱਕ ਘੜੀ, ਅੱਧੀ ਘੜੀ, ਅੱਧੀ ਤੋਂ ਵੀ ਅੱਧੀ, ਜਿੰਨਾ ਸਮਾਂ ਵੀ ਕੋਈ ਜਪ ਸਕੇ ਉਦੋਂ ਜਪਣਾ, ਫਿਰ ਨਿਤਨੇਮ ਕਰਨਾ, ਫਿਰ ਸਤਿਗੁਰੂ ਮਹਾਰਾਜ ਦੇ ਦਰ ਤੇ ਆ ਕੇ ਦਰਸ਼ਨ ਕਰਨੇ, ਬਾਣੀ ਕਥਾ ਸੁਣਨੀ, ਕੀਰਤਨ ਸੁਣਨਾ, ਫਿਰ ਜਦੋਂ ਦਿਨ ਚ ਸਮਾਂ ਲੱਗੇ ਸਹਿਜ ਪਾਠ ਕਰਨਾ, ਪਹਿਲਾਂ ਸੰਥਿਆ ਕਰਨੀ ਫਿਰ ਸਹਿਜ ਪਾਠ ਕਰਨਾ। ਇਹ ਭਗਤ ਖਜ਼ਾਨਾ ਸਤਿਗੁਰੂ ਜੀ ਨੇ ਦਿੱਤਾ ਸਾਨੂੰ, ਸੁਖੈਣ ਹੀ ਭਗਤੀ ਹੈ, ਨਾ ਤਾਂ ਕਿਸੇ ਨੇ ਪੁੱਠੇ ਲਟਕਣਾ, ਨਾ ਕੋਈ ਸਰਦੀਆਂ ਚ ਜਲ ਧਾਰੇ ਕਰਨੇ ਆ, 101 ਘੜੇ ਨਾਲ ਨਹਾਉਣਾ ਵੀ ਸਰਦੀ ਦੇ ਵਿੱਚ, ਉਹ ਮਾਘ ਦੇ ਵਿੱਚ ਜਲ ਧਾਰੇ ਕਰਦੇ 101 ਘੜੇ ਠੰਡੇ ਪਾਣੀ ਨਾਲ ਨਹਾਉਂਦੇ ਆ, ਨਾ ਹੀ ਕੋਈ ਜੇਠ ਆੜ ਦੇ ਮਹੀਨੇ ਦੇ ਵਿੱਚ ਗਰਮੀਆਂ ਦੇ ਵਿੱਚ ਉੱਪਰੋਂ ਸੂਰਜ ਤਪ ਰਿਹਾ ਤੇ ਉੱਧਰੋਂ 11 ਧੂਣੀਆਂ ਆਲੇ ਦੁਆਲੇ ਪਾਥੀਆਂ ਨੇ ਹੋਰ ਬਾਲ ਲੈਣੀ, ਉਹਦੇ ਵਿਚਾਲੇ ਬੈਠਣਾ, ਇਹ ਵੀ ਨਹੀਂ ਕਿਹਾ ਸਤਿਗੁਰੂ ਨੇ। ਸਤਿਗੁਰੂ ਨੇ ਇਹੋ ਜਿਹੇ ਕਰਮ ਕਾਂਡਾਂ ਤੋਂ ਸਗੋਂ ਵਰਜਿਆ ਸਾਨੂੰ, ਸੁਖੈਣ ਮਾਰਗ, ਭਗਤੀ ਦਾ ਮਾਰਗ, ਸਤਸੰਗਤ ਦਾ ਮਾਰਗ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਮਾਰਗ ਬਖਸ਼ਿਆ ਹੈ। ਆਓ ਸਤਿਗੁਰੂ ਦੀ ਕਿਰਪਾ ਨਾਲ ਪਿਛਲਾ ਮਹੀਨਾ ਸੁੱਖਾਂ ਨਾਲ ਗੁਰੂ ਕੇ ਭਾਣੇ ਵਿੱਚ ਬਤੀਤ ਹੋਇਆ, ਅੱਗੇ ਸਤਿਗੁਰੂ ਜੀ ਦੀ ਦਇਆ ਨਾਲ ਅੱਜ ਭਾਦੋ ਦਾ ਮਹੀਨਾ, ਜਿਸ ਦਾ ਅੱਜ ਪਹਿਲਾ ਦਿਨ ਆ, ਜਿਹਨੂੰ ਸੰਗਤਾਂ ਸੰਗਰਾਂਦ ਦਾ ਨਾਮ ਦਿੰਦੀ ਹੈ, ਜਿਹਨੂੰ ਸੰਸਕ੍ਰਿਤ ਵਿੱਚ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ, ਸਹਿਤ ਕ੍ਰਾਂਤੀ ਦੇ, ਕਿਉਂਕਿ ਸੂਰਜ 12 ਰਾਸਾਂ ਨੇ, ਰਾਸ ਨਾਮ ਕਰਦਾ ਹੈ, ਇੱਕ ਰਾਸ ਚੋਂ ਦੂਜੀ ਰਾਸ ਚ ਜਦੋਂ ਪ੍ਰਵੇਸ਼ ਕਰਦਾ, ਜਿਵੇਂ ਮਨੁੱਖ ਨੇ ਨਵਾਂ ਮਕਾਨ ਬਣਾਇਆ ਹੋਵੇ, ਜਿਸ ਦਿਨ ਨਵੇਂ ਮਕਾਨ ਚ ਪ੍ਰਵੇਸ਼ ਕਰਦਾ ਨਾ, ਗ੍ਰਹਿ ਪ੍ਰਵੇਸ਼ ਹੁੰਦਾ, ਉਦੋਂ ਮਕਾਨ ਦੀ ਸਜਾਵਟ ਹੁੰਦੀ ਹੈ, ਚੱਠ ਕਰਨ ਲੱਗੇ ਆ, ਰਿਸ਼ਤੇਦਾਰਾਂ ਨੂੰ ਵੀ ਸਾਦਾ ਬੜੇ ਉਸ ਵੇਲੇ ਤਾਮ ਝਾਮ ਕਰਦਾ। ਇਸੇ ਤਰ੍ਹਾਂ ਜਦੋਂ ਪਿਛਲੀ ਰਾਸ ਚੋਂ ਨਵੀਂ ਰਾਸ ਵਿੱਚ ਸੂਰਜ ਜਾਂਦਾ ਨਾ, ਸੂਰਜ ਦੇ ਵਿੱਚ ਕ੍ਰਾਂਤੀ ਤੇਜ ਜ਼ਿਆਦਾ ਹੁੰਦਾ। ਇਸ ਦਿਨ ਨੂੰ ਪੁਰਾਤਨ ਸਮੇਂ 'ਚ ਵਹਿਮਾਂ ਭਰਮਾਂ ਦੇ ਵਿੱਚ ਪਾਇਆ ਗਿਆ, ਪਰ ਸਤਿਗੁਰੂ ਜੀ ਨੇ ਵਹਿਮਾਂ ਭਰਮਾਂ 'ਚੋਂ ਕੱਢ ਕੇ ਸਾਨੂੰ ਸ਼ਬਦ ਦੇ ਲੜ ਲਾਇਆ। ਆ ਦੀਵਾਨ ਹਾਲ ਦੇ ਨਾਲ ਹੀ ਸੰਗਮਰਮਰ ਦਾ ਸਥਾਨ ਬਣਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਇੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਰਾਂ ਮਾਹ ਮਾਝ ਰਾਗ ਚ ਉਚਾਰਨ ਕੀਤਾ। ਇਹ ਛੇਵਾਂ ਮਹੀਨਾ ਗਾ ਭਾਦੋਂ ਦਾ ਪੌੜੀ ਸੱਤਵੀਂ ਹੈ, ਕਿਉਂਕਿ ਪਹਿਲੀ ਮੰਗਲ ਰੂਪ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਆ। ਆਓ ਜੋ ਸਤਿਗੁਰੂ ਜੀ ਵਿਚਾਰ ਬਖਸ਼ਿਸ਼ ਕਰਦੇ ਆਰੰਭ

0: ਅਲੰਕਾਰਵਨ ਕਿ ਸਤਿਗੁਰੂ ਜੀ ਸਮਝਾਉਂਦੇ ਆ ਜਿਹੜੀ ਜੀਵ ਜੋ ਰੂਪੀ ਇਸਤਰੀ ਆਪਣੇ ਪਤੀ ਨੂੰ ਛੱਡ ਕਰਕੇ ਵਿਭਚਾਰਨ ਹੋ ਗਈ ਆ, ਪਰ ਪੁਰਖਾਂ ਨਾਲ ਜਿਹਦਾ ਪਿਆਰ ਹੈ, ਪਰਾਏ ਪੁਰਖਾਂ ਵੱਲ ਜਿਹਦੀ ਨਜ਼ਰ ਹੈ, ਇਹੋ ਜਿਹੀਆਂ ਛੁੱਟੜ ਇਸਤਰੀਆਂ ਨੂੰ ਗੁਰਬਾਣੀ ਦੇ ਵਿੱਚ ਦੁਹਾਗਣ ਕਿਹਾ, ਦੋਹ ਆਂਗਣ ਦੋ ਵਿਹੜਿਆਂ ਦੇ ਵਿੱਚ ਜਿਹੜੀ ਪੈਰ ਰੱਖੇ, ਆਂਗਣ ਨਾਮ ਵਿਹੜੇ ਦਾ, ਉਹਨੂੰ ਸ੍ਰੀ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਗੁਰਬਾਣੀ ਚ ਸੁਹਾਗਣ ਇਸਤਰੀ ਪ੍ਰਵਾਨ ਹੈ। ਗੁਰਬਾਣੀ ਚ ਇੱਕ ਸਰਲੇਖ ਕੁਚੱਜੀ ਹੈ, ਇੱਕ ਸਚੱਜੀ ਹੈ, ਇੱਕ ਗੁਣਵੰਤੀ ਹੈ। ਕੁਚੱਜੀ ਨੂੰ ਪ੍ਰਵਾਨ ਨਹੀਂ ਕੀਤਾ ਜਿਹਨੂੰ ਜੀਵਨ ਦਾ ਚੱਜ ਆਚਾਰ ਨਹੀਂ ਹੈ। ਸ੍ਰੇਸ਼ਟ ਚੱਜ ਆਚਾਰ ਵਾਲੀ ਗੁਣਾਂ ਵਾਲੀ ਜਿਹੜੀ ਗੁਣਵੰਤੀ ਹੈ ਉਹਨੂੰ ਪ੍ਰਵਾਨ ਕੀਤਾ। ਸਤਿਗੁਰੂ ਜੀ ਕਹਿੰਦੇ ਜਿਹੜੇ ਆਪਣੇ ਪਤੀ ਦੇ ਆਖੇ ਨਹੀਂ ਲੱਗਦੀ, ਪਤੀ ਦੇ ਕਹਿਣੇ ਨਹੀਂ ਲੱਗਦੀ, ਪਤੀ ਤੋਂ ਉਲਟ ਚੱਲਦੀ ਆ, ਉਹ ਮਹਾਰਾਜ ਕਹਿੰਦੇ ਭਰਮ ਵਿੱਚ ਪਈ ਹੋਈ ਆ। ਇਸ ਮਹੀਨੇ ਦੁਆਰਾ ਸਤਿਗੁਰੂ ਜੀ ਇਹੋ ਜਿਹੀਆਂ ਇਸਤਰੀਆਂ ਦਾ ਰੂਪਕ ਅਲੰਕਾਰ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਗਿਆਸੂ ਜੀਵ ਨੂੰ ਸਮਝਾਉਂਦੇ ਆ, ਕਿਉਂਕਿ ਠਾਕੁਰ ਏਕ ਸਵਾਈ ਨਾਰ, ਇਸ ਯੁਗ ਇਸ ਜਗ ਮਹਾਂਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਪੁਰਖ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਬਾਕੀ ਸਾਰੀਆਂ ਉਹਦੀਆਂ ਜੀਵ ਰੂਪੀ ਇਸਤਰੀਆਂ ਹਨ ਜਿਹੜੀਆਂ ਵਾਹਿਗੁਰੂ ਪਤੀ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀਆਂ ਮਨ ਮਨੌਤਾਂ ਦੇ ਵਿੱਚ ਲੱਗੀਆਂ ਹੋਈਆਂ, ਉਹ ਪਰ ਪੁਰਖਾਂ ਵਾਲਾ ਹਾਲ ਹੈ। ਜਿਹੜੀਆਂ ਪੂਰੇ ਸਤਿਗੁਰੂ ਨੂੰ ਛੱਡ ਕੇ ਮਾਰੇ ਕਹਿੰਦੇ ਭਾਦੋਏ, ਭਾਦੋਏ ਦਾ ਕੀ ਅਰਥ ਹੈ, ਭਾ ਦੋਏ, ਦੋਏ ਦਾ ਭਾਵ ਦੋ, ਦਵੈਤ ਭਾਵ ਜਿਨ੍ਹਾਂ ਚ ਦੁਬਦਾ ਹੈ, ਦੋ ਬੇੜੀਆਂ ਚ ਪੈਰ ਰੱਖਣ ਵਾਲੇ ਆ। ਭਰਮ, ਭਰਮ ਪੰਜ ਤਰ੍ਹਾਂ ਦਾ ਮੰਨਿਆ, ਗ੍ਰੰਥਕਾਰਾਂ ਨੇ ਲਿਖਿਆ ਭੇਦ ਭਰਮ ਕਰ ਤੱਤ ਭਰਮ ਪੁਨ ਸੰਘ ਭਰਮ ਵਿਕਾਰ, ਬ੍ਰਹਮ ਇਧਰ ਜਗ ਸੱਤ ਹੈ ਪੰਚੋ ਭਰਮ ਸੰਸਾਰ। ਇਹ ਪੰਜ ਤਰ੍ਹਾਂ ਦਾ ਭਰਮ ਵਿਦਵਾਨਾਂ ਨੇ ਲਿਖਿਆ, ਮਨੁੱਖ ਨੂੰ ਪੰਜ ਤਰ੍ਹਾਂ ਦਾ ਜੀਵਨ ਚ ਭਰਮ ਹੁੰਦਾ ਹੈ। ਇਹ ਪੰਜਾਂ ਦੀ ਫਿਰ ਅੱਗੇ ਨਿਵਿਰਤੀ ਵੀ ਹੈ, ਬੜਾ ਵੱਡਾ ਵਿਸਥਾਰ ਦਾ ਇਹ ਵਿਸ਼ਾ ਹੈਗਾ, ਪਰ ਹੁਣ ਸਮਾਂ ਨਹੀਂ ਹੈ। ਭਾਦੋ ਇਹ ਭਰਮ ਭੁਲਾਣੀਆਂ, ਜਿਹੜੀਆਂ ਜਗਿਆਸੂ ਜੀਵ ਰੂਪੀ ਇਸਤਰੀਆਂ ਵਾਹਿਗੁਰੂ ਅਕਾਲ ਪੁਰਖ ਪਤੀ ਨੂੰ ਛੱਡ ਕਰਕੇ ਜਿਹੜੇ ਦੇਵੀ ਦੇਵਤਿਆਂ ਨੂੰ, ਪੀਰਾਂ ਪੈਗੰਬਰਾਂ ਨੂੰ, ਜਠੇਰਿਆਂ ਨੂੰ, ਮੜੀਆਂ ਨੂੰ, ਗੋਰਾਂ ਨੂੰ ਮੰਨਦੀਆਂ ਨੇ, ਮਹਾਰਾਜ ਕਹਿੰਦੇ ਉਹ ਭੁੱਲੀਆਂ ਹੋਈਆਂ ਹਨ।
1: ਲੱਗਾ
0: ਉਹਨਾਂ ਜੀਵ ਰੂਪੀ ਜਗਿਆਸੂ ਇਸਤਰੀਆਂ ਦਾ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨਾਲ ਹਿੱਤ ਨਹੀਂ ਹੈ, ਉਹ ਵਾਹਿਗੁਰੂ ਨਾਲ ਪ੍ਰੇਮ ਨਹੀਂ ਕਰਦੀਆਂ, ਉਹ ਦੂਜੇ ਪਾਸੇ ਲੱਗੀਆਂ ਹੋਈਆਂ। ਉਹ ਗੁਰੂ ਘਰ ਵੀ ਆ ਜਾਣਗੀਆਂ, ਤੇ ਜੇ ਕੋਈ ਕਹਿ ਦੇਵੇ ਤਾਂ ਕਿਸੇ ਫਿਰ ਦੇਵੀ ਦੇਵਤੇ ਨੂੰ ਸ਼ਨੀਵਾਰ ਨੂੰ ਕਹਿੰਦੇ ਸ਼ਨੀ ਨੂੰ ਮੰਨਣਾ ਜੀ, ਅੱਜ ਮੰਗਲਵਾਰ ਹੈ ਜੀ, ਅੱਜ ਆਹ ਨਹੀਂ ਕਰਨਾ ਜੀ, ਅੱਜ ਉਹ ਨਹੀਂ ਕਰਨਾ ਜੀ, ਉਹ ਵਹਿਮਾਂ ਭਰਮਾਂ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਰਮ

ਹੋਰ ਸਿੰਗਾਰਾਂ ਨਾਲ ਸੋਲਾਂ ਸਿੰਗਾਰ ਦਾ ਜੇਕਰ ਬਣਾ ਵੀ ਆਉਂਦਾ ਇੱਥੇ ਮਹਾਰਾਜ ਕਹਿੰਦੇ ਲੱਖ ਸਿੰਗਾਰ ਲੱਖਾਂ ਹੀ ਸਿੰਗਾਰ ਕਰ ਲਵੇ। ਜੇ ਪਤੀ ਦੀ ਆਗਿਆ 'ਚ ਨਹੀਂ ਹੈ ਉਹਨੂੰ ਸੰਸਾਰ ਇੱਜ਼ਤ ਨਹੀਂ ਦਿੰਦਾ, ਉਹਨੂੰ ਬਹੁਤ ਗਲਤ ਨਾਵਾਂ ਨਾਲ ਸੰਸਾਰ ਬੁਲਾਉਂਦਾ, ਉਹਨੂੰ ਸੰਸਾਰ ਵਿੱਚ ਆਦਰ ਨਹੀਂ ਦਿੰਦਾ, ਉਹਨੂੰ ਆਪਣੇ ਕੋਈ ਘਰ ਵਿੱਚ ਬਿਠਾ ਕੇ ਰਾਜੇ ਨਹੀਂ, ਹਰ ਕੋਈ ਸੋਚਦਾ ਵੀ ਇਹ ਸਾਡੇ ਪਰਿਵਾਰ ਨੂੰ ਗੰਧਲਾ ਕਰੇਗੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਹਰ ਕੋਈ ਚਾਹੁੰਦਾ, ਹਰ ਕੋਈ ਕਹਿੰਦਾ ਵੀ ਸਾਡਾ ਬੱਚਾ ਇਹਦੀ ਗੁਰਮੁਖਾਂ ਦੀ ਸੰਗਤ ਕਰੇ, ਨਸ਼ਿਆਂ ਤੋਂ ਬਚੇਗਾ, ਮਾੜੀ ਸੰਗਤ ਤੋਂ ਬਚੇਗਾ। ਜੇ ਕੋਈ ਮਨਮੁਖ ਹੈ ਗੁਰੂ ਦੇ ਚਰਨੀ ਨਹੀਂ ਲੱਗਿਆ ਹੋਇਆ ਉਹਦਾ ਕੁਸੰਗ ਕੋਈ ਨਹੀਂ ਚਾਹੁੰਦਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੱਖਾਂ ਭਾਵੇਂ ਉਹ ਸ਼ਿੰਗਾਰ ਲੱਖਾਂ ਕਰਮ ਕਾਂਡ ਕਰ ਲਵੇ ਉਹ ਕਿਸੇ ਕਾਰਜ ਨਹੀਂ।

0: ਸਿਉ ਸਦਾ ਰਹਿਤ ਸੰਗ ਲਾਗੇ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਿਹੜੇ ਸਰੀਰ ਨਾਲ ਸਾਰੇ ਮੋਹ ਕਰਦੇ ਸੀ, ਪਿਆਰ ਕਰਦੇ ਸੀ, ਸਨੇਹ ਰੱਖਦੇ ਸੀ, ਉਸ ਵੇਲੇ ਕਹਿੰਦੇ ਆ ਵੀ ਇਹਨੂੰ ਤਾਂ ਭਾਈ ਹੁਣ ਸੰਸਕਾਰ ਕਰ ਦਿਓ, ਇਹਨੂੰ ਬਿਲੇ ਲਾ ਦਿਓ, ਕਿਤੇ ਇਹਦੀ ਸੁਰਤ ਨਾ ਲੈ ਦੇ, ਭੌੜੇ ਪਖੰਡ ਕਰਦੇ ਆ, ਕਰਮ ਕਾਂਡ ਕਰਦੇ ਆ, ਕੋਈ ਘੜੇ ਜੇ ਭੰਨਦਾ, ਕੋਈ ਡੱਕਿਆਂ ਨਾਲ ਮਿਲਦਾ ਵੀ ਇਹ ਵੱਧ ਹੀ ਨਾ ਜਾਵੇ। ਬੜੇ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਸਤਿਗੁਰੂ ਨੇ ਵਰਜੇ ਆ। ਮਹਾਰਾਜ ਕਹਿੰਦੇ ਭਾਈ ਉਹ ਤਾਂ ਫਿਰ ਸਾਰੇ ਸਾਥ ਛੱਡ ਜਾਂਦੇ ਆ, ਸਾਰੇ ਪ੍ਰੇਤ ਕਹਿਣ ਲੱਗ ਜਾਂਦੇ ਆ।
1: ਪਕੜ ਚਲਾਇਨ ਦੂਤ ਜਮ,
0: ਫਿਰ ਕਹਿੰਦੇ ਜਮ ਦੂਤ ਉਹਨਾਂ ਨੂੰ ਪਕੜ ਕੇ ਲੈ ਕੇ ਜਾਂਦੇ ਹਨ।
1: ਕਿਸੇ ਨਾ ਦੇਣੀ ਭੇਤ,
0: ਉੱਥੇ ਕਿਸੇ ਨੂੰ ਭੇਤ ਨਹੀਂ ਮਿਲਦਾ ਵੀ ਉਹਨੂੰ ਕਿੱਧਰ ਲੈ ਗਏ, ਕਿਹੜੀ ਜੂਨੀ ਚ ਪਾ ਦਿੱਤਾ, ਕਿੱਥੇ ਸਜਾਵਾਂ 18 ਨਰਕਾਂ ਚੋਂ, ਕਿਸੇ ਕਿਹੜੇ ਨਰਕ ਚ ਨੇ, ਉਹਨੂੰ ਕਿਤੇ ਕਿਸੇ ਨੂੰ ਭੇਦ ਨਹੀਂ ਮਿਲਦਾ।
1: ਛੱਡ ਖੜੋ ਤੇ ਖਿਨੈ ਮਾਹੇ,
0: ਇੱਕ ਖੈਨੀ ਲੱਗਦਾ ਜਦੋਂ ਸਾਰੇ ਸਾਥ ਛੱਡ ਜਾਂਦੇ ਆ। ਜਿੰਨਾ ਕੋਈ ਦੂਰ ਦਾ ਰਿਸ਼ਤੇਦਾਰ ਹੁੰਦਾ ਉਹਨਾਂ ਛੇਤੀ ਸਾਥ ਛੱਡਦਾ। ਸੰਸਕਾਰ ਤੇ ਬੈਠੇ ਲੋਕ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਆ, ਕਿੰਨਾ ਕਿਸੇ ਨੂੰ ਸਨੇਹ ਹੁੰਦਾ, ਵਿਖਾਵਾ ਹੀ ਹੁੰਦਾ ਨਾ, ਉਹ ਸਾਰਾ ਕੁਝ ਵਿਖਾਵਾ ਹੈ, ਇੱਕ ਤਰ੍ਹਾਂ ਦਾ ਸੰਸਾਰ ਦੀ ਲੋਕਾਚਾਰ ਹੈ। ਜਿੰਨਾ ਕੋਈ ਨੇੜੇ ਦਾ ਰਿਸ਼ਤੇਦਾਰ ਹੈ ਉਹ ਜਿਉਂ ਜਿਉਂ ਸਮਾਂ ਬੀਤਦਾ ਤਿਉਂ ਤਿਉਂ ਉਹਦੇ ਅੰਦਰੋਂ ਮੋਹ ਘਟਦਾ ਜਾਂਦਾ ਹੈ। ਇਉਂ ਸਤਿਗੁਰੂ ਜੀ ਕਹਿੰਦੇ ਇੱਕ ਖਿੰਚੀ ਸਾਰੇ ਸਾਥ ਛੱਡ ਦਿੰਦੇ, ਉਹ ਇਕੱਲਾ ਹੀ ਜਾਂਦਾ ਹੈ।
1: ਜਿਨ ਸਿਉਂ ਲੱਗਾ ਹੇਤ,
0: ਜਿਨ੍ਹਾਂ ਨਾਲ ਇੰਨਾ ਮੋਹ ਸੀ, ਇੰਨਾ ਪਿਆਰ ਸੀ, ਜਿਨ੍ਹਾਂ ਦੀ ਖਾਤਰ ਸਾਰੀ ਜ਼ਿੰਦਗੀ ਗਵਾ ਦਿੱਤੀ, ਅਮੋਲਕ ਸਵਾਸ ਗਵਾ ਦਿੱਤੇ, ਜਦੋਂ ਲੋੜ ਪਈ ਜਮਾਂ ਦੀ ਮਾਰ ਪੈ ਰਹੀ ਸੀ ਉਦੋਂ ਕੋਈ ਨਾਲ ਨਹੀਂ ਗਿਆ, ਕਿਸੇ ਨੇ ਸਾਥ ਨਹੀਂ ਦਿੱਤਾ, ਕਿਸੇ ਨੇ ਉਹਦੀ ਖਾਤਰ ਭਜਨ ਨਹੀਂ ਕੀਤਾ, ਕੋਈ ਅਖੰਡ ਪਾਠ ਨਹੀਂ ਕਰਾ ਰਿਹਾ, ਕੋਈ ਸਹਿਜ ਪਾਠ ਨਹੀਂ ਕਰਾ ਰਿਹਾ। ਅੱਜ ਕੱਲ੍ਹ ਬੜੀ ਆ ਰੀਤੀ ਚੱਲ ਪਈ ਐਸੀ, ਕਹਿੰਦੇ ਜੀ ਟਾਈਮ ਨਹੀਂ ਹੈ, ਇਕੱਲਾ ਸੁਖਮਨੀ ਸਾਹਿਬ ਹੀ ਕਰਾ ਦਿਓ। ਉਹ ਭਲਿਓ ਲੋਕੋ, ਰਹਿਤ ਮਰਜ਼ਾਦਾ ਚ ਕੀ ਲਿਖਿਆ ਹੋਇਆ, ਸੁਖਮਨੀ ਸਾਹਿਬ ਦੀ ਬਾਣੀ ਦਾ ਫਲ ਹੈ, ਪਰ ਇੱਕ ਮਰਜ਼ਾਦਾ ਆ ਗਈ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ, ਜਾਂ ਅਖੰਡ ਪਾਠ ਸਾਹਿਬ, ਜਾਂ ਸਹਿਜ ਪਾਠ ਸਾਹਿਬ, ਜਿਹਨੇ ਤੁਹਾਨੂੰ ਸਰੀਰ ਦਿੱਤਾ, ਜਿਹਨੇ ਘਰ ਬਾਰ ਦਿੱਤਾ, ਪੜ੍ਹਾਇਆ ਲਿਖਾਇਆ, ਵੱਡਾ ਕੀਤਾ, ਉਹਦੇ ਲਈ ਇੰਨਾ ਵੀ ਨਹੀਂ ਕਰ ਸਕਦੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਖਿਣ ਚ ਹੀ ਮੋਹ ਛੱਡ ਦਿੰਦੇ ਆ।
1: ਹੱਥ ਮਰੋੜੈ ਤਨ ਕਪੇ,
0: ਜਦੋਂ ਆਖਰੀ ਸਮਾਂ ਹੁੰਦਾ, ਜਦੋਂ ਤਨ ਕਪੇ ਕੱਪਦੇ ਆ, ਉਹ ਜਿਵੇਂ ਫਸਲ ਵੱਢਦੇ ਆ ਆਪਾਂ, ਇਉਂ ਅੰਦਰੋਂ ਜਿਹੜੀ ਰੂਹ ਆ ਉਹਨੂੰ ਕੱਪਦੇ ਕੱਟਦੇ ਆ, ਸਰੀਰ ਦੇ ਵਿੱਚੋਂ ਕੱਢਦੇ ਆ, ਫਿਰ ਉਦੋਂ ਜਦੋਂ ਤਕਲੀਫ ਹੁੰਦੀ ਆ, ਹੱਥ ਜੇ ਮਲਦਾ

0: ਹੋਇਆ ਨਾ ਰੰਗ ਕਾਲਾ ਪੈ ਗਿਆ ਸੀ। ਹੁਣ ਖੂਨ ਜਦੋਂ ਸਾਰਾ ਹੀ ਸੁੱਕ ਗਿਆ, ਜਿੰਦ ਨਿਕਲ ਗਈ, ਫਿਰ ਸੇਤ ਚਿੱਟਾ ਜਾ ਹੋ ਜਾਂਦਾ।
1: ਜਿਹਾ ਬੀਜੈ ਸੋ ਲੁਣੈ,
0: ਇਹ ਜੀਵਨ ਦੇ ਵਿੱਚ ਕਰਮਾਂ ਸੰਦੜਾ ਖੇਤ ਆ। ਮਹਾਰਾਜ ਕਹਿੰਦੇ ਭਾਈ ਇਹ ਜੀਵਨ ਰੂਪੀ ਸੰਸਾਰ ਰੂਪੀ ਖੇਤ ਦੇ ਵਿੱਚ ਜਿਹੇ ਜੇ ਕੋਈ ਬੀਜ ਬੀਜੇ ਆ, ਉਹ ਜੇ ਕਰਮਾਂ ਦੇ ਫਿਰ ਅੱਗੇ ਫਲ ਪੈਦਾ ਹੁੰਦੇ ਆ, ਫਲ ਵੱਢਦਾ।
1: ਨਾਨਕ ਪ੍ਰਭ ਸਰਣਾਗਤੀ,
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ

0: ਭਾਵ ਜੀਵਨ ਰੂਪੀ ਭਾਦੋ ਚ ਨਰਕ ਚ ਬਚ ਜਾਂਦੇ ਹਨ।
1: ਗੁਰ ਰੱਖਣ ਵਾਲਾ ਹੇਤ
0: ਮਹਾਰਾਜ ਕਿਹੜੇ ਲੋਕ ਬਚਦੇ ਆ? ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਆ, ਜਿਹੜੇ ਗੁਰੂ ਨਾਲ ਹੇਤ ਕਹੀਏ ਹਿੱਤ ਰੱਖਦੇ ਆ, ਗੁਰੂ ਨਾਲ ਪਿਆਰ ਪਾਉਂਦੇ ਆ, ਉਹਨਾਂ ਨੂੰ ਗੁਰ ਰੱਖਣ ਵਾਲਾ, ਉਹ ਗੁਰੂ ਉਹਨਾਂ ਦੀ ਫਿਰ ਰੱਖਿਆ ਕਰਦਾ, ਇੱਥੇ ਵੀ ਰੱਖਿਆ ਕਰਦਾ ਪਰ ਲੋਕ ਚ ਵੀ ਰੱਖਿਆ ਕਰਦਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਉਹ ਤਾਂ ਸਰਮਸਤਕ ਰੱਖਿਆ ਪਾਰ ਬ੍ਰਹਮ ਹਸਤਕਾਇਆ ਰੱਖਿਆ ਪਰਮੇਸ਼ਰ, ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਨਾਈ, ਉਹਨਾਂ ਦੀ ਲੋਕ ਤੇ ਪ੍ਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਰੱਖਿਆ ਹੁੰਦੀ ਆ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਾਦੋ ਦੇ ਮਹੀਨੇ ਦੀ ਪੌੜੀ ਦੀ ਵਿਚਾਰ ਹੋਈ ਹੈ। ਆਓ ਜੋ ਅੱਗੇ ਲੜੀਵਾਰ ਸ਼ਬਦ ਚੱਲ ਰਹੇ ਹੈ, ਲੜੀਵਾਰ ਸ਼ਬਦ ਦੀ ਵਿਚਾਰ ਪ੍ਰਾਰੰਭਤਾ ਤੋਂ ਜੋ ਤੁਖਾਰੀ ਰਾਗ ਵਿੱਚ ਪਾਵਨ ਅੰਗ 1111 ਤੇ ਸਰਵਣ ਕਰੀਏ ਜੀ।
1: ਤੁਖਾਰੀ ਮਹੱਲਾ ਪਹਿਲਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਤੁਖਾਰੀ ਰਾਗ ਦੇ

ਇਹ ਆਪਣੋ ਆਤਮ ਰੂਪ ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਬ ਭੂਪ। ਅਗਿਆਨ ਕਿਹਨੂੰ ਕਹਿੰਦੇ ਆ? ਆਪਣੇ ਆਪੇ ਨੂੰ ਭੁੱਲ ਜਾਣਾ, ਆਪਣੇ ਮੂਲ ਨੂੰ ਭੁੱਲ ਜਾਣਾ, ਭੁਲਾਵੜਾ ਹੈ। ਆ ਸੰਸਾਰ ਦੇ ਜਿਹੜੇ ਪਦਾਰਥ ਨੇ, ਜਿਵੇਂ ਬੱਚਾ ਰੋਣ ਲੱਗਦਾ, ਮਾਂ ਉਹਨੂੰ ਕੋਈ ਖੇਡ ਵਿਖਾ ਦਿੰਦੀ ਆ, ਕੋਈ ਖਾਣ ਵਾਲੀ ਚੀਜ਼ ਵਿਖਾ ਦਿੰਦੀ ਆ, ਉਹ ਭੁੱਲ ਜਾਂਦਾ, ਉਹਦੇ ਵਿੱਚ ਪਰਚ ਜਾਂਦਾ। ਇਸੇ ਤਰ੍ਹਾਂ ਇਹ ਜੀਵ ਹੈ ਸੰਸਾਰ ਦੇ ਪਦਾਰਥਾਂ ਵਿੱਚ, ਸਾਕ ਸੰਬੰਧੀਆਂ ਵਿੱਚ, ਮਾਇਆ ਵਿੱਚ ਭੁਲਾਵੜਾ, ਭੁੱਲੀ। ਇਹ ਜੀਵ ਰੂਪੀ ਇਸਤਰੀ ਭੁੱਲੀ ਹੋਈ ਹੈ, ਭੁੱਲ ਭੁੱਲ ਅਗਿਆਨ।

0: ਛੋਡੇ ਵਾਲੀ ਛੱਡਿਆ ਹੋਇਆ, ਉਹਦੇ ਵਿੱਚ ਸੁਰਤ ਨਹੀਂ ਲਾਈ ਹੋਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁੱਤੀ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਆ, ਪਿਰ ਕੀ ਸਾਰ ਨਾ ਜਾਣੇ। ਪਿਰ ਪਤੀ ਪਰਮੇਸ਼ਰ ਵਾਹਿਗੁਰੂ ਦੇ ਸਾਰ ਕਹੀਏ ਸੋਝੀ, ਉਹਦੀ ਪ੍ਰਾਪਤੀ ਦਾ ਗਿਆਨ ਉਹ ਨਹੀਂ
1: ਜਾਣਿਆ।
0: ਮਹਾਰਾਜ ਕਿਹੜੀ ਨੀਂਦ ਵਿੱਚ ਸੁੱਤੀ ਹੋਈ ਆ? ਪਿਰ ਪਤੀ ਪਰਮੇਸ਼ਰ ਨੂੰ ਛੱਡ ਕੇ ਮਹਾਰਾਜ ਕਹਿੰਦੇ ਅਵਗੁਣ ਮੁਤੀ, ਔਗਣਾ ਵਿੱਚ ਮਸਤ ਹੈ। ਕੋਈ ਸ਼ਰਾਬ ਪੀਣ ਵਿੱਚ ਮਸਤ ਹੈ, ਕੋਈ ਨਸ਼ੇ ਕਰਨ ਵਿੱਚ ਮਸਤ ਹੈ, ਕੋਈ ਵਿਵਚਾਰ ਦੇ ਵਿੱਚ ਮਸਤ ਹੈ, ਕੋਈ ਰੂਪ ਵੇਖਣ ਵਿੱਚ ਮਸਤ ਹੈ, ਕੋਈ ਗੰਧਨ ਬਹਿਣ ਵਿੱਚ ਮਸਤ ਹੈ, ਕੋਈ ਖਾਣ ਦੇ ਪਦਾਰਥਾਂ ਚ। ਇਉਂ ਵੱਖ ਵੱਖ ਇੰਦਰੀਆਂ ਦੇ ਵਿੱਚ ਜੀਵ ਲੱਗਿਆ ਹੋਇਆ, ਔਗਣਾਂ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਮਸਤ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਇਹ ਮਹਾਰਾਜ ਕਹਿੰਦੇ ਭਾਈ ਬੰਧਨ ਨੇ ਜਿਹੜੇ ਔਗਣਾਂ ਦੇ, ਜੰਜੀਰੀਆਂ ਨੇ ਫਾਹੇ ਹਨ।
1: ਧਨ ਵਿਦਣ ਰਾਤੇ,
0: ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਧਨ ਜੀਵ ਰੂਪੀ ਇਸਤਰੀ ਹੈ, ਇਉਂ ਕਹਿੰਦੇ ਰੱਤੀ ਹੋਈ ਆ, ਕਾਹਦੇ ਵਿੱਚ? ਔਗਣਾਂ ਦੇ ਵਿੱਚ ਮਸਤ ਹੋਈ ਹੈ।
1: ਕਾਮ ਕ੍ਰੋਧ ਅਹੰਕਾਰ ਵੇ ਗੁਤੀ,
0: ਫਿਰ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਇਹਨਾਂ ਵਿੱਚ ਮਹਾਰਾਜ ਕਹਿੰਦੇ ਵਿਗੁਤੀ ਪਰਚ ਰਹੀ ਆ। ਕਦੇ ਕਾਮ ਦੇ ਅਧੀਨ ਹੋ ਕਰਕੇ ਵਿਚਰਦਾ ਜੀਵ, ਕਦੇ ਹੰਕਾਰ ਦੇ ਵਿੱਚ। ਹੰਕਾਰ ਚ ਜਦੋਂ ਆਉਂਦਾ ਹੈ ਵੀ ਮੈਂ ਹੀ ਆ ਜੋ ਕੁਝ ਕਰਦਾ, ਮੈਥੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ, ਉਹ ਭੁੱਲ ਜਾਂਦਾ ਹੈ ਵੀ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਕਦੇ ਕਾਮ ਦੇ ਫੁਰਨਿਆਂ ਚ, ਕਦੇ ਹੰਕਾਰ ਦੇ ਫੁਰਨਿਆਂ ਵਿੱਚ ਭੁੱਲਿਆ ਰਹਿੰਦਾ ਹੈ।
1: ਹਉਮੈ ਲੱਗੀ ਤਾਤੇ,
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹਉਮੈ ਰੂਪੀ ਉਹਨੂੰ ਇਹ ਤਾਤੇ, ਉਹਦੇ ਸਰੀਰ ਨੂੰ ਮਹਾਰਾਜ

0: ਫਿਰਕ ਵਾਹਿਗੁਰੂ ਜੀ ਦਾ ਫਰਮਾਇਆ ਫਰਮਾਨ ਹੁਕਮ ਆ ਜਾਂਦਾ ਹੈ ਤਾਂ ਫਿਰ ਇਹ ਜਿਹੜਾ ਹੰਸ ਹੈ ਇਹ ਇੱਥੋਂ ਉੱਡਰ ਭਾਵ ਉੱਡ ਜਾਂਦਾ ਹੈ। ਅੱਗੇ ਹੰਸ ਅਕੇਲਾ ਜਾਈਏ ਫਿਰ ਕੱਲਾ ਹੀ ਅੱਗੇ ਜਾਂਦਾ
1: ਮੈਂ ਭਸਮ ਸਮਾਣੀ।
0: ਪਿੱਛੇ ਜਿਹੜੀ ਹੈ ਦੇਹ ਹੰਕਾਰ ਕਰਦੀ ਸੀ ਮਾਣ ਕਰਦੀ ਸੀ ਆਪਣੇ ਸਰੀਰ ਦਾ ਮਾਰੇ ਕਹਿੰਦੇ ਭਸਮ ਹੋ ਜਾਂਦੀ ਹੈ ਸਵਾਹ ਹੋ ਜਾਂਦੀ ਹੈ ਇਹ ਮਿੱਟੀ ਹੋ ਕਰਕੇ ਮਿੱਟੀ ਜੀ ਸਮਾ ਜਾਂਦੀ ਹੈ।
1: ਨਾਨਕ ਸੱਚੇ ਨਾਮ ਵਿਹੂਣੀ
0: ਮਹਾਰਾਜ ਕਹਿੰਦੇ ਜਿਹੜੇ ਸੱਚੇ ਨਾਮ

ਵਾਰ ਅੰਤ ਨੂੰ ਪਛਤਾਉਂਦੀ ਆ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ। ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਕਦੇ ਨਾ ਕਰੋ ਜਿਹਦੇ ਨਾਲ ਅੰਤ ਵੇਲੇ ਪਛਤਾਉਣਾ ਪਵੇ। ਇਸ ਲਈ ਬੇੜਾ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਿਰਪਾ ਕਰਨ, ਜੋ ਪਾਵਨ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ, ਹਿਰਦੇ ਵਿੱਚ ਥਾਂ ਦੇਣਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਸਤਿਗੁਰੂ ਦੀ ਸੰਗਤ ਬਖਸ਼ਿੰਦਾ ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਣੀ, ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਸਰਵਣ ਕਰੀਏ।

0: ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। ਐਮ ਐਂਡ ਆਰ ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਹਿੱਸਾ ਤੁਹਾਡੇ ਤੱਕ YK ਕੈਨੇਡਾ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਇਮੀਗ੍ਰੇਸ਼ਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ LMIA, ਫੈਮਿਲੀ ਕਲਾਸ, PNP, ਵਰਕ ਪਰਮਿਟ ਜਾਂ ਹੋਰ ਇਮੀਗ੍ਰੇਸ਼ਨ ਸਰਵਿਸਿਜ਼ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪੀਯੂਸ਼ ਜੈਨ ਜੀ ਨੂੰ 403-293-0364 ਜਾਂ ਫਿਰ 587-588-0009 ਤੇ ਸੰਪਰਕ ਕਰ ਸਕਦੇ ਹੋ। YK ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦਾ ਪਤਾ ਹੈ, ਯੂਨਿਟ ਨੰਬਰ 1115, 76 ਵੈਸਟ ਵਿਨ ਕ੍ਰਿਸੈਂਟ ਨੌਚੀਜ਼, ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨੌਰਥ ਈਸਟ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈਵਾਲ, ਰੂਫਿੰਗ, ਇਨਸੂਲੇਸ਼ਨ ਅਤੇ ਕਸਟਮ ਵਾਲ ਦੇ ਸਮਾਨ ਦੀ ਜਾਣਕਾਰੀ ਲੈਣ ਲਈ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ, ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਇਹ ਹਿੱਸਾ ਤੁਹਾਡੇ ਤੱਕ ਅਪਾਰ ਹੋਲਸੇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਅਪਾਰ ਹੋਲਸੇਲਸ ਤੋਂ ਕਿਸੇ ਵੀ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ ਲੈਣ ਲਈ ਤੁਸੀਂ 403-873-3616 ਯਾਨੀ 403-873-3616 ਤੇ ਸੰਪਰਕ ਕਰ ਸਕਦੇ ਹੋ। ਅਪਾਰ ਹੋਲਸੇਲਸ ਦਾ ਪਤਾ ਹੈ ਜੈਕਸਨ ਪੋਰਟ ਪਲਾਜ਼ਾ, ਯੂਨਿਟ ਨੰਬਰ 2118, 3730

0: ਇਹ ਹਿੱਸਾ ਤੁਹਾਡੇ ਤੱਕ ਕੈਸੀਡੀ ਹੇ ਇੰਜਰੀ ਲਾ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸੀਡੀ ਨੂੰ 403-777-1099 ਤੇ ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸੀਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1832 19th Avenue Southwest Calgary
1: ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸਟਾਰ ਜਿਊਲਰਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਟਾਰ ਜਿਊਲਰਸ ਜੋ ਕਿ 17 ਐਵਨਿਊ ਤੇ 52 ਸਟਰੀਟ ਦੇ ਕਾਰਨਰ ਤੇ ਸਾਊਥ ਈਸਟ ਚ ਸਥਿਤ ਨੇ। ਹੋਰ ਜਾਣਕਾਰੀ ਲਈ ਹਰਮੀਤ ਸਿੰਘ ਜਾਂ ਜਸਪ੍ਰੀਤ ਸਿੰਘ ਨਾਲ ਸੰਪਰਕ ਕਰ ਸਕਦੇ ਹੋ, ਯਾਨੀ 403-235-4409 ਤੇ। ਸਟਾਰ ਜਿਊਲਰਸ ਦਾ ਪਤਾ ਹੈ ਯੂਨਿਟ ਨੰਬਰ 18 5315 17 ਐਵਨਿਊ ਸਾਊਥ।

ਇਹ ਹਿੱਸਾ ਤੁਹਾਡੇ ਤੱਕ ਡੋਡ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਇਮੀਗ੍ਰੇਸ਼ਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਜਸਦੀਪ ਡੋਡ ਜੀ ਨੂੰ 403-325-1111 ਯਾਨੀ 403-325-1111 ਤੇ ਸੰਪਰਕ ਕਰ ਸਕਦੇ ਹੋ। ਡੋਡ ਇਮੀਗ੍ਰੇਸ਼ਨ ਦਾ ਪਤਾ ਹੈ, ਯੂਨਿਟ ਨੰਬਰ 1130-4418 ਵੈਸਟਬਿਨ ਡਰਾਈਵ, ਨਾਰਥ ਈਸਟ ਕੈਲਗਰੀ, ਗ੍ਰੀਨ ਪਲਾਜ਼ਾ ਦੇ ਅੰਦਰ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਜਾਂ ਫਿਰ 403-717-3899 ਯਾਨੀ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, ਬਿਲਡਿੰਗ 3501 23rd ਸਟਰੀਟ ਨਾਰਥ ਈਸਟ ਕੈਲਗਰੀ। ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰੋਇਲ ਲੀਪੇਜ ਦੇ ਨਾਲ ਕੰਮ ਕਰ ਰਹੇ ਰਮੀ ਧਾਲੀਵਾਲ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕੰਟਰੀ ਹਿਲਸ ਤੇ 36 ਸਟਰੀਟ ਉੱਪਰ ਬਣਨ ਜਾ ਰਹੇ ਦਸ਼ਮੇਸ਼ ਕਲਚਰ ਸੈਂਟਰ, ਗੁਰੂ ਘਰ ਕੋਲ ਪਸੰਦੀਦਾ ਕਮਰਸ਼ੀਅਲ ਬੇਸ ਤੇ ਵੇਅਰ ਹਾਊਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਰਮੀ ਧਾਲੀਵਾਲ ਜੀ ਨੂੰ 403-599-8636 ਯਾਨੀ 403-589-8636 ਤੇ ਸੰਪਰਕ ਕਰ ਸਕਦੇ ਹੋ। ਰੋਇਲ ਲੀਪੇਜ ਰਿਐਲਿਟੀ ਤੋਂ
1: ਸਿੱਖੀ ਦੇ ਰਾਹ ਤੇ ਚੱਲਣਾ ਬੜਾ ਹੀ ਔਖਾ, ਪਰ ਜਦੋਂ ਜਦੋਂ ਵੀ ਲੋੜ ਪਈ ਹੈ, ਗੁਰੂ ਦੇ ਸਿੱਖਾਂ ਨੇ ਸਿੱਖੀ ਦੇ ਬੂਟੇ ਨੂੰ ਆਪਣੇ ਲਹੂ ਦੇ ਨਾਲ ਸਿੰਜਿਆ।

0: ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਦਾ ਇਹ ਹਿੱਸਾ ਤੁਹਾਡੇ ਤੱਕ YK ਡਿਸਪੈਚ ਸਕੂਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਟ੍ਰਾਂਸਪੋਰਟੇਸ਼ਨ ਇੰਡਸਟਰੀ ਚ ਦਾਖਲ ਹੋਣ ਲਈ ਡਿਸਪੈਚ ਦੀ ਤਕਨੀਕੀ ਸਿਖਲਾਈ ਤੇ ਟ੍ਰੇਨਿੰਗ ਲੈਣ ਲਈ ਤੁਸੀਂ YK ਡਿਸਪੈਚ ਸਕੂਲ ਨੂੰ 587-568-0871 ਯਾਨੀ 587-568-0871 ਤੇ ਸੰਪਰਕ ਕਰ ਸਕਦੇ ਹੋ। YK ਡਿਸਪੈਚ ਸਕੂਲ ਤਕਨੀਕੀ ਸਿਖਲਾਈ ਦੇ ਨਾਲ ਇੱਕ ਮਹੀਨੇ ਲਈ ਇੰਟਰਨਸ਼ਿਪ ਦੀਆਂ ਸੇਵਾਵਾਂ ਵੀ ਪ੍ਰਦਾਨ।

ਇਹ ਹਿੱਸਾ ਤੁਹਾਡੇ ਤੱਕ ਸਮੋਸਾ ਜੰਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਮੋਸਾ ਜੰਕਸ਼ਨ ਤੋਂ ਸਮੋਸੇ, ਸਵੀਟਸ ਅਤੇ ਪਕੌੜੇ ਆਰਡਰ ਕਰਨ ਲਈ ਤੁਸੀਂ

0: ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।

ਜਾਣ ਦਾ ਇਹ ਹਿੱਸਾ ਤੁਹਾਡੇ ਤੱਕ YK ਕੈਨੇਡਾ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਇਮੀਗ੍ਰੇਸ਼ਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ LMIA, ਫੈਮਿਲੀ ਕਲਾਸ, PNP, ਵਰਕ ਪਰਮਿਟ ਜਾਂ ਹੋਰ ਇਮੀਗ੍ਰੇਸ਼ਨ ਸਰਵਿਸਿਜ਼ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪੀਯੂਸ਼ ਜੈਨ ਜੀ ਨੂੰ 403-293-0364 ਜਾਂ ਫਿਰ 587-588-0009 ਤੇ ਸੰਪਰਕ ਕਰ ਸਕਦੇ ਹੋ। YK ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦਾ ਪਤਾ ਹੈ, ਯੂਨਿਟ ਨੰਬਰ 1115, 76 West Wing Crescent, ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 28

0: ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਅਤੇ ਕਸਟਮ ਵਾਲ ਦੇ ਸਮਾਨ ਦੀ ਜਾਣਕਾਰੀ ਲੈਣ ਲਈ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ,
1: ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
2: ਇਹ ਹਿੱਸਾ ਤੁਹਾਡੇ ਤੱਕ ਅਪਾਰ ਹੋਲਸੇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਅਪਾਰ ਹੋਲਸੇਲਸ ਤੋਂ ਕਿਸੇ ਵੀ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ ਲੈਣ ਲਈ ਤੁਸੀਂ 403-873-3616 ਯਾਨੀ 403-873-3616 ਤੇ ਸੰਪਰਕ ਕਰ ਸਕਦੇ ਹੋ। ਅਪਾਰ ਹੋਲਸੇਲਸ ਦਾ ਪਤਾ ਹੈ ਜੈਕਸਨ ਪੋਰਟ ਪਲਾਜ਼ਾ, ਯੂਨਿਟ ਨੰਬਰ 2118, 3730-108 Avenue।

0: ਕੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਡੋਡ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਇਮੀਗ੍ਰੇਸ਼ਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਜਸਦੀਪ ਡੋਡ ਜੀ ਨੂੰ 403-325-1111 ਯਾਨੀ 403-325-1111 ਤੇ ਸੰਪਰਕ ਕਰ ਸਕਦੇ ਹੋ। ਡੋਡ ਇਮੀਗ੍ਰੇਸ਼ਨ ਦਾ ਪਤਾ ਹੈ, ਯੂਨਿਟ ਨੰਬਰ 1130-4418 ਵੈਸਟ ਬਿਨ ਡਰਾਈਵ, ਨਾਰਥ ਈਸਟ ਕੈਲਗਰੀ, ਗ੍ਰੀਨ ਪਲਾਜ਼ਾ ਦੇ ਅੰਦਰ।

0: ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਹੋਰ ਜਾਣਕਾਰੀ ਲਈ ਪਰਮਜੀਤ ਪਲਾਹਾ ਜੀ ਨੂੰ 403-554-4444 ਤੇ ਸੰਪਰਕ ਕਰੋ। 403-554-4444। ਇਹਨਾਂ ਦਾ ਪਤਾ ਹੈ, ਯੂਨਿਟ ਨੰਬਰ 215-23-23 32 Avenue, ਨਾਰਥ ਈਸਟ ਕੈਲਗਰੀ।
0: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-800-9999 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616,

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਲਗਰੀ ਬੈਸਟ ਬਾਏ ਫਰਨੀਚਰ ਦੇ ਕਰਮਪਾਲ ਸਿੱਧੂ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਫਰਨੀਚਰ ਅਤੇ ਆਪਣੀ ਸਹੂਲਤ ਮੁਤਾਬਕ ਕਸਟਮ ਫਰਨੀਚਰ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ 403-250-6661 403-250-6661। ਕੈਲਗਰੀ ਬੈਸਟ ਬਾਏ ਫਰਨੀਚਰ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 308 4774 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।

0: ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਦਾ ਇਹ ਹਿੱਸਾ ਤੁਹਾਡੇ ਤੱਕ YK ਡਿਸਪੈਚ ਸਕੂਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਟ੍ਰਾਂਸਪੋਰਟੇਸ਼ਨ ਇੰਡਸਟਰੀ ਚ ਦਾਖਲ ਹੋਣ ਲਈ ਡਿਸਪੈਚ ਦੀ ਤਕਨੀਕੀ ਸਿਖਲਾਈ ਤੇ ਟ੍ਰੇਨਿੰਗ ਲੈਣ ਲਈ ਤੁਸੀਂ YK ਡਿਸਪੈਚ ਸਕੂਲ ਨੂੰ 587-568-0871 ਯਾਨੀ 587-568-0871 ਤੇ ਸੰਪਰਕ ਕਰ ਸਕਦੇ ਹੋ। YK ਡਿਸਪੈਚ ਸਕੂਲ ਤਕਨੀਕੀ ਸਿਖਲਾਈ ਦੇ ਨਾਲ ਨਾਲ 1 ਮਹੀਨੇ ਲਈ ਇੰਟਰਨਸ਼ਿਪ ਦੀਆਂ ਸੇਵਾਵਾਂ
2: ਵੀ। ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ, ਪਰ ਜਦੋਂ ਵੀ ਨੰਨੇ ਮੁੰਨੇ ਬੱਚਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਤਾਂ ਦਿਲ ਭਰ ਭਰ ਆਉਂਦਾ। ਪਹੁੰਚ ਮਰਿੰਡੇ ਰਾਤ ਨੂੰ ਗੰਗੂ ਸੁਣਾਏ, ਕਲਗੀ ਧਰ ਦੇ ਲਾਡਲੇ ਮੇਰੇ ਘਰ ਆਏ, ਸੁਣ ਕੇ ਪੁਲਿਸ ਮਰਿੰਡੇ ਫਿਰ ਆ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਭੈ ਵਿੱਚ ਚਿੰਦ ਫਿਰੈ ਸਿਰਪਾਰ, ਭੈ ਵਿੱਚ ਰਾਜਾ ਤਰਨ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਰਤਨਾਂਤ, ਭੈ ਵਿੱਚ ਸਤਿਪੁ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ ਕੀਤੇ ਵੀ

0: ਪਹਿਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ ਉੱਡਰਾਵਾ ਝਾਟੇ ਪਾਏ ਵੇਖੇ ਲੋ ਖੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਉਣ ਗੋਪੀ ਗਾਉਣ ਕਾਨ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਤਾ ਕੀਆ ਸਗਲ ਜਹਾਨ ਸਿੱਖ ਸਿਵੇ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਅੰਦਰੀ ਕਰਮ ਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਰਵਾਰੋ ਲੈ ਬਹੁਤ ਅਨੰਤ ਲਾਟੂ ਮਾਦਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਭਵਾਈ ਹੈ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਪੈ ਕਿਤਨੇ ਸਭ ਕੋਈ ਨਾਚਣਾ ਚੱਸੇ ਚੱਲੇ ਸਿਰ ਉੱਡਣਾ ਜਾਈ ਸਿੱਧਣਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜੀ ਨੇ ਮਨ ਪਾਓ ਤੇ ਨਾਮ।

ਜਿਸਦਾ ਦੇਖਾ ਕੇ ਅੱਖ ਗਵਾਈ ਹੈ ਕਿ ਲੋੜਾ ਚੰਗਾ ਆਪਣਾ ਘਰ ਕੁੱਲੂ ਨਹੀਂ ਸਦਾਈ ਹੈ ਇਹ ਜਰਵਾਣਾ ਪਰ ਹਰੇ ਚਰਬੇਸ ਕਰਿੰਦੀ ਆਈ ਹੈ।

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਿਜ ਪਏ ਵਿੱਚ ਬੰਦੀ ਵੇਖਣ ਕਾਉ ਦੀਦਾਰ ਹਿੰਦੂ ਸਾਲਾ ਹੀ ਸਾਲਾ ਅੰਦਰ ਸਲੂਪਿਆ ਪਾਰ ਤੀਰਥ ਨਾਵੈ ਅਰਚਾ ਪੂਜਾ ਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜਿਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤੀਆ ਮਨ ਸਤੋ ਉਪਜੈ ਦੇਣੇ ਕੈ ਵਿਚਾਰ ਦੇ ਮੰਗੇ ਸਹਿ

ਜਲ ਤਲ ਜੀਆਂ ਪੁਰੀਆਂ ਲੋਆ ਕਰ ਆਇਆ ਕਾਰ ਹੋਏ ਜੇ ਆਖਿਆ ਸੋ ਤੂੰ ਹੈ ਜਾਣਾ ਇਤਨਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਰਖ ਸਲਾਲ ਸਚਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ ਮਹੱਲਾ ਪਹਿਲਾ ਮਿੱਟੀ।

ਆਖਣਾ ਆ, ਸਤਿਗੁਰ ਮਿਲੇ ਸਦਾ ਮੁਕਤੇ ਜਿਨ ਵਿੱਚੋਂ ਮੋਹ ਚੁਕਾਇਆ।

0: ਚਾਰ ਹੋਮ ਚ ਨਰਕ ਸੁਰਗ ਅਵਤਾਰ ਹੋਮ ਚ ਹੱਸੈ ਹੋਮ ਚ ਰੋਵੈ ਹੋਮ ਚ ਭਰੀਐ ਹੋਮ ਧੋਵੈ ਹੋਮ ਚ ਜਾਤੀ ਜਿਨਸੀ ਖੋਵੈ ਹੋਮ ਚ ਮੂਰਖ ਹੋਮ ਸਿਆਣਾ ਮੁਖ ਮੁਖ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਚ ਛਾਇਆ ਹੋਮੈ ਕਰ ਕਰ ਜੰਤੂ ਪਾਇਆ ਹੋਮੈ ਬੁਝੈ ਕਾਦਰ ਸੁਝੈ ਗਿਆਨ ਵੀ ਹੋਣਾ ਕਥ ਕਥ ਦੂਜੈ ਨਾਨਕ ਹੁਕਮੇ ਲਿਖੀਐ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ
1: ਹੋਮੇ ਆਜ਼ਾਦ ਹੋਮੇ ਕਰਮ ਕਮਾਹੇ ਹੋਮੇ ਹੀ ਬੰਦਨਾ ਫਿਰ ਜੋਨੀ ਪਾਹੇ ਹੋ ਮੈਂ ਕਿੱਥੋਂ ਜੇ ਕਿਸਨ ਮੈਂ ਜਾਏ ਹੋ ਮੈਂ ਹੁਕਮੈ ਪੈ ਕਿਤ ਫਿਰਾਹੇ ਹੋ ਮੈਂ ਧੀਰ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ।

ਦੇ ਪੈਨਾ ਰੱਖੇ ਉਮਰ ਸੁਖੀ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿੱਚ ਦੇ ਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਭਲ ਸਭਨਾ ਜਿਨ ਕਰਤਾ ਕਰਨਾ ਕੀ ਆ ਚਿੰਤਾ ਬੇਕਰਮੀਤਾ ਸੁਖਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੋ ਹਾਰੀ ਸਵਸਤੀ।

0: ਸਤਾਇਆ, ਜੀਤੂ ਦੇ ਤਸਮਿਲੇ ਸੱਚ ਤਤਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਾਣ ਗਵਾਇਆ,
1: ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ

मोहल्ला चौथा। हरे अमृत भगत भंडार है गुर सतगुर पासे राम राम।

0: ਪੜਪੜ ਗੱਡੀ ਲੱਦੀ ਹੈ ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈਏ ਪੜਪੜ ਗੱਡੀਏ ਖਾਤ, ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ, ਪੜੀਏ ਜਿੱਤੀ ਆਰ ਜਾ ਪੜੀਏ ਜਿੱਤੇ ਸਾਸ। ਨਾਨਕ ਲਿਖੇ ਇੱਕ ਗੱਲ ਹੋਰ ਹੂੰ ਮੈਂ ਚੁੱਕਣਾ ਝਾਕ ਮਹੱਲਾ ਪਹਿਲਾ,
1: ਲਿਖ ਲਿਖ ਪੜਿਆ ਚੇਤਾ ਕੜਿਆ ਬਹੁਤੀ ਪਵੇ ਤੇ ਤੁਲਵਿਆ, ਬਹੁ ਭੇਕੀਆ ਦੇਹੀ ਦੁਖਦੀ ਆ ਸੋਵੇ ਜੀ ਆਪਣਾ ਕੀ।

ਨਾਨਕ ਕਰੇ ਸੁਪਾਏ ਆਸ ਸੰਦੇਸੇ।

ਹੁੰਦਾ ਆਪ ਗਣਾਏ ਦੇ ਹੁਣ ਢਾਡੀ ਕਨੀ ਜਦ ਹੁਰ ਤੁਮ ਜਾਤ ਸਦਾਏ ਦੇ।

0: ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਲ ਪੇਤਾ ਬੀਜ ਪੱਤ ਲੈ ਗਏ ਕਿਉਂ ਗਵੈਦਾ ਜੇ ਇੱਕ ਹੋਏ ਤਾਂ ਗੁਵੈ ਰੁਤੀ ਹੁਣ ਰੁਤ ਹੋਏ ਨਾਨਕ ਪਾਹੇ ਬਾਹਰਾ ਗੁਰੇ ਰੰਗ ਨਾ ਸੋ ਪੈ ਵਿੱਚ ਖੂਹ ਚੜਾਈ ਹੈ ਸਰਪਜਨ ਹੋਏ ਨਾਨਕ ਤੀਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ
1: ਲੱਭ ਪਾਓ ਦੋ ਰਾਜਾ ਮੈਂ ਤਾਂ ਕੂੜ ਹੋਵਾ ਸਕਦਾਰ ਰਾਮ ਨੇ ਸੁਣ ਪੁੱਛਿਆ ਬਹਿ ਬਹਿ ਕਰੇ ਵਿਚਾਰ ਅੰਧੀ ਰਜਿਤ ਗਿਆਨ ਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ ਉੱਚੇ ਕੁੱਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡ ਤਿਕਮ ਤੋਜੇ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੋਖ ਦਵਾਰ ਜਤੀ ਸਦਾਵੈ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਪਿਓਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਧੋਲਿਆ ਜਾਪੇ ਮਹੱਲਾ ਪਹਿਲਾ।

ਪਾਇਆ ਦਾ ਧਨੀ ਖਤਮ ਧਿਆਇਆ। ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ। ਇਕਨਾਂ ਨੂੰ ਤੂੰ ਮੇਲ ਲੈ ਕਾਪੂ ਤੁਧ ਖਵਾਇਆ। ਗੁਰ ਕਿਰਪਾ ਦੇ ਜਾਣਿਆ ਜਿੱਥੇ ਤੁਧਾ ਬੁਝਾਇਆ। ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ।

ਤੇ ਰੰਤ ਰਾਜਾਈ ਰੱਖਿਆ ਰਹਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ ਕਰ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਸ ਵਾਲੇ ਉਜਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ

0: ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨਦੇਵ ਮਹਲਾ ਦੂਜਾ।
1: ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦੇਵਸਿਆ ਜੇ ਕੁਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਪਹਿਲਾ।
0: ਕੁੰਭੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋ ਗਿਆਨ ਕਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ।

0: ਅੱਗੇ ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ
1: ਪੌੜੀ ਪੜਿਆ ਹੋਵੇ ਗੁਨਾਹਗਾਰ ਤੋਂ ਵੀ ਸਾਧਨਾ ਮਾਰੀਏ ਜੇ ਹਾਂ ਕਾਲੇ ਘਾਲਣ ਤੇ ਵੀ ਹੋਣਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗਾਹ ਗਿਆ ਹਾਰੀਏ ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਏ ਉਹ ਚੱਲੇ ਸੋ ਅੱਗੇ ਹਾਰੀਏ
0: ਧਰਮਾਂ ਦੇ ਠਾਡੇ ਦਰਬਾਰ

ਸ਼੍ਰੀ ਵਾਹਿ।

fíjate. Se veía más letille que conta sat gor parsa soy.

0: ਹਰਿ ਸਾਧਕ ਸਿਧਨਾਰ ਨਾਮ ਖੰਡ ਬ੍ਰਹਿਮੰਡ ਤਾਰੇ ਜਹ ਨਾਮ ਸਮਾਦਿਓ ਹਰ ਸੋਗ ਸਮ ਕਰ ਸਹਾਰੇ ਨਾਮ ਸਰੋ ਮਨ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
1: ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਣ ਗੁਰੂ ਮਤ

0: ਸਤਿਗੁਰੂ ਸੇ ਸੁਖ ਪਾਇਓ, ਅਮਰ ਗੁਰ ਕੀਤੋ ਜੋਗ। ਨਾਮ ਨਾਵਣ ਨਾਮ ਰਸ ਖਾਣ, ਅਰ ਭੋਜਨ ਨਾਮ ਰਸ, ਸਦਾ ਚਾਹੇ ਮੁਖ ਮਿਸ਼ਟ ਬਾਣੀ। ਧੰਨ ਸਤਿਗੁਰੂ ਸੇਵਿਓ, ਜਿਸ ਸਾਗਤ ਗਮ ਜਾਣੀ। ਕੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ, ਸਕਿਆਥ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ।
1: ਬਾਰਿਜ ਕਰ ਦਹਿਨੇ ਸਿੱਧ ਸਨ ਮੁਖ ਮੁਖ ਜੋਵੇ, ਰਿਤ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ। ਹਿਰਦੇ ਬਸੇ ਅਕਹੀਓ, ਸੋਏ ਰਸ ਤਿਨ ਹੀ ਜਾਤੋ, ਮੁਖੋਂ ਭਵਤ ਉਚਰੈ ਅਮਰਪੁਰ ਇਤਰੰਗ ਰਾਤੋ। ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਤਿਆਯੋ, ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ।
2: ਚਰਨ ਤਪਰ ਸਿੱਕੇ ਹੱਥ, ਚਰਨ ਗੁਰ ਅਮਰ ਪਵਲਰੈ। ਹੱਥ ਤਪਰ ਸਿੱਕੇ ਹੱਥ, ਹੱਥ ਲਗਾ ਗੁਰ ਅਮਰ ਪੈ। ਜੀ ਤਪਰ ਸਿੱਕੇ ਹੱਥ, ਜੀ ਗੁਰ ਅਮਰ ਪਨੀਜੈ। ਨੈਣ ਤਪਰ ਸਿੱਕੇ ਹੱਥ, ਨਾਇਣ ਗੁਰ ਅਮਰ ਪਖੀਜੈ। ਸਰਵਨ ਤਪਰ ਸਿੱਕੇ ਹੱਥ, ਸਰਵਨ ਗੁਰ ਅਮਰ ਸੁਨੀਜੈ। ਸਿੱਕਿਆ ਸੋਹੀਓ ਜਿਤ ਹੀ ਬਸਾ, ਗੁਰ ਅਮਰਦਾਸ ਨਿਜ ਜਗਤ ਬਿਤ। ਸਿੱਕਿਆਤ ਸੋ ਸਿਰ ਜਾਲਪ ਭਰੈ, ਜੋ ਸਿਰ ਨਿਵੈ ਗੁਰ ਅਮਰ ਨਿਤ।
3: ਤਿਨਰ ਦੁਖ ਨਹਿ ਭੁੱਖ, ਤੇ ਨਰ ਨੇ ਧਨ ਨਹੁ ਕਹੀਐ। ਤਿਨਰ ਸੋਕ ਨਹੁ ਹੁਐ,

0: ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨੈਣ ਬੈਨ ਮੋਹੇ ਇੱਕ ਇੱਕ, ਦੋਏ ਠਾਏ ਨਾ ਜਾਣਿਓ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਅਸਮੇ ਲੀਨੋ। ਤੀਸ ਇੱਕ ਔਰ ਪੰਜ ਸਿੱਤ, ਪੈਂਤੀਸ ਨਾ ਖੀਨੋ। ਇੱਕੋ ਜੇ ਲੱਖ, ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ। ਗੁਰੇ ਅਮਰਦਾਸ ਜਾਲਪਣੈ, ਤੂੰ ਇੱਕ ਲੋੜ ਹੈ ਇੱਕ ਮੰਨਿਓ।
1: ਕਨ ਹਰ ਬੂੰਦ ਬਸੋ ਰੁਮਾਵਲ, ਕੁਸੁਮ ਬਸੰਤ ਗਨੰਤ ਨਾਵੈ। ਰਾਵਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਭਲ ਉਨੇ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ।
2: ਗੁਰ ਗਿਆਨ ਅਰ ਧਿਆਨ ਤਤ ਸਿਉ।

0: ਗੁਰ ਅਮਰਦਾਸ ਪਰਸੀਐ ਪੋਹਿਮ ਪਾਤਕ ਬੇਨਾਸੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਗੁਰ ਅਮਰਦਾਸ ਪਰਸੀਐ ਧਿਆਨ ਲਹੀਏ ਪਹੁ ਮੁਕੈ। ਗੁਰ ਅਮਰਦਾਸ ਪਰਸੀਐ ਭਉ ਲੱਭੇ ਗਉ ਚੁਕੈ। ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨਵੇ ਲਹੈ। ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿੱਠੈ ਮਿਲੈ।
1: ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ। ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚੜਨੈ ਲਿਵ ਰਹਿਓ। ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ। ਜੋ ਗੁਣਾ ਲਖ ਅਗੰਮ ਤਿਨਹਿ ਗੁਣ ਅੰਤ ਨ ਜਾਣੋ। ਬੋਹਿ ਤੋ ਵਿਧਾਤੈ ਨਿਰਮਯੋ ਸਭ ਸੰਗਤ ਕੁਲ ਉਧਰਣ। ਗੁਰ ਅਮਰਦਾਸ ਕੀਰਤ ਕਹੈ ਤ੍ਰਾਹੇ ਤ੍ਰਾਹੇ ਤੋ ਪਾ ਸਰਣ।
2: ਸਤਿਗੁਰ ਖੇ ਮਤਾਣਿਆ ਜੁਗ ਜੂਤ ਸਮਾਣੇ ਅਨਪ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ। ਇਹੋ ਰਾਜ ਯੋਗ ਗੁਰ ਰਾਮਦਾਸ ਤੁਮਹੂ ਰਸ ਜਾਣੇ।
3: ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹੇ।

ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹ ਬਸੰਤਰ ਸਗਲ ਦੂਧ ਮਹ ਕੀਆ ਊਚ ਨੀਚ ਮਹ ਜੋਤ ਸਮਾਣੀ ਘਟ ਘਟ ਮਾਧਵ ਜੀਆ ਸਗਲ ਬਨਸਪਤ ਮਹ ਬਸੰਤਰ ਸਗਲ ਦੂਧ ਮਹ ਕੀਆ

0: ਵੀ ਲਗਾਤਾਰ ਸਾਨੂੰ ਆਪਣੀ ਮੰਜ਼ਿਲ ਵੱਲ ਨਹੀਂ ਵਧਣ ਦੇਣਗੇ। ਜੇ ਅਸੀਂ ਆਪਣੀ ਮੰਜ਼ਿਲ ਵੱਲ ਵਧਣਾ ਚਾਹੁੰਦੇ ਹਾਂ, ਸਚਿਆਰ ਜੀਵਨ ਨੂੰ ਅਪਣਾਉਣਾ ਚਾਹੁੰਦੇ ਹਾਂ, ਤੇ ਆਓ ਗਰੀਬ ਨਿਵਾਜ ਸਤਿਗੁਰੂ ਦੇ ਇਸ ਉਪਦੇਸ਼ ਤੇ ਅਮਲ ਕਰਦਿਆਂ ਹੋਇਆਂ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ। ਆਪਣੇ ਅੰਦਰੋਂ ਆਪਣੀ ਸੋਚ ਨੂੰ, ਆਪਣੇ ਵਿਚਾਰਾਂ ਨੂੰ, ਆਪਣੀ ਕਰਨੀ ਨੂੰ ਨਿਰਮਲ ਕਰੀਏ ਸਤਿਗੁਰੂ ਦੀ ਬਾਣੀ ਦੁਆਰਾ। ਸਭ ਕੁਝ ਪਵਿੱਤਰ ਹੋ ਜਾਏਗਾ, ਸਾਡਾ ਰਹਿਣ ਸਹਿਣ, ਉੱਠਣ ਬੈਠਣ ਸਾਰਾ ਹੀ ਪਵਿੱਤਰ ਹੋ ਜਾਏਗਾ। ਤਾਂ ਪਵਿੱਤਰ ਹੋਏਗਾ ਜੇ ਸਾਡੀ ਸੋਚ, ਸਾਡੀ ਮਤ, ਸਾਡੇ ਕਰਮ ਗੁਰੂ ਦੀ ਮਤ ਅਨੁਸਾਰ ਹੋਣਗੇ, ਤਾਂ ਸਾਨੂੰ ਪਵਿੱਤਰਤਾ ਦਾ ਦਰਜਾ ਹਾਸਲ ਹੋਏਗਾ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਇਹ ਗੁਰੂ ਦੀ ਮਤ ਲੈ ਕੇ ਚੱਲਣਾ ਆ ਜਾਏ, ਗੁਰੂ ਦੀ ਮਤ ਅਨੁਸਾਰ ਜੀਵਨ ਜਿਉਣਾ ਆ ਜਾਏ। ਵਰਨਾ ਅਸੀਂ ਜਾਂਦੇ ਜਾਂਦੇ ਇਹ ਗੱਲ ਫੇਰ ਇੱਕ ਵਾਰੀ ਧਿਆਨ ਵਿੱਚ ਰੱਖ ਲਈਏ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਮਨ ਹੱਛਾ ਨਹੀਂ ਹੋ ਸਕਦਾ ਤਨ ਦੇ ਧੋਣ ਨਾਲ। ਮਨ ਨੂੰ ਹੱਛਾ ਕਰਨ ਵਾਸਤੇ ਜਪਜੀ ਦੀਆਂ ਉਤੋਕਾਂ ਫੇਰ ਚੇਤੇ ਕਰ ਲਈਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਗੁਰਬਾਣੀ ਦਾ ਪਿਆਰ ਪੈਦਾ ਕੀਤਿਆਂ ਹੀ ਇਹ ਮਤ ਦੇ ਪਾਪ ਧੋਤੇ ਜਾ ਸਕਦੇ ਹਨ, ਵਰਨਾ ਸਰੀਰ ਨੂੰ ਧੋਤਿਆਂ ਮਨ ਦੇ ਪਾਪ, ਮਤ ਦੀ ਮੈਲ ਕਦੇ ਵੀ ਨਹੀਂ ਲੱਥ ਸਕਦੀ। ਜੇ ਮਤ ਪਵਿੱਤਰ ਹੈ ਤਾਂ ਸਾਨੂੰ ਸੰਸਾਰ ਅੰਦਰ ਵੀ ਸੁਖੀ ਜੀਵਨ ਮਿਲ ਜਾਏਗਾ। ਜਿੰਨਾ ਮਰਜ਼ੀ ਆਲੇ ਦੁਆਲੇ ਦਾ ਸਾਡੇ ਤੇ ਪ੍ਰਭਾਵ ਹੋਵੇ, ਲਗਾਤਾਰ ਸਾਡੇ ਤੇ ਪ੍ਰੈਸ਼ਰ ਬਣਦਾ ਹੋਵੇ, ਪਰ ਜੇ ਸਾਡੀ ਮਤ ਪਵਿੱਤਰ ਹੈ ਤਾਂ ਲਗਾਤਾਰ ਗੁਰੂ ਨਾਲ ਸਾਂਝ ਬਣੀ ਰਹੇਗੀ, ਗੁਰੂ ਨਾਲ ਅਸੀਂ ਜੁੜੇ ਰਵਾਂਗੇ। ਸਤਿਗੁਰੂ ਦਾਤਾ ਜੀ ਕਿਰਪਾ ਕਰਨ, ਸਾਨੂੰ ਬਾਣੀ ਦਾ ਇਹ ਉਪਦੇਸ਼ ਮੰਨਣਾ ਆ ਜਾਏ, ਪੜ੍ਹਨਾ ਆ ਜਾਏ, ਇਹਦੇ ਮੁਤਾਬਕ ਜੀਵਨ ਜਿਉਣਾ ਆ ਜਾਏ, ਤਾਂ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹਮੇਲੇ ਇਸ ਅਵਸਥਾ ਨੂੰ ਹਾਸਲ ਕਰ ਸਕਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਸਰਬੱਤ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਜੀ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ

0: ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
1: ਬਰਸਾਨਾ ਪਰਸ

दोस्तत निंदया नाहे जे कंचन लोह समान। कहो नानक सुन रे माना, मुक्त ताहै तै जान। उस्तत निंदया नाहे जे कंचन लोह समान। कहो नानक सुन रे माना, मुक्त ताहै तै जान। वाहिगुरु जी का खालसा, वाहिगुरु जी की फतेह। परम सन्मान योग जुगोह जुग अटल साहिब श्री गुरु ग्रंथ साहिब सचे पातशाह जी महाराज और आप समूह सर्वण करने वाली साध संगत। कल सतगुरु गुरु तेग बहादुर साहिब जी महाराज हजूर दे अमृत शलोक 13, 14 और 15 दा पाठ आप जी ने सर्वण कीता। एक शलोक दी विचार गुरु आशीष नाल आपां करन दा यतन कीता। पावां ए 3 शलोक इकट्ठे ही पढ़े, पर जदो इन्हां शलोकां दी विचार विच होर गहराई विच जान दा यतन करिए ते एक एक शलोक दी विचार करनी अत लाजमी सी। आओ उस लड़ी नूं जो कल आपां प्रारंभ कीती सी उस तो अगे आपां विचार कर सकीए। सतगुरु गुरु नानक साहिब महाराज जी दी जोत दे मालिक सतगुरु गुरु तेग बहादुर जी महाराज आप बख्शिश कृपालता करो, हजूर आप विच वर्त के अपने इना अमृत बचना दी विचार प्रेम भावना शरदा नाल आप ही करा लवो। प्यार अदब सहित उचारण करो जी। सतनाम वाहे गुरु साहिब जीओ। फिर उचारण करो जी, सतनाम श्री वाहे गुरु साहिब जीओ। कल सतगुरु जी दे इस अमृत बचन दी विचार आपां कर रहे सन। सुख दुख जह परसै नहीं, लोभ मोह अभिमान। कहो नानक सुन रे मना, सो मूर्त भगवान। जिस विच सतगुरां ने उस जीवन दा, उस पवित्र रूह दा, गुरमुख दा, गुरसिख दा, महापुरख दा जिक्र कीता कि जिस उपर दुख सुख आंदे जरूर ने पर उन्हां दे अंदर नूं उस स्पर्श नहीं करदे। 5 गल्लां कल कहियां सन, 1 सुख, 2 दुख, 3 लोभ, 4 मोह और 5 अभिमान। ये 5 चीजां जे आंदियां ने ते उन्हां दे अंदर नूं परस नहीं सकदियां, प्रभावित नहीं करदियां। ते सतगुरु गुरु तेग बहादुर महाराज कहिंदे आ कि हे मेरे मना, तू ध्यान नाल सुन। ओ भगवान दी, करतार दी, परमात्मा दी, प्रभु दी साकार मूर्त ने, उन्हां दा स्वरूप ने कि जिन्हां दे अंदर ये 5 चीजां रंचक मात्र भी अपना असर नहीं पाउंदी। कल खास करके दुख सुख संबंधी बेनती कीती। उस लड़ी नूं दास अज अगे अर्ज करनी चाहुंदा कि देखो दुख और सुख ये जिंदगी दा अनिखड़वा अंग है। भावें असीं इहदी विचार प्रमाण दे के इतिहास राही अज भी यतन करांगे, पर मैं सच कहना सतगुरु दे हजूर के प्यारियो ये गल्लां करनियां बहुत सुखियां जे विचार कर लेनी। चलो परमात्मा दी दया
ਪਰ ਸੱਚ ਇਹ ਵੇ ਇੰਨਾ ਵੱਡਾ ਜੀਵਨ, ਇੰਨਾ ਉੱਚਾ ਜੀਵਨ, ਇੰਨੀ ਅਡੋਲਤਾ ਜਿਸ ਉੱਪਰ ਪਰਮਾਤਮਾ ਦਾ ਤਰਸ ਦਇਆ ਕਿਰਪਾ ਹੋਵੇ ਉਹੀ ਇਸ ਅਵਸਥਾ ਨੂੰ ਮਾਣਦਾ ਹੈ। ਪਰ ਇਹ ਚ ਕੋਈ ਸ਼ੱਕ ਨਹੀਂ, ਜੇ ਬਹੁ ਗਿਣਤੀ ਇਸ ਸ਼ਬਦ ਅਨੁਸਾਰ ਨਹੀਂ ਉਹਨਾਂ ਦਾ ਜੀਵਨ, ਪਰ ਪਿਆਰਿਓ ਇਸ ਬ੍ਰਹਿਮੰਡ ਵਿੱਚ, ਇਸ ਸੰਸਾਰ ਵਿੱਚ ਕਿਤੇ ਨਾ ਕਿਤੇ ਇੱਕ ਅੱਧਾ ਨਾਈ ਰਸੀਅੜਾ ਬੈਠਾ ਹੈ ਜਿਸ ਨੂੰ ਪਰਮਾਤਮਾ ਨੇ ਇਹੋ ਜਿਹਾ ਜੀਵਨ ਦੀ ਦਾਤ ਦਿੱਤੀ। ਕੱਲ ਅਰਜ਼ ਕੀਤੀ ਸੁੱਖ ਤੇ ਦੁੱਖ, ਥੋੜਾ ਜਿਹਾ ਇਹਨੂੰ ਆਪਾਂ ਹੋਰ ਵਾਚੀਏ, ਇਹੀ ਅੱਗੇ ਚੱਲੇਗਾ। ਉਸਤਤ ਨਿੰਦਿਆ ਨਾਲ ਵੀ ਇਹਦਾ ਹੀ ਸੰਬੰਧ ਰਹਿਣਾ ਹੈ। ਅਸਲ ਚ ਸੁੱਖ ਕੀ ਹੈ ਕਿ ਜਿਹੜੀ ਚੀਜ਼, ਜਿਹੜੀ ਗੱਲ, ਜਿਹੜਾ ਮਨੁੱਖ, ਜਿਹੜੀ ਵਸਤੂ, ਫਿਰ ਇਹ ਸ਼ਬਦ ਸੁਣਿਓ, ਕੋਈ ਵੀ ਚੀਜ਼, ਕੋਈ ਵੀ ਖਿਆਲ, ਕੋਈ ਵੀ ਇਨਸਾਨ, ਕੋਈ ਵੀ ਵਸਤੂ ਜਿਹੜੀ ਮੇਰੇ ਅਨੁਕੂਲ ਹੈ ਉਹ ਸੁਖਦਾਈ ਹੈ, ਤੇ ਜਿਹੜੀ ਮੇਰੇ ਮਨ ਦੇ ਪ੍ਰਤੀਕੂਲ ਹੈ ਸੱਚ ਇਹ ਵੇ ਉਹ ਦੁਖਦਾਈ ਹੈ। ਫਿਰ ਅਰਜ਼, ਜਿਹੜੀ ਮੇਰੇ ਅਨੁਕੂਲ ਹੈ, ਜੋ ਮੈਨੂੰ ਚੰਗਾ ਲੱਗ ਰਿਹਾ ਹੈ, ਮੇਰੇ ਮਨ ਦੇ ਅਨੁਸਾਰ ਜੋ ਹੈ ਉਹ ਸੁੱਖ ਹੈ ਮੇਰੇ ਲਈ, ਤੇ ਜਿਹੜਾ ਮੇਰੇ ਮਨ ਦੇ ਪ੍ਰਤੀਕੂਲ ਹੈ, ਅਨੁਕੂਲ ਨਹੀਂ ਪ੍ਰਤੀਕੂਲ ਹੈ, ਪਿਆਰੇ ਉਹੀ ਤਾਂ ਦੁੱਖ ਹੈ। ਜੇ ਅਸੀਂ ਕੋਈ ਵਸਤੂ ਦੇਖੀਏ, ਇੱਕ ਪਦਾਰਥ ਕਿਸੇ ਵਾਸਤੇ ਸੁਖਦਾਈ ਹੈ, ਪਰ ਉਹ ਪਦਾਰਥ ਮੇਰੇ ਪਾਸ ਨਹੀਂ ਕਿਉਂਕਿ ਮੇਰੇ ਅਨੁਕੂਲ ਨਹੀਂ। ਉਹ ਪਦਾਰਥ ਕਿਸੇ ਰੂਪ ਵਿੱਚ ਵੀ ਹੋ ਸਕਦਾ, ਉਹ ਘਰ ਹੋਵੇ, ਉਹ ਮਕਾਨ ਹੋਵੇ, ਉਹ ਦੁਕਾਨ ਹੋਵੇ, ਉਹ ਬਿਜ਼ਨਸ ਹੋਵੇ, ਉਹ ਮਾਲ ਡੰਗਰ ਹੋਵੇ, ਕੋਈ ਵੀ ਜਿਹੜੀ ਵਸਤੂ, ਜਿਹੜੀ ਚੀਜ਼ ਮੇਰੇ ਕੋਲ ਨਹੀਂ, ਦੂਸਰੇ ਕੋਲ ਹੈ, ਪਰ ਦੂਸਰੇ ਕੋਲ ਉਹ ਸੁਖਦਾਈ ਹੈ ਤੇ ਮੇਰੇ ਵਾਸਤੇ ਉਹ ਦੁਖਦਾਈ ਹੈ, ਕਿਸੇ ਵਾਸਤੇ ਉਹ ਸੁੱਖ ਦਾ ਰੂਪ, ਮੇਰੇ ਵਾਸਤੇ ਉਹ ਦੁੱਖ ਦਾ ਰੂਪ ਹੋਵੇਗੀ, ਕਿਉਂਕਿ ਉਹ ਮੇਰੇ ਪਾਸ ਨਹੀਂ, ਮੇਰੇ ਅਨੁਕੂਲ ਨਹੀਂ। ਪਰ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਮੇਰੇ ਅਨੁਕੂਲ ਨਹੀਂ ਉਹ ਦੁਖਦਾਈ ਹੀ ਹੁੰਦੀ ਹੈ। ਹੈ ਵਾਹਿਗੁਰੂ ਜੀ, ਉਹ ਮੇਰੇ ਵਾਸਤੇ ਦੁਖਦਾਈ ਹੈ, ਪਰ ਦੂਸਰੇ ਵਾਸਤੇ ਤਾਂ ਉਹ ਸੁਖਦਾਈ। ਜਿਹੜੀ ਵਸਤੂ ਮੇਰੇ ਅਨੁਕੂਲ ਨਹੀਂ, ਮੰਨ ਲਓ ਕਿਸੇ ਆਦਮੀ ਦੇ ਖਿਆਲ ਨੇ, ਵਿਚਾਰ ਨੇ, ਉਹ ਮੇਰੇ ਅਨੁਸਾਰ ਠੀਕ ਨਹੀਂ, ਮੇਰੇ ਅਨੁਕੂਲ ਨਹੀਂ, ਉਹ ਮੇਰੇ ਵਾਸਤੇ ਦੁਖਦਾਈ ਨੇ। ਕੋਈ ਇਨਸਾਨ ਹੈ, ਉਹ ਮੇਰੇ ਅਨੁਕੂਲ ਨਹੀਂ, ਸੱਚ ਇਹ ਵੇ ਕਿ ਉਹ ਮੇਰੇ ਵਾਸਤੇ ਦੁਖਦਾਈ ਹੈ। ਬਸ ਸੁੱਖ ਤੇ ਦੁੱਖ ਦੀ ਕਹਾਣੀ ਇੰਨੀ ਕੁ ਹੈ ਕਿ ਜਿਹੜੀ ਚੀਜ਼ ਮੇਰੇ ਮਨ ਦੇ ਅਨੁਕੂਲ ਹੈ ਉਹ ਮੈਨੂੰ ਸੁੱਖ ਲੱਗਦੀ ਹੈ, ਜਿਹੜੀ ਮੇਰੇ ਪ੍ਰਤੀਕੂਲ ਹੈ ਉਹ ਮੈਨੂੰ ਦੁੱਖ ਲੱਗਦੀ ਹੈ। ਪਰ ਪਰਮਾਤਮਾ ਦੀ ਇਬਾਦਤ ਵਿੱਚ ਜੁੜੀ ਹੋਈ ਆਤਮਾ, ਸੱਚ ਇਹ ਵੇ ਉਹਦੇ ਲਈ ਨਾ ਕੁਝ ਅਨੁਕੂਲ ਨਾ ਕੁਝ ਪ੍ਰਤੀਕੂਲ, ਉਹਦੀ ਸੁਰਤ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਹੀ ਜੁੜੀ ਹੈ। ਕੱਲ ਵੀ ਮੈਂ ਆਪ ਨੂੰ ਇੱਕ ਅਰਜ਼ ਕੀਤੀ ਸੀ ਕਿ ਇਹ ਕੇਵਲ ਹੱਠ ਕਰਕੇ ਨਹੀਂ, ਅਸਲ ਚ ਇਹ ਉਸ ਪਰਮ ਅਵਸਥਾ ਵਿੱਚ ਪਹੁੰਚਿਆ ਹੋਇਆ ਦਾ ਜੀਵਨ ਹੈ ਜਿੱਥੇ ਦੁੱਖ ਸੁੱਖ ਆਉਂਦਾ ਹੈ, ਪਰ ਸੁਰਤ ਵਿੱਚ ਤਾਕਤ ਇੰਨੀ ਜ਼ਿਆਦਾ ਹੈ ਕਿ ਉਸ ਦੁੱਖ ਦਾ ਪ੍ਰਭਾਵ ਪੈਣ ਹੀ ਨਹੀਂ ਦਿੰਦੀ। ਚਲੋ ਅੱਜ ਦੇ ਇਸ ਸਾਰਾ ਜਿਹੜਾ ਵਾਤਾਵਰਨ ਬਣਿਆ ਪਿਆ ਹੈ, ਅਸੀਂ ਅਕਸਰ ਸੁਣਨੇ ਪਏ ਹਾਂ ਕਿ ਜਿਸ ਦੇ ਸਰੀਰ ਦੀ ਇਮਿਊਨਿਟੀ, ਜਿਸ ਦੇ ਸਰੀਰ ਅੰਦਰ ਤਾਕਤ ਹੈ ਰੋਗ ਨਾਲ ਲੜਨ ਦੀ, ਰੋਗ ਉਹਦੇ ਤੇ ਆਉਂਦਾ ਹੈ ਤੇ ਸੱਚਮੁੱਚ ਉਹ ਰੋਗ ਨੂੰ ਜਿੱਤ ਜਾਂਦਾ ਹੈ। ਰੋਗ ਆਇਆ, ਇੱਕ ਦਾ ਅੰਦਰ ਰੋਗ ਨੂੰ ਜਿੱਤ ਗਿਆ, ਇੱਕ ਤੇ ਰੋਗ ਆਇਆ ਉਹਦੀ ਮੌਤ ਦਾ ਕਾਰਨ ਬਣ ਗਿਆ। ਪਰ ਦੁੱਖ ਸੁੱਖ ਵੀ ਇਸ ਤਰ੍ਹਾਂ ਪਿਆਰਿਓ, ਇੱਕ ਤੇ ਆਉਂਦਾ ਉਹਦਾ ਮੁਕਾਬਲਾ ਕਰ ਜਾਂਦਾ ਸੁਰਤ ਕਰਕੇ, ਇੱਕ ਤੇ ਆਉਂਦਾ ਉਹ ਬੰਦੇ ਦੀ ਸੁਰਤ ਨੂੰ ਨਾਲ ਰੋੜ ਕੇ ਲੈ ਜਾਂਦਾ। ਬਸ ਆਹ ਕੁਝ ਕਹਾਣੀ ਹੈ ਸਾਡੇ ਮਨ ਦੀ, ਜੋ ਅਨੁਕੂਲ ਹੈ ਉਹ ਸੁੱਖ ਹੈ, ਜੋ ਪ੍ਰਤੀਕੂਲ ਹੈ ਉਹ ਦੁੱਖ ਹੈ। ਇਹਦੇ ਵਿੱਚੋਂ ਮਿੱਤਰ ਤੇ ਦੁਸ਼ਮਣ ਨਿਕਲਦਾ ਹੈ, ਇਹਦੇ ਵਿੱਚੋਂ ਉਸਤਤ ਤੇ ਨਿੰਦਿਆ ਨਿਕਲਦੀ ਹੈ, ਇਹਦੇ ਵਿੱਚੋਂ ਖਰਕ ਤੇ ਸੋਗ ਨਿਕਲਦਾ ਹੈ। ਜਿਹੜੇ ਅੰਮ੍ਰਿਤ ਬਚਨ ਚੱਲਦੇ ਪਏ, ਜੋ ਮੇਰੇ ਅਨੁਕੂਲ ਹੈ ਉਹ ਉਸਤਤ ਹੈ, ਜੋ ਮੇਰੇ ਪ੍ਰਤੀਕੂਲ ਹੈ ਉਹ ਨਿੰਦਿਆ ਹੈ, ਜੋ ਮੇਰੇ ਅਨੁਕੂਲ ਹੈ ਉਹ ਹਰਕ ਹੈ, ਜੋ ਮੇਰੇ ਪ੍ਰਤੀਕੂਲ ਹੈ ਉਹ ਸੋਗ ਹੈ। ਮੈਂ ਬੇਨਤੀ ਕਰਾਂ, ਹਜ਼ੂਰ ਨੇ ਕਿਹਾ ਕਿ ਸੁੱਖ ਦੁੱਖ ਜੈ ਪਰਸ਼ਾ ਨਹੀਂ, ਜਿਹਦੇ ਉੱਤੇ ਸੁੱਖ ਔਰ ਦੁੱਖ ਅੰਦਰ ਨੂੰ ਸਪਰਸ਼ ਨਹੀਂ ਕਰਦੇ, ਜਿਨ੍ਹਾਂ ਦੇ ਅੰਦਰ ਨਹੀਂ ਕੀਤਾ। ਪਿਆਰੇ ਉਹਨਾਂ ਬਾਣੀ ਚ ਪਰਮਾਤਮਾ ਦੀ ਦਇਆ ਨਾਲ, ਹੰਕਾਰ ਨਾਲ ਨਹੀਂ, ਉਹਨਾਂ ਸੱਚੀ ਮੁੱਚੀ ਬੜੇ ਮਾਣ ਨਾਲ ਕਿਹਾ।
ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਇਹ ਬਚਨ ਬੇਗਮਪੁਰਾ ਸ਼ਹਿਰ ਕੋ ਨਾਉ, ਉਹ ਆਈ ਤਾਂ ਵਸਦਾ ਹੈ ਕਿ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇਸ ਅੰਮ੍ਰਿਤ ਸ਼ਬਦ ਨੂੰ ਜੋ ਸਾਹਿਬ ਜੀ ਭਗਤ ਰਵਿਦਾਸ ਸਾਹਿਬ ਕਹਿ ਰਹੇ ਆ, ਉਹਨਾਂ ਦਾ ਬਚਨ ਕਹਿ ਬੇਗਮਪੁਰਾ ਸ਼ਹਿਰ ਕੋ ਨਾਉ, ਉਹ ਸ਼ਹਿਰ ਦਾ ਕਹਿੰਦੇ ਨੇ ਮੈਂ ਵਸਨੀਕ ਹਾਂ, ਇੱਥੇ ਉਹਨਾਂ ਨੇ ਕਿਹਾ ਕੋਈ ਦੂਸਰਾ, ਉਸ ਅਵਸਥਾ ਵਿੱਚ ਖੇਡਣ ਵਾਲਿਆਂ ਕਿਹਾ ਪਿਆਰਿਓ ਮੈਂ ਉਸ ਸ਼ਹਿਰ ਦਾ ਵਸਨੀਕ ਹਾਂ ਜਿੱਥੇ ਬੇਗਮ, ਜਿੱਥੇ ਗਮ ਨਾਂ ਦੀ ਕੋਈ ਚੀਜ਼ ਨਹੀਂ, ਚਿੰਤਾ ਨਾਂ ਦੀ ਕੋਈ ਚੀਜ਼ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਉ, ਦੂਖ ਅੰਦੋਹ ਨਹੀਂ ਤੈ ਠਾਉ, ਨਾ ਤਸਵੀਚ ਖਰਾਜ ਨਾ ਮਾਲ, ਨਾ ਉੱਥੇ ਚਿੰਤਾ ਨਾ ਉੱਥੇ ਝੋਰਾ, ਨਾ ਉੱਥੇ ਕੋਈ ਟੈਕਸ, ਨਾ ਉੱਥੇ ਕੋਈ ਚੋਰ, ਨਾ ਕੋਈ ਘਬਰਾਹਟ ਕਿ ਡਿਊਚੀ ਸੁਰਤ ਕਿਹੜੇ ਮੰਡਲਾਂ ਦੀ ਖੇਡ ਹੈ ਜੀ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ, ਨਾ ਤਸਵੀਜ ਖਰਾਜ ਨਾ ਮਾਲ, ਖੌਫ ਨਾ ਕਤਾ ਨਾ ਤਰਸ ਜਵਾਲ। ਅੱਗੇ ਭਗਤ ਜੀ ਕਹਿੰਦੇ ਅਬ ਮੈਂ ਖੂਬ ਵਤਨ ਗਏ ਪਾਈ, ਕਹਿੰਦੇ ਮੇਰਾ ਵਤਨ ਮੇਰੀ ਉਹ ਥਾਂ ਜਿੱਥੇ ਮੈਂ ਰਹਿ ਰਿਹਾ। ਗੁਰਮੁਖੋ ਰਹਿ ਤਾਂ ਉਹ ਬਨਾਰਸ ਰਹਿ ਰਹੇ ਸਾਂ, ਬਨਾਰਸ ਵਿੱਚ ਤਾਂ ਸਭ ਕੁਝ ਵੀ ਉਦੋਂ ਹੁੰਦਾ ਸੀ। ਉਹ ਕਹਿੰਦੇ ਮੈਂ ਉਸ ਥਾਂ ਤੇ ਰਹਿੰਦਾ ਜਿੱਥੇ ਚੋਰ ਕੋਈ ਨੀ, ਜਿੱਥੇ ਕੋਈ ਡਾਕੂ ਨੀ, ਜਿੱਥੇ ਕੋਈ ਟੈਕਸ ਨਹੀਂ, ਜਿੱਥੇ ਕੋਈ ਚਿੰਤਾ ਨਹੀਂ, ਪਰ ਉਸੇ ਸ਼ਹਿਰ ਚ ਬੈਠਾ। ਭਗਤ ਕਬੀਰ ਸਾਹਿਬ ਕਹਿ ਰਿਹਾ ਕਿ ਇਹ ਹਰ ਕੇ ਸੰਤਨ ਆਖੀਐ ਬਨਾਰਸ ਕੇ ਠੱਗ, ਉਹਨਾਂ ਨੂੰ ਕੁਝ ਹੋਰ ਵੀ ਦਿਸਦਾ ਪਿਆ। ਅਸਲ ਚ ਕੀ ਹੈ ਕਿ ਜਿਹੜੀ ਇਹ ਅਵਸਥਾ ਹੈ, ਅਸਲ ਚ ਬੰਦੇ ਦੇ ਅੰਦਰ ਦੀ ਇਹ ਪਰਮੇਸ਼ਵਰ ਦੀ, ਮੈਂ ਕੱਲ ਵੀ ਸ਼ਬਦ ਵਰਤਿਆ ਅੱਜ ਵੀ, ਇਹ ਸੁਰਚ ਦੀ ਮਤ ਦੀ ਉੱਚਮਤਾ ਹੈ, ਸੁਰਤ ਦੀ ਅਡੋਲਤਾ ਹੈ। ਤਾਂ ਮੈਂ ਖੂਬ ਵਤਨ ਗਏ ਪਾਈ, ਉਹ ਖੈਰ ਸਦਾ ਮੇਰੇ ਭਾਈ। ਕਹਿੰਦੇ ਮੇਰੇ ਭਰਾਵੋ ਉੱਥੇ ਸਦਾ ਆਨੰਦ ਬਣਿਆ, ਉੱਥੇ ਸਦਾ ਖੈਰ ਬਣੀ ਹੈ, ਉੱਥੇ ਸਦਾ ਖੁਸ਼ੀ ਹੈ। ਸਤਿਗੁਰੂ ਕਹਿੰਦੇ ਨੇ ਉਸ ਦੇ ਅੰਦਰ ਦੁੱਖ ਸੁੱਖ ਆਉਂਦਾ ਜ਼ਰੂਰ ਹੈ, ਪਰ ਅੰਦਰ ਨੂੰ ਉਹ ਪ੍ਰਭਾਵਿਤ ਨਹੀਂ ਕਰ ਸਕਦਾ। ਨਾ ਤਾਂ ਸੁੱਖ ਰੱਬ ਦੀ ਯਾਦ ਭੁੱਲਣ ਦਿੰਦਾ, ਤੇ ਨਾ ਦੁੱਖ ਉਹਦੇ ਅੰਦਰ ਹੀਨਤਾ ਪੈਦਾ ਕਰਦਾ। ਸਤਿਗੁਰੂ ਨੇ ਤਾਂ ਐਸੀ ਬਖਸ਼ਿਸ਼ ਕੀਤੀ, ਫਿਰ ਉਹ ਦੁੱਖ ਸੁੱਖ ਬਾਰੇ ਅਰਦਾਸ ਤਾਂ ਜ਼ਰੂਰ ਕਰਦਾ। ਇਹ ਨਹੀਂ ਕਿ ਪਰਮਾਤਮਾ ਦਾ ਸੇਵਕ ਅਰਦਾਸ ਨਹੀਂ ਕਰਦਾ, ਉਹ ਸੁੱਖ ਵੀ ਉਹਨੂੰ ਦੱਸਦਾ ਹੈ ਤੇ ਦੁੱਖ ਵੀ ਉਸਨੂੰ ਦੱਸਦਾ ਹੈ, ਉਹ ਆਪਣਾ ਅੰਦਰ ਸਾਂਝਾ ਹੀ ਪਰਮਾਤਮਾ ਨਾਲ ਕਰਦਾ। ਮੈਂ ਪਿਛਲੇ ਦਿਨ ਹੀ ਕਿਹਾ ਦੁਨੀਆਂ ਨੂੰ ਦੁੱਖ ਦੱਸੋਗੇ ਤੇ 99% ਬੰਦੇ ਦੁੱਖ ਸੁਣ ਕੇ ਅੱਗੇ ਕਨਵੇ ਕਰਨਗੇ, ਅੱਗੇ ਪਹੁੰਚਾਣਗੇ, ਜਾਂ ਮਜ਼ਾਕ ਉਡਾਣਗੇ, ਜਾਂ ਕਦੀ ਮੌਕਾ ਆਇਆ ਤੇ ਦੁੱਖ ਵਾਲੇ ਦਿਨ ਜ਼ਰੂਰ ਚਿਤਾਰਨਗੇ। ਸੱਚ ਇਹ ਵੀ ਪਰਮਾਤਮਾ ਉਹਨੂੰ ਸਾਰੀ ਦੁਨੀਆਂ ਆਪਣੇ ਦੁੱਖ ਸੁੱਖ ਫੋਲ ਕੇ ਦੱਸਦੀ ਏ। ਉਹ ਮਾਂ ਦਾ ਦੁੱਖ ਪੁੱਤਰ ਨੂੰ ਨਹੀਂ ਦੱਸਦਾ, ਪੁੱਤਰ ਦਾ ਦੁੱਖ ਬਾਪ ਨੂੰ ਨਹੀਂ ਦੱਸਦਾ, ਬਸ ਇੰਨੇ ਵੱਡੇ ਜਿਗਰੇ ਵਾਲਾ ਹੈ, ਉਹ ਸਾਰਿਆਂ ਦੇ ਦੁੱਖਾਂ ਨੂੰ ਸੁਣ ਲੈਂਦਾ ਹੈ, ਪਰ ਇੱਕ ਹੋਰ ਕਿਰਪਾ ਕਰ ਦਿੰਦਾ। ਅੱਗੇ ਆਉਣਾ ਇੱਕ ਦਿਨ ਬਚਨ ਕਿ ਜੋ ਸੁੱਖੋ ਚਾਹੈ ਸਦਾ। ਮੈਂ ਬੇਨਤੀ ਕਰਾਂ, ਕੋਈ ਦੁਨੀਆਂ ਵਿੱਚ ਐਸੀ ਚੀਜ਼ ਹੈ ਕਿ ਜਿਸ ਵਿੱਚ ਦੁੱਖ ਪਾਈਏ? ਕੋਈ ਐਸੀ ਮਸ਼ੀਨ ਹੈ ਕਿ ਦੁੱਖ ਪਾਓ ਤੇ ਉਹਦੇ ਬਦਲੇ ਸੁੱਖ ਨਿਕਲੇ? ਚਲੋ ਮੈਂ ਮਸ਼ੀਨ ਲਫ਼ਜ਼ ਵਰਤੇ। ਸਤਿਗੁਰਾਂ ਨੇ ਬਾਣੀ ਚ ਕਿਹਾ, ਕਹਿੰਦੇ ਨੇ ਭਾਈ ਸਿੱਖੋ ਯਾਦ ਰੱਖੋ, ਪਰਮੇਸ਼ਵਰ ਦੇ ਸ਼ਬਦ ਨੂੰ ਗਾਓ, ਪਰਮੇਸ਼ਵਰ ਦੇ ਸ਼ਬਦ ਨੂੰ ਸੁਣੋ ਤੇ ਅੰਦਰੋਂ ਧੁਰ ਉਹਨੂੰ ਪਿਆਰ ਕਰੋ। ਇਹਦਾ ਫਲ ਇਹ ਮਿਲੇਗਾ, ਦੁੱਖਾਂ ਨੂੰ ਪਰਮਾਤਮਾ ਖੋ ਲਏਗਾ ਤੇ ਸੁਰਤ ਦਾ ਉਹ ਸੁੱਖ ਦਏਗਾ ਜਿਹੜਾ ਦੁੱਖ ਵਿੱਚ ਵੀ ਦੁੱਖ ਨੂੰ ਮਹਿਸੂਸ ਨਹੀਂ ਹੋਣ ਦਿੰਦਾ। ਮਹਾਰਾਜ ਜੀ ਦਾ ਬਚਨ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਮਹਾਰਾਜ ਨੇ ਕਿਹਾ ਤਿੰਨ ਬਚਨ ਕਰੋ, ਗਾਓ ਸੁਣੋ, ਬੱਧਾ ਚੱਟੀ ਨਹੀਂ, ਮਨ ਰੱਖੀਐ ਭਾਉ, ਅੰਦਰ ਭਾਵਨਾ ਰੱਖ ਕੇ, ਸ਼ਰਧਾ ਰੱਖ ਕੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਦੁੱਖ ਪਰ ਹਰ ਤੇਰੇ ਦੁੱਖ ਹੋ ਲਏਗਾ। ਮੈਂ ਬੇਨਤੀ ਕਰਾਂ ਕਿ ਦੇਖੋ ਇੱਥੇ ਸ਼ਬਦ ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਨੂੰ ਦੁੱਖ ਤੇ ਸੁੱਖ ਨਹੀਂ ਪਰਸਦਾ। ਲੋਭ, ਜ਼ਿੰਦਗੀ ਚ ਬੜੇ ਮੌਕੇ ਆਉਂਦੇ ਨੇ ਲੁਭਾਉਣ ਵਾਲੇ, ਪਰਮੇਸ਼ਵਰ ਕਿਰਪਾ ਕਰੇ। ਸੱਚ ਇਹ ਵੇ ਬੰਦੇ ਦੇ ਡਿੱਗਦਿਆਂ ਕੋਈ ਪਤਾ ਨਹੀਂ ਲੱਗਦਾ। ਕਈ ਵਾਰੀ ਬੰਦਾ ਬਹੁਤ ਕੋਈ ਤਿਆਗ ਦਿੰਦਾ ਤੇ ਕਈ ਵਾਰੀ ਸੱਚੀ ਮੁੱਚੀ 10 ਰੁਪਈਆਂ ਦੀ ਖਾਤਰ ਬੰਦਾ ਈਮਾਨ ਵੇਚ ਬੈਠਦਾ। ਇਹ ਸਿਰਫ ਇੱਕ ਪਰਮਾਤਮਾ ਅੱਗੇ ਅਰਦਾਸ ਕਰੀਏ, ਇਹ ਕਹਿ ਦੇਣਾ ਜਿਹਨੇ ਮੇਰੇ ਅੰਦਰ ਤੇ ਕਦੀ ਤਮਾ ਉੱਠੀ ਨਹੀਂ,
ਮਹਾਰਾਜ ਤਾਂ ਕਹਿੰਦੇ ਨੇ ਤੁਸੀਂ ਅਰਦਾਸ ਕਰਿਆ ਕਰੋ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਤੂੰ ਅਰਦਾਸ ਕਰ ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਸਤਿਗੁਰੂ ਕਹਿੰਦੇ ਨੇ ਸੁੱਖ ਔਰ ਦੁੱਖ, ਉਸ ਤੋਂ ਅੱਗੇ ਅਰਜ ਕੀਤੀ ਲੋਭ, ਕਿਉਂਕਿ ਇਹਦੀ ਡਿਟੇਲ ਨਾਲ ਕਥਾ ਅਗਾਂ ਕਰਾਂਗੇ, ਸਲੋਕ ਆਉਣਗੇ ਨਾ ਸੰਬੰਧ। ਮੋਹ ਤੇ ਅਹੰਕਾਰ ਜਿਸ ਅੰਦਰ ਇਹ ਪਰਸਦੇ ਨੇ, ਅੰਦਰ ਅਸਰ ਨਹੀਂ ਕਰਦੇ। ਮਹਾਰਾਜ ਕਹਿੰਦੇ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇਸ ਤੋਂ ਅਗਲਾ ਬਚਨ ਹੈ ਉਸਤਤ ਨਿੰਦਿਆ ਨਾਹੀ ਜੇ, ਇਹਦੇ ਅਖਰੀ ਅਰਥ ਥੋੜੇ ਜੇ, ਕਿਉਂਕਿ ਇਹ ਅੱਜ ਮੈਂ ਤਾਂ ਸ਼ਲੋਕ ਲਿਆ, ਇਹ ਜ਼ਰੂਰੀ ਸੀ। ਨਿੰਦਿਆ ਕੀ ਹੈ, ਕਿਉਂਕਿ ਅੱਜ ਖੇਦ ਨਾਲ ਮੈਂ ਕਹਿ ਰਿਹਾ, ਕਿਸੇ ਨੂੰ ਕੋਈ ਟਾਰਗੇਟ ਬਣਾ ਕੇ ਨਹੀਂ, ਅੱਜ ਸੱਚਮੁੱਚ ਬਾਬਾ ਤੇਰੇ ਸ਼ਬਦਾਂ ਦੇ ਥੱਲੇ ਵੀ ਨਿੰਦਿਆ ਪਰੋਸ ਕੇ ਦਿੱਤੀ ਜਾਂਦੀ ਹੈ, ਤੇਰੇ ਸ਼ਬਦਾਂ ਦੇ ਥੱਲੇ ਲੋਕ ਝੂਠੀ ਉਸਤਤ ਵੀ ਪਰੋਸੀ ਜਾ ਰਹੇ। ਪਰ ਉਸਤਤ ਕੀ ਹੈ, ਨਿੰਦਿਆ ਕੀ ਹੈ, ਅਸੀਂ ਵਾਚਾਂਗੇ ਅੱਜ। ਹਜ਼ੂਰ ਕਹਿੰਦੇ ਨੇ ਉਸਤਤ ਨਿੰਦਿਆ ਨਾਹੀ ਜੇ, ਜਿਸ ਦੇ ਅੰਦਰ ਨਾ ਤਾਂ ਝੂਠੀ ਉਸਤਤ ਹੈ ਤੇ ਨਾ ਉਹ ਕਿਸੇ ਦੀ ਨਿੰਦਿਆ ਕਰਦਾ। ਤੇ ਮਹਾਰਾਜ ਕਹਿੰਦੇ ਅਗਲੀ ਗੱਲ, ਉਹਦੀ ਸੁਰਤ ਇੰਨੀ ਕੁ ਟਿੱਕੀ ਹੈ, ਉਹਦੇ ਸਾਹਮਣੇ ਸੋਨਾ ਤੇ ਲੋਹਾ ਦੋਨੋਂ ਇੱਕੋ ਬਰਾਬਰ। ਉਸਤਤ ਨਿੰਦਿਆ ਨਾਹੇ ਜੇ, ਕੰਚਨ ਲੋਹ ਸਮਾਨ, ਸੋਨਾ ਤੇ ਲੋਹਾ ਇੱਕ ਜਿਹਾ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਮਹਾਰਾਜ ਕਹਿੰਦੇ ਮੇਰੇ ਮਨ ਸੁਣ, ਅਸਲ ਵਿੱਚ ਉਹ ਬੰਦੇ ਮੁਕਤ ਨੇ ਜਿਹੜੇ ਉਸਤਤ ਤੇ ਨਿੰਦਿਆ ਤੋਂ ਉੱਪਰ ਉੱਠ ਗਏ, ਜਿਨ੍ਹਾਂ ਸਾਹਮਣੇ ਕੰਚਨ ਤੇ ਲੋਹ, ਸੋਨਾ ਤੇ ਲੋਹਾ ਇੱਕ ਜੈਸਾ ਹੋ ਗਿਆ। ਬਾਣੀ ਜਿਹੜੇ ਪੜ੍ਹਨ ਵਾਲੇ ਸੱਜਣ ਨੇ, ਉਹ ਮੇਰੀ ਬੇਨਤੀ ਧਿਆਨ ਨਾਲ ਸੁਣਗੇ। ਉਂਝ ਮੈਂ ਹਰ ਰੋਜ਼ ਆਪ ਜੀ ਨੂੰ ਇਹ ਕਹਿ ਰਿਹਾ ਹਾਂ ਜਾਂ ਬੇਨਤੀ ਕਰ ਰਿਹਾ ਹਾਂ ਕਿ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਿੰਦੇ ਆ, ਅਸੀਂ ਗੁਰੂ ਨਾਨਕ ਨਾਮ ਲੇਵਾ ਸਿੱਖ ਕਹਿੰਦੇ ਹਾਂ, ਪਿਆਰਿਓ ਯਾਦ ਰੱਖਿਓ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੇਵਲ ਰੋਟੀ ਦਾ ਸਾਧਨ ਨਹੀਂ, ਇਹ ਡੇਰੇ ਚਲਾਉਣ ਲਈ, ਸਿਆਸਤ ਖੇਡਣ ਲਈ, ਜਾਂ ਸਿਰਫ ਇਹਨੂੰ ਗਾਉਣ ਤੱਕ ਤੇ ਗੱਲਾਂ ਤੱਕ ਸੀਮਤ ਨਹੀਂ ਰੱਖਣਾ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਉਹ ਥਾਲ ਪਰੋਸਿਆ ਗਿਆ ਜਿਹਦੇ ਵਿੱਚ ਸਤ ਹੈ, ਸੰਤੋਖ ਹੈ, ਵਿਚਾਰ ਹੈ, ਪਰ ਇਹਨਾਂ ਤਿੰਨਾਂ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਇਸ ਭੋਜਨ ਨੂੰ ਛਕੇਗਾ ਤੇ ਫਿਰ ਕਮਾਈ ਕਰਕੇ ਪਹੁੰਚ ਜਾਏਗਾ, ਮਹਾਰਾਜ ਕਹਿੰਦੇ ਉਸ ਬੰਦੇ ਦਾ ਪਾਰ ਉਤਾਰਾ ਜ਼ਰੂਰ ਹੋਵੇਗਾ। ਅਸੀਂ ਗੁਰਦੇਵ ਦੇ ਬੱਚਿਆਂ ਰੋਜ਼ ਪੜ੍ਹਦੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈ, ਆਹ ਥਾਲ ਭਰਿਆ ਪਿਆ ਹੈ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਸ ਵਸਤੂ ਨੂੰ ਜੇਕਰ ਕੋਈ ਖਾ ਲੈ ਤੇ ਖਾਣ ਤੋਂ ਬਾਅਦ ਪਚਾਏ, ਕਿਉਂਕਿ ਜੇ ਭੋਜਨ ਖੁਰਾਕ ਤਾਕਤ ਵਾਲੀ ਹੋਵੇ, ਕਮਜ਼ੋਰ ਬੰਦਿਆਂ ਨੂੰ ਪਚਦੀ ਨਹੀਂ ਹੁੰਦੀ, ਕਈ ਵਾਰੀ ਸੱਚੀ ਮੁੱਚੀ ਰੁਖਾਨੀਅਤ ਵਿੱਚ ਵੀ ਕਮਜ਼ੋਰ ਸੁਰਤ ਜਿਹੜੀ ਉਹ ਪਚਾ ਨਹੀਂ ਸਕਦੀ, ਉਹ ਵਡਿਆਈ ਰਿਧੀਆਂ ਸਿੱਧੀਆਂ ਵਿੱਚ ਅਟਕੀ ਰਹਿ ਜਾਂਦੀ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਉਹਦਾ ਉਧਾਰ ਹੋਏਗਾ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰਤਾਰੋ, ਇਸ ਨੂੰ ਰੋਜ਼ ਆਪਣੀ ਕਿਰਦੇ ਵਿੱਚ ਧਾਰਨ ਕਰ। ਦਾਸ ਨੇ ਇੱਕ ਵਾਰੀ ਕਿਹਾ ਸੀ, ਭਾਵੇਂ ਗੁਰਮੁਖੋ ਕੀਰਤਨੀਓ, ਪ੍ਰਚਾਰਕ ਸੀ, ਪਾਠੀ ਸਿੰਘ ਏ ਕੋਈ, ਸੇਵਾਦਾਰ ਏ, ਗੁਰਦੁਆਰੇ ਦਾ ਕੋਈ ਪ੍ਰਬੰਧਕ ਹੈ, ਮੈਂ ਇੱਕ ਬੇਨਤੀ ਸਭ ਨੂੰ ਕਰਾਂਗਾ। ਵੇਖੋ ਬੇਨਤੀ ਕਹਿ ਕੋ, ਮੈਂ ਹੁਕਮ ਨਹੀਂ ਸੁਣਾ ਰਿਹਾ, ਕਿ ਜਿਨ੍ਹਾਂ ਨੇ ਅੱਜ ਤੀਕਰਾਂ ਜਿਹੜੇ ਆਮ ਵੀ ਸੁਣੇ ਆ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਇਸ ਜਨਮ ਵਿੱਚ ਘੱਟੋ ਘੱਟ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਜ਼ਰੂਰ ਕਰੋ, ਤੇ ਇਸ ਢੰਗ ਨਾਲ ਕਰੋ, ਕਿਸੇ ਦੇ ਖਿਆਲਾਂ ਨੂੰ ਲੈ ਕੇ ਨਾ ਕਰੋ, ਫਿਰ ਇਸ ਨੂੰ ਸੁਣਿਓ। ਜੇ ਪਾਠ ਕਰਨਾ, ਮੈਂ ਤਾਂ ਇੱਕ ਹੋਰ ਅਰਦਾਸ ਵਿੱਚ ਕਹਿੰਦਾ, ਸਤਿਗੁਰੂ ਖਲੋ ਕੇ ਤੂੰ ਉਹ ਸਿੱਖੀ ਦੇ ਜਿਹੜੀ ਤੇਰੀ ਬਾਣੀ ਦਾ ਸ਼ਬਦ ਦੱਸਦਾ, ਤੂੰ ਉਹ ਸਿੱਖੀ ਦੇ ਗੁਰੂ ਗੋਬਿੰਦ ਸਿੰਘ ਜੋ ਤੁਸੀਂ ਅੰਮ੍ਰਿਤ ਦੀ ਦਾਤ ਵੇਲੇ ਦਿੱਤੀ, ਕਿਸੇ ਦੀ ਹੋਰ ਦੀ ਸਿਖਾਈ ਕੋਈ ਸਿੱਖੀ ਨਹੀਂ। ਮੈਂ ਬੜੀ ਬੜੀ ਗੱਲ ਹੋਰ ਤਰ੍ਹਾਂ ਲੱਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਅਸੀਂ ਪਾਠ ਕਰਾਂਗੇ ਤੇ ਕਿੰਨਾ ਸਮਾਂ ਲੱਗਦਾ ਜੀ? ਚਲੋ ਖੈਰ, ਵਿਸ਼ਾ ਨਹੀਂ ਮੇਰਾ,
ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਕਿਉਂਕਿ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ, ਸ਼ਬਦ ਦੀ ਵਿਚਾਰ ਨਾਲ ਸਾਡਾ ਪਾਰ ਉਤਾਰਾ ਹੋਣਾ, ਤੇ ਸ਼ਬਦ ਦੀ ਵਿਚਾਰ ਉਹਨਾਂ ਲੋਕਾਂ ਦੇ ਸਮਝ ਬਹੁਤ ਪਏਗੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਹੁੰਦਾ। ਜਿਹਨੇ ਪਾਠ ਨਹੀਂ ਕੀਤਾ ਉਹ ਕਈ ਵਾਰੀ ਕਹਿੰਦਾ ਪਤਾ ਨੀ ਕਈ ਗੱਲ ਕਹਿ ਗਏ ਜੀ, ਕੋਈ ਸਮਝ ਨਹੀਂ ਜੀ ਪਈ ਜੀ, ਅੱਜ ਕੋਈ ਸਵਾਦ ਜਾ ਨਹੀਂ ਆਇਆ। ਉਹਦਾ ਇੱਕ ਕਾਰਨ, ਕਿਉਂਕਿ ਜੇ ਆਪਾਂ ਪਾਠ ਹੀ ਨਹੀਂ ਕੀਤਾ, ਜੇ ਆਪਾਂ ਕਲਾਸ ਚ ਬੈਠ ਗਏ, ਅਸੀਂ ਕਹੀਏ ਟੀਚਰ ਨੂੰ ਉਹ ਪੜ੍ਹਾਈ ਜਿਹੜਾ ਮੈਨੂੰ ਪਤਾ ਲੱਗੇ, ਤੇ ਟੀਚਰ ਕਹੇਗਾ ਮਿੱਤਰਾ ਫਿਰ ਮੈਂ ਕੀ ਕਰ ਸਕਣਾ, ਵੀ ਤੈਨੂੰ ਉਹ ਵੀ ਸੁਣਨਾ ਪਏਗਾ, ਉਹ ਵੀ ਪੜ੍ਹਨਾ ਪਏਗਾ, ਉਹ ਵੀ ਸਿੱਖਣਾ ਪਏਗਾ ਜੋ ਮੈਂ ਸਿਲੇਬਸ ਅੱਗੇ ਤੈਨੂੰ ਦੱਸਣਾ ਚਾਹੁੰਦਾ। ਬੇਨਤੀ ਹੈ ਜੇ ਇੱਕ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਇੱਕ ਅੰਗ ਮੈਂ ਕਹਿ ਰਿਹਾ, ਇੱਕ ਅੰਗ ਸਿਰਫ, ਤੇ 4 ਸਾਲਾਂ ਚ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ, ਪਰਮਾਤਮਾ ਜ਼ਿੰਦਗੀ ਬਖਸ਼ੇ। ਜੇ 4 ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਹਿੰਮਤ ਕਰਕੇ, ਤੇ 1 ਸਾਲ ਵਿੱਚ ਮੁਕੰਮਲ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਹੋ ਜਾਣਗੇ। ਫਿਰ ਪਤਾ ਲੱਗੂਗਾ ਵੀ ਮਹਾਰਾਜ ਕੀ ਕਹਿ ਰਹੇ। ਆਈ ਸਮੱਸਿਆ ਹੈ ਵੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਉਹ ਪਿਆਰਿਓ, ਮਨ ਨੇ ਰੁਮਾਲੇ ਵਿੱਚ ਰੱਖਿਆ ਮਨ ਹੈ ਕਿ ਕਦੀ ਉਹਦੇ ਨਾਲ ਆਪਣੇ ਸੀਨੇ ਨੂੰ ਜੋੜ ਕੇ ਗੁਰੂ ਨਾਨਕ ਨਾਲ ਸੀਨਾ ਜੋੜ, ਫਿਰ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕੀ। ਮਹਾਰਾਜ ਜੀ ਨੇ ਅੱਜ ਸ਼ਬਦ ਦਿੱਤਾ ਉਸਤਤ ਨਿੰਦਿਆ ਨਾਹੀ ਜੈ, ਇਹ 2 ਸ਼ਬਦ ਕਹਿ, ਇੱਕ ਉਸਤਤ ਤੇ ਦੂਜਾ ਨਿੰਦਿਆ। ਪਹਿਲਾਂ ਤੇ ਅਖਰੀ ਅਰਥ ਕਰੀਏ, ਕਿਉਂਕਿ ਅਖਰੀ ਅਰਥ ਤੋਂ ਬਿਨਾਂ ਸਮਝ ਨਹੀਂ ਪੈਣੀ। ਹੁਣ ਇੱਕ ਪਾਸੇ ਉਸਤਤ ਨੂੰ ਪ੍ਰਵਾਨਗੀ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ, ਦੂਜੇ ਪਾਸੇ ਮਹਾਰਾਜ ਜੀ ਨੇ ਉਹ ਉਸਤਤ ਨੂੰ ਇੱਥੇ ਔਗਣ ਦੱਸ ਦਿੱਤਾ। ਇੱਕ ਪਾਸੇ ਯਾਦ ਰੱਖਿਓ ਨਿੰਦਿਆ ਨੂੰ ਵੀ ਥੋੜੀ ਜਿਹੀ ਪ੍ਰਵਾਨਗੀ ਮਿਲੀ ਹੈ ਇੱਕ ਜਗ੍ਹਾ ਤੇ, ਤੇ ਇੱਕ ਪਾਸੇ ਨਿੰਦਿਆ ਨੂੰ ਸਤਿਗੁਰੂ ਨੇ ਬਿਲਕੁਲ ਇਗਨੋਰ ਕੀਤਾ ਹੈ, ਨਹੀਂ ਇਹ ਠੀਕ ਨੇ। ਹੁਣ ਇਹ ਸਮੇਂ ਤਾਂ ਪੈਗੀ ਜੀ ਪਾਠ ਕਰਾਂਗੇ। ਉਸਤਤ ਦੇ ਲਫ਼ਜ਼ੀ ਅਰਥ ਨੇ ਤਾਰੀਫ ਕਰਨੀ, ਉਸਤਤ ਦੇ ਅਰਥ ਨੇ ਕਿ ਸਿਫਤ ਕਰਨੀ, ਜਿਵੇਂ ਅਸੀਂ ਪਾਠ ਕਰਨੇ ਆ ਬਾਣੀ ਚ। ਇੱਕ ਪਾਸੇ ਗੁਰੂ ਜੀ ਅੱਜ ਕਹਿ ਰਹੇ ਨੇ ਜਿਹਦੇ ਕੋਲ ਉਸਤਤ ਨਿੰਦਿਆ ਨਹੀਂ, ਤੇ ਨਾਲ ਹੀ ਹਜ਼ੂਰ ਸੁਖਮਨੀ ਸਾਹਿਬ ਜੀ ਕਹਿ ਰਹੇ ਆ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਉਖਾ। ਉਸਤਤ ਲਫ਼ਜ਼ ਮਾੜਾ ਨਹੀਂ, ਤਾਰੀਫ ਹੈ, ਸਿਫਤ ਹੈ, ਜਦੋਂ ਤੂੰ ਕਰ ਲੱਗਾ ਉਹਦੀ ਸੁਰਤ ਤੇਰੀ ਕਿਹੜੇ ਪਾਸੇ ਹੈ। ਉਸਤਤ ਦਾ ਅਰਥ ਹੈ ਤਾਰੀਫ ਕਰਨੀ, ਸਿਫਤ ਕਰਨੀ। ਦੂਸਰੀ ਸ਼ਬਦ ਹੈ ਨਿੰਦਿਆ। ਨਿੰਦਿਆ ਸ਼ਬਦ ਜਿਹੜਾ ਹੈ ਇਹਦੀ ਬਹੁਤ ਜ਼ਰੂਰੀ ਅੱਜ ਵਿਆਖਿਆ ਕਰਨੀ, ਕਿ ਨਿੰਦਿਆ ਦਾ ਅਰਥ ਕਿ ਈਰਖਾ ਅਧੀਨ ਹੋ ਕੇ, ਫਿਰ ਸੁਣਿਓ, ਈਰਖਾ ਅਧੀਨ ਹੋ ਕੇ ਕਿਸੇ ਦੇ ਗੁਣਾਂ ਨੂੰ ਵੀ ਸਮਾਜ ਵਿੱਚ ਔਗਣਾਂ ਦੇ ਰੂਪ ਚ ਪੇਸ਼ ਕਰਨਾ, ਉਹਨੂੰ ਆਪਾਂ ਨਿੰਦਿਆ ਕਹਿੰਦੇ। ਇਹਨੂੰ ਹੁਣ ਥੋੜਾ ਵਿਸਤਾਰ ਨਾਲ, ਉਸਤਤ ਤੇ ਨਿੰਦਿਆ। ਇੱਥੇ ਉਸਤਤ ਤਾਂ ਵਰਜੀ ਹੈ ਜਿਹੜੀ ਉਸਤਤ ਦੇ ਇਹਦੀਆਂ ਜੜ੍ਹਾਂ ਪਤਾ ਕੀ ਨੇ, ਇੱਥੇ ਉਸਤਤ ਖੁਸ਼ਾਮਦ ਨਾਲ ਸੰਬੰਧਿਤ ਹੈ, ਇੱਥੇ ਉਸਤਤ ਝੂਠੀ ਸਿਫਤ ਨਾਲ ਸੰਬੰਧਿਤ ਹੈ, ਇੱਥੇ ਉਸਤਤ ਜਿਹੜੀ ਹੈ ਕਿਸੇ ਔਗਣਾਂ ਨਾਲ ਭਰੇ ਕੋਈ ਬੰਦੇ ਵਿੱਚੋਂ ਐਵੇਂ ਗੁਣ ਕਹੀ ਜਾਣੇ, ਭਰਿਆ ਔਗਣਾਂ ਨਾਲ ਪਿਆ ਤੇ ਇੰਨੀ ਝੂਠੀ ਉਸਤਤ ਕਰਨੀ, ਉਹਦੇ ਗੁਣ ਹੀ ਦੱਸੀ ਜਾਣੇ। ਤੇ ਨਿੰਦਿਆ ਦਾ ਅਰਥ ਇੱਥੇ ਵੇ ਕਿ ਈਰਖਾ ਅਧੀਨ ਹੋ ਕੇ ਕਿਸੇ ਦੇ ਗੁਣਾਂ ਨੂੰ ਵੀ ਸਵੀਕਾਰ ਨਾ ਕਰਨ। ਮੈਨੂੰ ਯਾਦ ਹੈ ਸਾਡੇ ਬਹੁਤ ਹੀ ਅਤਿ ਸਨਮਾਨਯੋਗ ਵਿਦਵਾਨ ਗੁਰਪੁਰਬ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਉਸਤਤ ਤੇ ਨਿੰਦਿਆ ਦੇ ਮੁਤਲਕ ਇਹ 3 ਸ਼ਬਦ ਕਹੇ, ਉਹ ਮੈਨੂੰ ਬੜੇ ਚੰਗੇ ਲੱਗੇ ਤੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਅਤ ਲਾਜ਼ਮੀ ਸਮਝਦਾ ਸੀ। ਤੇ ਇਹ ਵੀ ਜ਼ਰੂਰ ਬੇਨਤੀ ਹੈ ਕਿ ਅੱਜ ਉਹ ਮਾਹੌਲ ਨਹੀਂ ਜਿਹੜਾ ਪਹਿਲਾਂ ਸੀ, ਪਹਿਲਾਂ ਸਿਖਿਆਰਥੀ ਸਿੱਖਦਾ ਸੀ, ਉਸਤਾਦ ਦਾ ਬਹੁਤ ਅਦਬ ਕਰਦਾ ਸੀ, ਅੱਜ ਤਾਂ ਪਿਆਰਿਓ ਮਾਇਕ ਹੱਥ ਵਿੱਚ ਆਉਣ ਦੀ ਦੇਰ ਹੈ, ਵਿਦਵਾਨ ਦਾ ਸਨਮਾਨ ਕੀ ਕਰਨਾ, ਅਗਲੇ ਤਾਂ ਗੁਰੂ ਵੱਲ ਵੀ ਉਂਗਲਾਂ ਕਰਕੇ ਉਹਦੀ ਦਸਤਾਰ ਵੱਲ ਵੀ ਹੱਥ ਪਾਉਣ ਲੱਗ ਪੈਂਦੇ। ਉਹਨਾਂ ਨੇ ਬੜੇ ਪਿਆਰੇ ਸ਼ਬਦ ਕਹੇ, ਉਹ ਕਹਿੰਦੇ ਨੇ ਉਸਤਤ ਦਾ ਅਰਥ ਹੈ ਕਿਸੇ ਬੰਦੇ ਵਿੱਚ ਉਹ ਗੁਣ ਨਹੀਂ ਤੇ ਉਹਦੀ ਝੂਠੀ ਤਾਰੀਫ ਕਰਨੀ। ਜਿਵੇਂ ਉਹ ਕਹਿੰਦੇ ਨੇ ਪਤਾ ਸਾਹਮਣੇ ਕੰਡਾ ਹੈ ਤੇ ਉਸ ਕੰਡੇ ਨੂੰ ਕਹੀ ਜਾਣਾ ਨਾ ਕਮਾਲ ਜੀ ਵਾਹ ਵਾਹ, ਇਹਦੇ ਵਰਗਾ ਤਾਂ ਫੁੱਲ ਹੀ ਕੋਈ। ਹੁਣ ਕੰਡੇ ਵਿੱਚ ਫੁੱਲ ਵਾਲਾ ਕੋਈ ਗੁਣ ਨਹੀਂ, ਕਠੋਰ ਹੈ, ਤਿੱਖਾ ਹੈ, ਪਰ ਉਹਨੂੰ ਝੂਠੇ ਉਸਤਤ ਕੰਡੇ ਨੂੰ ਫੁੱਲ ਕਹੀ ਜਾਣਾ, ਇਹ ਕੰਡੇ ਦੀ ਉਸਤਤ ਹੈ ਤੇ ਖਿੜੇ ਹੋਏ ਫੁੱਲ ਨੂੰ ਜਿਹੜਾ ਮਹਿਕਾਂ ਲਪਟਾਂ ਮਹਿਕਦੀਆਂ ਛੱਡਦਾ ਪਿਆ ਉਹਨੂੰ ਕਹਿਣਾ ਨਾ ਨਾ ਨੇੜੇ ਨਾ ਜਾਏ, ਉਹ ਕੰਡਾ ਜੇ ਕੰਡੇ ਨੂੰ ਫੁੱਲ ਕਹਿਣਾ ਇਹ ਝੂਠੀ ਉਸਤਤ ਹੈ, ਤੇ ਫੁੱਲ ਨੂੰ ਕੰਡਾ ਕਹਿ ਦੇਣਾ, ਚੇਤੇ ਰੱਖਿਓ
ਇਹ ਅਸਲ ਚ ਫੁੱਲ ਦੀ ਨਿੰਦਿਆ ਹੈ। ਦੂਜੀ ਗੱਲ, ਚਾਨਣ ਨੂੰ ਹਨੇਰਾ ਕਹੀ ਜਾਣਾ, ਫਿਰ ਸੁਣੋ, ਚਾਨਣ ਨੂੰ ਹਨੇਰਾ ਕਹਿ ਕੇ ਪ੍ਰਚਾਰਨਾ ਇਹ ਦਰਅਸਲ ਨਿੰਦਿਆ ਹੈ, ਤੇ ਹਨੇਰੇ ਨੂੰ ਚਾਨਣ ਕਹਿ ਕੇ ਲੋਕਾਂ ਚ ਗੱਲ ਕਰੀ ਜਾਣੀ ਗੁਰਮੁਖ ਸੱਚੀ ਮੁੱਚੀ ਇਹ ਝੂਠੀ ਉਸਤਤ ਹੈ। ਕਿਸੇ ਚੋਰ ਬੰਦੇ ਨੂੰ ਅੰਦਰੋਂ ਔਗਣਾਂ ਨਾਲ ਭਰੇ ਨੂੰ ਇਹ ਕਹੀ ਜਾਣਾ ਇਹਦੇ ਵਰਗੀ ਸ਼ਖਸੀਅਤ ਕੋਈ ਨਹੀਂ, ਇਹਦੇ ਵਰਗਾ ਕੋਈ ਬੰਦਾ ਸੰਤ ਕੋਈ ਨਹੀਂ, ਸਾਧ ਕੋਈ ਨਹੀਂ, ਬੜੀ ਪਹੁੰਚੀ ਰੋ। ਮਹਾਰਾਜ ਕਹਿੰਦੇ ਸੱਚੀ ਮੁੱਚੀ ਇਹ ਝੂਠੀ ਉਸਤਤ ਹੈ। ਚੋਰ ਨੂੰ ਜੇ ਮਲਕ ਭਾਗੋ ਨੂੰ ਸਾਰੀ ਕਹਿ ਰਹੇ ਸਨ ਨਹੀਂ ਨਹੀਂ ਤੇਰੇ ਵਰਗਾ ਬੰਦਾ ਕੋਈ ਨਹੀਂ, ਤੇਰੇ ਵਰਗਾ ਬ੍ਰਹਮ ਭੋਜ ਕੋਈ ਨਹੀਂ, ਪਿਆਰਿਓ ਜਿਹੜੇ ਪੰਗਤਾਂ ਚ ਬੈਠੇ ਸਨ ਉਸਤਤ ਨਹੀਂ ਕਰਦੇ ਪਏ। ਹਾਂ ਇੱਕ ਗਿਆ ਉਹਨੇ ਨਿੰਦਿਆ ਨਹੀਂ ਕੀਤੀ ਮੇਰੇ ਗੁਰੂ ਨਾਨਕ ਨੇ, ਉਹਨੇ ਇੱਕੋ ਗੱਲ ਕਹੀ ਉਹ ਮਲਕ ਭਾਗੋ ਆ ਜਿੰਨੇ ਬੈਠੇ ਨੇ ਝੂਠੀਆਂ ਖੁਸ਼ਾਮਦਾ ਕਰਦੇ ਨੀ, ਚੇਤੇ ਰੱਖੀ ਤੇਰੀ ਰੋਟੀ ਵਿੱਚ ਗਰੀਬਾਂ ਦਾ ਖੂਨ ਤੇ ਉਹਨਾਂ ਦੀਆਂ ਬੋਟੀਆਂ।

0: ਜਿਹਨੇ ਤੇਰੀ ਸਿਫਤ ਕੀਤੀ ਪਰਮਾਤਮਾ ਉਹ ਪਾਰ ਹੋ ਗਿਆ। ਨਾਨਕ ਆਖੇ ਇਹੋ ਵਿਚਾਰ ਸੁਤੀ ਗੰਢ ਪਵੇ ਦਰਬਾਰ। ਇਹ ਜਿਹੜੀ ਉਸਤਤ ਹੈ ਇਸ ਨੂੰ ਬੇਨਤੀ ਨੂੰ ਆਪ ਧਿਆਨ ਨਾਲ ਸੁਣਿਓ। ਬਹੁਤ ਸੂਝਵਾਨ ਵਿਦਵਾਨ, ਇਹ ਨਹੀਂ ਕਿ ਮੈਂ ਕਥਾ ਕਰ ਰਿਹਾ ਵੀ ਮੈਂ ਬਹੁਤ ਵੱਡਾ ਵਿਦਵਾਨ, ਨਹੀਂ ਪਿਆਰਿਓ, ਬਹੁਤ ਸੱਜਣ ਜਿਹੜੇ ਬਹੁਤ ਪੜ੍ਹੇ ਲਿਖੇ ਬਹੁਤ ਵਿਦਵਾਨ ਨੇ, ਬਹੁਤ ਰੱਬ ਦੀ ਕਿਰਪਾ ਉਹਨਾਂ ਉਹ ਵੀ ਸੁਣਦੇ ਅਸੀਸ ਦਿੰਦੇ ਆ। ਮੈਂ ਸਿਰਫ ਇੰਨੀ ਕੁ ਅੱਜ ਮੇਰੇ ਮਨ ਚ ਆਇਆ ਵੀ ਉਸਤਤ ਦੀ ਜੜ ਜਿਹੜੀ ਝੂਠੀ ਉਸਤਤ ਕਿੱਥੋਂ ਨਿਕਲਦੀ। ਅਸਲ ਚ ਇਹਦੀ ਜੜ ਜਿਹੜੀ ਹੈ ਨਾ ਲਾਲਚ ਵਿੱਚ ਪਈ, ਲੋਭ ਵਿੱਚ ਪਈ। ਜਦੋਂ ਬੰਦਾ ਹਿਰਸ ਕਰਦਾ, ਲੋਭੀ ਹੁੰਦਾ, ਹਿਰਸੀ ਬੰਦਾ, ਲੋਭੀ ਬੰਦਾ, ਲਾਲਚੀ ਬੰਦਾ, ਉਹ ਹਮੇਸ਼ਾ ਦੂਜੇ ਬੰਦੇ ਨੂੰ ਖੁਸ਼ ਕਰਨ ਦੇ ਲਈ, ਦੌਲਤ ਵਾਲੇ ਨੂੰ, ਪਦਵੀ ਵਾਲੇ ਨੂੰ ਇਹ ਸ਼ਬਦ ਵਰਤੇਗਾ, ਝੂਠੀ ਸਿਫਤ ਕਰੀ ਜਾਏਗਾ। ਉਹਦਾ ਮਤਲਬ ਪਤਾ ਕੀ ਹੁੰਦਾ, ਇਹ ਮੇਰੇ ਤੇ ਖੁਸ਼ ਹੋ, ਇਹ ਮੇਰੇ ਤੇ ਪ੍ਰਸੰਨ ਹੋ ਜਾਏ। ਤੇ ਯਾਦ ਰੱਖਿਓ ਗੁਰਮੁਖੋ, ਸਤਿਗੁਰ ਸਾਹਿਬ ਛੱਡ ਕੇ ਜਿਹੜਾ ਬੰਦਾ ਗੁਰੂ ਨੂੰ ਛੱਡ ਜਾਂਦਾ ਹੈ, ਮਨਮੁਖ ਹੋਏ ਬੰਦੇ ਦਾ ਬੰਦਾ, ਉਹ ਮਨਮੁਖ ਹੈ ਜਿਹੜਾ ਬੰਦੇ ਦਾ ਗੁਲਾਮ ਹੋ ਕੇ, ਬੰਦੇ ਦਾ ਬੰਦਾ ਬਣ ਕੇ ਗੁਰੂ ਦੀਆਂ ਸਿਫਤਾਂ ਛੱਡ ਦਿੰਦਾ। ਮਹਾਰਾਜ ਜੀ ਨੇ ਇੱਥੇ ਇਹਦੀ ਜਿਹੜੀ ਉਸਤਤ ਦੀ ਜੜ ਹੈ ਉਹ ਲਾਲਚ ਵਿੱਚ ਹੈ। ਲਾਲਚ ਵਿੱਚੋਂ ਇੱਕ ਇੱਛਾ ਪੈਦਾ ਹੁੰਦੀ, ਇਹ ਬੰਦਾ ਬੜੀ ਵੱਡੀ ਸ਼ਖਸੀਅਤ ਹੈ, ਮੈਂ ਇਹਦੀ ਚਾਪਲੂਸੀ ਕਰਾਂ। ਉਹ ਮੈਨੂੰ ਯਾਦ ਹੈ ਸਾਡੇ ਗੁਰਮੁਖ ਕਹਿੰਦੇ ਸੀ, ਜਿਹੜੇ ਬੰਦੇ ਬਟਰਿੰਗ ਕਰਦੇ ਹਨ, ਆਹ ਲਫ਼ਜ਼ ਸੌਖਾ, ਜਿਹੜੇ ਬਟਰਿੰਗ ਕਰਦੇ ਹਨ, ਕਹਿੰਦੇ ਨੇ ਤੂੰ ਬਚ ਕੇ ਰਿਹੋ। ਉਹਨੂੰ ਤੇ ਮਜ਼ਾਕ ਚ ਕਹਿੰਦੇ ਸਨ, ਕਹਿੰਦੇ ਸਨ ਬ੍ਰੈਡ ਉੱਤੇ ਬਟਰ ਹੈ, ਮੱਖਣ ਲਾਉਂਦੇ ਨੇ ਜਿਹੜੇ, ਮੱਖਣ ਜਾਂ ਚਿਮਚੇ ਨਾਲ ਲੱਗਦਾ ਤੇ ਜਾਂ ਫਿਰ ਛੁਰੀ ਨਾਲ ਲੱਗਦਾ। ਜਿਹੜੇ ਬੰਦੇ ਆ ਮੱਖਣ ਜ਼ਿਆਦਾ ਲਾਉਂਦੇ ਹਨ, ਸਿੱਧੀ ਗੱਲ, ਜਾਂ ਚਿਮਚੇ ਦੱਬ ਕੇ ਨੇ ਤੇ ਜਾਂ ਚੇਤੇ ਰੱਖਿਓ, ਮੱਖਣ ਲਾਉਣ ਵਾਲਾ ਛੁਰੀ ਫੇਰ ਕੇ ਚਲਾ ਜਾਊਗਾ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਜਿਹੜਾ ਝੂਠੀ ਉਸਤਤ ਹੈ ਇਹ ਅਸਲ ਚ ਲਾਲਚ ਪਿਆ ਹੈ। ਲਾਲਚ ਵਿੱਚੋਂ ਜਿਹੜੀ ਇੱਛਾਵਾਂ ਜਨਮ ਲੈਂਦੀਆਂ ਨੇ, ਉਸ ਇੱਛਾਵਾਂ ਦੀ ਪੂਰਤੀ ਕਿਸੇ ਪਦਵੀ ਵਾਲੇ ਤੋਂ, ਕਿਸੇ ਵੱਡੇ ਬੰਦੇ ਤੋਂ, ਉੱਥੇ ਫਿਰ ਉਹ ਸਿਫਤ ਕੀਤੀ ਜਾਂਦੀ ਹੈ ਝੂਠੀ, ਜਿਹਦੇ ਉਹ ਯੋਗ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਵੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: सन्मानी योग जुगो जुग टल चवर शत्र तख दे मालिक धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डे भागां वाले हो जो अकाल पुरख वाहिगुरु द्वारा बख्शिश किते हुए मानस जन्म दुर्लभ देह दियां अमोलक घड़ियां बेशकीमती सवास महापुरशां दे इस पावन पवित्र स्थान ते श्री गुरु ग्रंथ साहिब महाराज जी दी गोद विच बैठ के सफल करन दा सफल यतन कर रहे हो। गुरमत विचारां आरंभ करन तों प्रथम एक बार करो कृपालता बख्शो असीस ते आपो अपनी हाजरी लाओ दोवें हथ जोड़ के श्री गुरु ग्रंथ साहिब महाराज जी नूं सीस झुका के गज के आखो जी वाहिगुरु जी का खालसा वाहिगुरु जी की फतेह। कलगीधर दशमेश पिता साहिब कमाल सरवंस दानी बादशाह दरवेश नासरो मंसूर सतगुरु श्री गुरु गोबिंद सिंह महाराज सच्चे पातशाह जी ने आनंदपुर साहब की धरती ते बैठिया भाई नंद लाल साहब जी ने एक सवाल किया। वो सवाल संगत नूं सोझी देण वास्ते सी। गुरु गोबिंद सिंह महाराज जी ने भाई नंद लाल साहब नूं कहा नंद लाल जी तुसी बहुत वड्डे अरबी फारसी दे विद्वान हो ये दसो जदों रब दी जोत सारियां विच ही है फिर इस धरती ते रब दा प्रचार करन वास्ते संतां नूं क्यों आना पैंदा है किसे भगत नूं गुरु नूं संत नूं क्यों जन्म लेना पैंदा है की जरूरत है साधू दी जदों रब दी जोत सारियां विच ही है रब सारियां विच वसिया होया है फिर रब नूं मिलन वास्ते किसे साधू दी की लोड़ है। भाई नंद लाल साहब जी ने हाथ जोड़ के कहा हे गुरु गोबिंद सिंह महाराज कलगीधर दशमेश पिता सतगुरु महाराज जी मैं तुहाडे सामने तुहाडे सवाल दा की जवाब दां। गुरु गोबिंद सिंह महाराज जी कहिंदे नंद लाल जी जरूरी है संगत दी सोझी वास्ते जवाब दिओ। कहिंदे महाराज जो तुसीं बुद्धि बख्शिश कीती फिर मैं उन्ना क जवाब दे दिंदा। तां भाई नंद लाल जी ने गुरु ग्रंथ साहिब महाराज जी दी बाणी दे विचों उदाहरण दे के फिर जवाब दिता। सवाल की सी गुरु गोबिंद सिंह महाराज जी कहिंदे कि दर दहर खुदा मरदान आमद अंध। महाराज ने अरबी फारसी विच कहा कि दर दहर इस संसार दे अंदर खुदा मरदान आमद अंध की जरूरत है खुदा दे मर्द साधु संतां नूं आउण दी जदों खुदा रब जिहड़ा उह सारियां विच ही है। तां भाई नंद लाल साहब ने उदाहरण दित्ती कहिंदे महाराज तुसीं ही समझाउंदे हो भावें धरती विच पानी समाया होया हर थां ते धरती विच पानी मौजूद है किते 50 फुट डूंगा किते 100 फुट किते 200 किते 400 फुट महाराज भावें ओह पानी बहुत गहरा है ते भावें उच्चा है पानी तां है धरती विच हर थां ते महाराज धरती विच पानी समाया होया। सतगुरु जे धरती विच हर थां ते पानी मौजूद है फिर रब नूं मींह पाउण दी की लोड़ धरती ते जदों धरती विच पानी मौजूद ही है हर थां ते किते डूंगा हो सकदा किते उपरा पर महाराज जदों धरती ते हर जगह ते पानी है धरती विच पानी समाया होया है फिर रब नूं मींह पाउण दी की जरूरत धरती ते। महाराज जिवें तुसीं समझाउंदे हो कि धरती चों पानी कढ के खेत सिंजे जा सकदे ने धरती चों पानी कढ के समतल जमीन सिंजी जा सकदी है फसलां हो जांदियां ने पर महाराज धरती चों पानी कढ के पहाड़ नहीं जे सिंजिया जा सकदा उच्चे पर्वत उत्ते धरती दा पानी नहीं पुजाया जा सकदा। महाराज पहाड़ां उत्ते हरियाली पैदा करन वास्ते पहाड़ां उत्ते बूटे हरे भरे करन वास्ते पहाड़ां नूं सिंजण वास्ते रब नूं धरती तों पानी चुक के बारिश दे रूप विच मींह दे रूप विच उत्थे वरसाउणा पैंदा है फिर जिवें धरती हरी भरी है एदां पहाड़ भी हरे भरे हो जांदे ने। हे सतगुरु भावें रब सारियां विच समाया होया है पर जिहड़े लोग रस्ते तों भटक जाण हंकारियों ते विकारियों नूं भी रब नाल जोड़न वास्ते साधु नूं आउणा पैंदा है। ਇਸ ਲਈ ਰੱਬ ਨੇ ਧਰਤੀ ਉੱਤੇ ਸੰਤ ਪੈਦਾ ਕੀਤੇ, ਹੰਕਾਰੀਆਂ ਤੱਕ ਵਿਕਾਰੀਆਂ ਤੱਕ, ਉਹਨਾਂ ਨੂੰ ਅਕਾਲ ਪੁਰਖ ਰੱਬ ਦੀ ਯਾਦ ਨਹੀਂ, ਉਹਨਾਂ ਟੁੱਟੇ ਹੋਇਆਂ ਨੂੰ ਰੱਬ ਨਾਲ ਜੋੜਨ ਵਾਸਤੇ, ਭੁੱਲਿਆ ਹੋਇਆਂ ਨੂੰ ਰਸਤੇ ਪਾਉਣ ਲਈ ਇਸ ਧਰਤੀ ਤੇ ਰੱਬ ਨੂੰ ਸੰਤ ਪੈਦਾ ਕਰਨੇ ਪੈਂਦੇ ਨੇ ਮਹਾਰਾਜ। ਇਸ ਲਈ ਸਾਧੂ ਦੀ ਜ਼ਰੂਰਤ ਹੈ। ਭਾਈ ਨੰਦ ਲਾਲ ਸਾਹਿਬ ਨੇ ਕਿਹਾ ਕਿ ਬਰ ਗੁਮ ਸ਼ੁੱਧ ਗਾਂ ਰਹਿਨੁਮਾ ਆਮਦੇ ਅੰਦਰ। ਮਹਾਰਾਜ ਜਿਹੜੇ ਲੋਕ ਗੁੰਮ ਹੋ ਜਾਣ, ਰਸਤੇ ਤੋਂ ਭਟਕ ਜਾਣ, ਉਹਨਾਂ ਦੇ ਰਹਿਨੁਮਾ ਬਣ ਕੇ ਉਹਨਾਂ ਨੂੰ ਰਾਹ ਦੱਸਣ ਵਾਸਤੇ ਇਸ ਧਰਤੀ ਤੇ ਸੰਤ ਨੂੰ ਆਉਣਾ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਉਦਾਹਰਣ ਦਿੱਤੀ, ਕਹਿੰਦੇ ਜੈਸੇ ਧਰਤੀ ਉੱਪਰ ਮੇਗਲਾ ਬਰਸਤ ਹੈ, ਮੀਂਹ ਪੈਂਦਾ ਧਰਤੀ ਤੇ, ਕਿਆ ਧਰਤੀ ਮੱਧੇ ਪਾਣੀ ਨਾਹੀ, ਜੈਸੇ ਧਰਤੀ ਮੱਧੇ ਪਾਣੀ ਪਰਗਸਿਆ, ਬਿਨ ਪੱਗਾਂ ਵਰਸਤ ਫਰਾਹੀ। ਮਹਾਰਾਜ ਬਿਨਾਂ ਪੈਰਾਂ ਤੋਂ ਪਹਾੜਾਂ ਤੇ ਪਾਣੀ ਕਿਵੇਂ ਚੜ ਸਕਦਾ? ਉਹ ਤਾਂ ਮੀਂਹ ਹੀ ਪਾ ਸਕਦਾ, ਮੀਂਹ ਦੇ ਰੂਪ ਵਿੱਚ ਹੀ ਪਹਾੜ ਸਿੰਜੇ ਜਾ ਸਕਦੇ। ਏਦਾਂ ਹੰਕਾਰੀਆਂ ਨੂੰ ਕਿਵੇਂ ਰੱਬ ਮਿਲ ਜਾਏਗਾ? ਮਹਾਰਾਜ ਉਹਨਾਂ ਨੂੰ ਰੱਬ ਨਾਲ ਜੋੜਨ ਵਾਸਤੇ ਸਾਧੂ ਨੂੰ ਧਰਤੀ ਤੇ ਆਉਣਾ ਪੈਂਦਾ, ਤਾਂ ਇਸ ਧਰਤੀ ਤੇ ਸੰਤ ਜਨਮ ਲੈਂਦੇ। ਸਾਧ ਸੰਗਤ, ਸਾਧੂ ਧਰਤੀ ਤੇ ਆਉਂਦਾ ਹੀ ਇਸ ਲਈ ਹੈ, ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਹੈ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਇਹ ਧਰਤੀ ਉੱਤੇ ਰੱਬ ਦਾ ਇੱਕ ਕਾਨੂੰਨ ਹੈ, ਗੁਰਮਤ ਦਾ ਦ੍ਰਿਸ਼ਟਾਂਤ ਹੈ। ਜਿਹਦੀ ਜਿਹਦੀ ਵਾਸ਼ਨਾ ਜੋ ਜੋ ਰਹਿ ਜਾਏ, ਉਹ ਵਾਸ਼ਨਾ ਦੇ ਅਧੀਨ ਦਾ ਜਨਮ ਹੁੰਦਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਨੂੰ। ਜਿਸ ਤਰ੍ਹਾਂ ਦੀ ਵਾਸ਼ਨਾ ਰਹਿ ਜਾਏ ਉਸ ਤਰ੍ਹਾਂ ਦੀ ਜੂਨ, ਉਸੇ ਤਰ੍ਹਾਂ ਦਾ ਜਨਮ। ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੰਦਾ ਆਵੇ ਜਾਵੇ, ਫਿਰ ਧਰਤੀ ਤੇ ਸਾਧੂ ਨੂੰ ਕਿਉਂ ਆਉਣਾ ਪੈਂਦਾ? ਕਿਉਂਕਿ ਸੰਤ ਦੇ ਅੰਦਰ ਵੀ ਇੱਕ ਵਾਸ਼ਨਾ ਰਹਿ ਜਾਂਦੀ ਹੈ, ਉਹਦੇ ਕਰਕੇ ਪ੍ਰਵਾਨ ਹੋਏ ਸੰਤ ਨੂੰ ਰੱਬ ਦੁਆਰਾ ਧਰਤੀ ਤੇ ਸਰੀਰ ਦਿੰਦਾ ਜਦੋਂ ਲੋੜ ਪਵੇ। ਉਹ ਕਦੋਂ? ਸਾਧੂ ਦੇ ਅੰਦਰ ਪਰਉਪਕਾਰ ਕਰਨ ਦੀ ਭਾਵਨਾ ਰਹਿ ਜਾਂਦੀ ਹੈ। ਉਹ ਜਦੋਂ ਪਰਉਪਕਾਰ ਕਰਦਾ, ਕਿਸੇ ਨੂੰ ਇਹ ਨਹੀਂ ਵੇਖਦਾ 20 ਸਾਲਾਂ ਤੋਂ ਆਉਂਦਾ ਕਿ 20 ਦਿਨਾਂ ਤੋਂ ਆਉਂਦਾ। ਜਦੋਂ ਫੁੱਲ ਦੇ ਅੰਦਰ ਖੁਸ਼ਬੂ ਭਰਦਾ, ਉਹ ਬੰਦੇ ਵੇਖ ਕੇ ਖੁਸ਼ਬੂ ਨਹੀਂ ਦਿੰਦੇ। ਇਸ ਤਰ੍ਹਾਂ ਸਾਧੂ ਦੇ ਅੰਦਰ ਸ਼ਬਦ ਦੀ ਮਹਿਕ ਭਰ ਜਾਂਦੀ ਹੈ, ਉਹ ਇੰਨਾ ਕੁ ਭਰਪੂਰ ਹੋ ਜਾਂਦਾ, ਉਹਦੇ ਨੇੜੇ ਇਰਦ ਗਿਰਦ ਜੋ ਰਹਿਣ ਲੱਗ ਜਾਏ ਉਹਦਾ ਆਪਣੇ ਆਪ ਸੁਤੇ ਸਿੱਧ ਭਲਾ ਹੋਏਗਾ। ਕਿਉਂਕਿ ਉਹ ਨਾ ਜਨਮ ਵਿੱਚ ਹੈ ਨਾ ਮਰਨ ਵਿੱਚ ਹੈ, ਫਿਰ ਵੀ ਸੰਤ ਨੂੰ ਆਉਣਾ ਪੈਂਦਾ। ਕਿਉਂ? ਜਨ ਪਰਉਪਕਾਰੀ ਆਏ, ਉਹਨਾਂ ਦੇ ਅੰਦਰ ਪਰਉਪਕਾਰ ਦੀ ਵਾਸ਼ਨਾ ਰਹਿ ਗਈ, ਰੱਬ ਉਹਨਾਂ ਨੂੰ ਪਰਉਪਕਾਰ ਕਰਨ ਵਾਸਤੇ ਧਰਤੀ ਤੇ ਕੱਲ ਗਿਆ। ਔਰ ਸਾਧ ਸੰਗਤ, ਇੰਨਾ ਵੱਡਾ ਪਰਉਪਕਾਰ, ਤੁਸੀਂ ਹੈਰਾਨ ਹੋ ਜਾਓਗੇ। ਸਕੇ ਤੋਂ ਸਕਾ ਰਿਸ਼ਤਾ, ਨੇੜੇ ਤੋਂ ਨੇੜੇ ਦਾ ਰਿਸ਼ਤਾ, ਕੋਈ ਬੰਦਾ ਕਿਸੇ ਦਾ ਦੁੱਖ ਆਪਣੇ ਸਿਰ ਨਹੀਂ ਲੈ ਸਕਦਾ। ਦੁੱਖ ਦੀਆਂ ਰਾਤਾਂ ਕਟਾਈਆਂ ਜਾ ਸਕਦੀਆਂ ਨੇ ਕੋਲ ਰਹਿ ਕੇ, ਪਰ ਕੋਈ ਬੰਦਾ ਇਹ ਨਹੀਂ ਕਹੇਗਾ ਇਹਦਾ ਦੁੱਖ ਮੇਰੇ ਤੇ ਆ ਜਾਏ। ਸਾਧੂ ਇੰਨਾ ਪਰਉਪਕਾਰੀ ਹੈ, ਜਿਹਦੇ ਉੱਤੇ ਉਹ ਨਜ਼ਰ ਕਿਤੇ ਅੰਦਰ ਪ੍ਰੇਮ ਪਿਆਰ ਭਾਵਨਾ ਭਰ ਜਾਏ, ਉਹ ਸਾਹਮਣੇ ਵਾਲੇ ਦੇ ਦੁੱਖ ਵੀ ਆਪਣੇ ਵੱਲ ਖਿੱਚ ਲੈਂਦਾ। ਇੱਕ ਮਹਾਂਪੁਰਸ਼ ਅੰਮ੍ਰਿਤ ਵੇਲੇ ਸਵੇਰੇ ਸਵੇਰੇ ਰਸਤੇ ਤੇ ਸੈਰ ਕਰ ਰਹੇ ਸਨ। ਦੋ ਸਕੇ ਭਰਾ ਸਾਹਮਣੇ ਸਕੂਟਰ ਤੇ ਆਏ, ਵੱਡੇ ਨੇ ਬੱਸ ਪਕੜਨੀ ਸੀ, ਉਹਨੇ ਵੱਡੇ ਸ਼ਹਿਰ ਜਾਣਾ ਸੀ। ਤਾਂ ਜਦੋਂ ਉਹਨੇ ਵੇਖਿਆ ਮਹਾਂਪੁਰਸ਼ ਆ ਰਹੇ ਨੇ, ਉਹਨੇ ਚਲਾਉਣ ਵਾਲੇ ਛੋਟੇ ਭਰਾ ਨੂੰ ਕਿਹਾ ਸਕੂਟਰ ਰੋਕ। ਤਾਂ ਉਹਨੇ ਸਕੂਟਰ ਰੋਕ ਕੇ ਉੱਤਰ ਕੇ ਨਮਸਕਾਰ ਕੀਤੀ, ਹੱਥ ਜੋੜ ਕੇ ਫਤਿਹ ਬੁਲਾਈ। ਤਾਂ ਮਹਾਂਪੁਰਸ਼ ਬਹੁਤ ਖੁਸ਼ ਹੋ ਕੇ ਕਹਿੰਦੇ ਕਿੱਧਰ ਚੱਲੇ? ਕਹਿੰਦੇ ਜੀ ਮੈਨੂੰ ਚੜਾਉਣ ਚੱਲਾ, ਜਲੰਧਰ ਜਾਣਾ। ਕਹਿੰਦੇ ਅੱਛਾ ਅੱਛਾ, ਹੌਲੀ ਚਲਾਇਆ ਕਰੋ ਸਕੂਟਰ, ਲੱਤ ਤੋੜਨੀ ਸੀ ਤੁਸੀਂ ਬਹੁਤ ਤੇਜ਼ ਚਲਾਉਂਦੇ। ਉਹ ਅੱਗੋਂ ਦੋਵੇਂ ਭਰਾ ਕਹਿੰਦੇ ਜੀ 7 ਵਜੇ। ਗੁਰਮਤ ਦੀ ਵਿਦਿਆ ਹੀ ਇਹ ਹੈ ਕਿ 7 ਵਜਨ, ਕਿਉਂਕਿ ਸਵਾਲਾਂ ਜਵਾਬਾਂ ਵਿੱਚ ਕੁਝ ਨਹੀਂ ਰੱਖਿਆ। ਸਾਧੂ ਦੇ ਸਵਾਲ ਜਵਾਬ ਇਸ਼ਾਰੇ ਤੁਸੀਂ ਸਮਝ ਵੀ ਨਹੀਂ ਸਕੋਗੇ। ਉਹ 7 ਵਜਨ ਕਹਿ ਕੇ ਚਲੇ ਗਏ ਜਿੱਥੇ ਉਹਨਾਂ ਛੋਟੇ ਅੱਡੇ ਤੋਂ ਵੱਡੀ ਬੱਸ ਫੜਨੀ ਸੀ ਵੱਡੇ ਸ਼ਹਿਰ ਵਾਸਤੇ। ਤਾਂ ਜਿਵੇਂ ਉਹ ਮਹਿਤਪੁਰ ਸਕੂਟਰ ਰੋਕਣ ਲੱਗੇ, ਬੱਸ ਖੜੀ ਸੀ ਕਾਲੀ ਵਿੱਚ, ਬਹੁਤ ਹੌਲੀ ਸਕੂਟਰ ਸੀ, ਰੋਕਿਆ ਤੇ ਦੋਵੇਂ ਭਰਾ ਡਿੱਗ ਪਏ, ਬਜਰੀ ਤੋਂ ਸਲਿਪ ਕਰ ਗਿਆ, ਕੱਪੜੇ ਝਾੜੇ ਤੇ ਵੱਡਾ ਭਰਾ ਦਾ ਬੱਸ ਚੜ ਗਿਆ। ਛੋਟੇ ਨੂੰ ਕਿਹਾ ਕੰਮ ਕਰ ਲਈ, ਸ਼ਾਮਾਂ ਤੱਕ ਵਾਪਸ ਆ ਗਿਆ। ਜਦੋਂ ਅਗਲੇ ਦਿਨ ਉਹ ਖੇਤਾਂ ਦਾ ਕੰਮ ਕਰਦੇ ਦੁਪਹਿਰੇ 2 ਵਜੇ ਵਿਹਲਾ ਹੋ ਗਿਆ, ਤਾਂ ਉਹਦੇ ਮਨ ਚ ਆਇਆ ਵੀ ਇੱਕ ਵਾਰ ਜਾ ਕੇ ਆਵਾਂ, ਉੱਥੋਂ ਲੱਗ ਗਈ ਸੀ ਡੇਰਾ ਉਹਨਾਂ ਦਾ। ਜਦੋਂ ਉਹ ਮਹਾਂਪੁਰਸ਼ਾਂ ਦੇ ਸਥਾਨ ਤੇ ਆਇਆ, ਸਭ ਤੋਂ ਪਹਿਲਾਂ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਫਿਰ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦੀ ਕੁੱਲੀ ਵੱਲ ਗਿਆ। ਸੇਵਾਦਾਰ ਨੂੰ ਪੁੱਛਦਾ ਬਾਬਾ ਜੀ ਦਰਸ਼ਨ ਕਰਨੇ ਸੀ, ਮਹਾਂਪੁਰਸ਼ ਕਿੱਥੇ ਨੇ? ਉਹ ਕਹਿੰਦੇ ਬਾਬਾ ਜੀ ਤਾਂ ਕੱਲ ਦੇ ਜਲੰਧਰ ਐਡਮਿਟ ਕੀਤੇ ਆ। ਕਹਿੰਦਾ ਕੀ ਹੋਇਆ? ਕਹਿੰਦੇ ਕੱਲ ਉਹਨਾਂ ਦਾ ਸ਼ਾਮੀ ਪੈਰ ਸਲਿਪ ਕਰ ਗਿਆ ਪੌੜੀ ਤੋਂ, ਲੱਤ ਫ੍ਰੈਕਚਰ ਹੋ ਗਈ, ਜਲੰਧਰ ਐਡਮਿਟ। ਉਸੇ ਵਕਤ ਉਹਦਾ ਮਨ ਭਰਿਆ, ਕੱਲ ਉਹਨਾਂ ਕਿਹਾ ਸੀ ਸਕੂਟਰ ਹੌਲੀ ਚਲਾਇਆ ਕਰੋ, ਸਾਡੀ ਲੱਤ ਤੋੜਨੀ ਸੀ।
1: उसे वक्त तो भजे उन्हें स्कूटर मैतपुर लाया, फिर बस पकड़ी जलंधर पहुंच गया, हॉस्पिटल गया, शामी 6:30-7 बज चुके सन, जाके महापुरुषों ने दर्शन किए, ऑपरेशन हो चुका सी, महापुरुष ओहदे वल वेख के हस पए, कहिंदे होर वी किवें स्कूटर हौली चलाया करो, लत तोड़नी, अखां भर ली, कहिंदे बाबा जी एक ही खेड, कहिंदे बस कुछ नहीं होया, ये तां ठीक हो जानी थोड़े दिनां, कहिंदे बाबा जी ये तुसीं की कीती, वो महापुरुष कहिंदे कुछ नहीं होया, ये तां ठीक हो जानी थोड़े दिनां। साध संगत असलियत ए सी, उन्हां दोवां भरावां डिगणा सी, लत टुटनी सी, रस्ते विच भावना जागी, किसे जपण वाले दा अदब सत्कार करन लई गुरु चेते करके साधु कोल खलो गए, चेते रखियो संत इन्ना परोपकारी है, वो किसे ते भावना बन जाए ते सामने वाले दा दुख खिंच ले, उहदा दुख भी अपने ते लै लैंदा, वो सब कुछ उन्हां हालात बदल के रख दिते, जन परोपकारी आए, साधु इन्ना परोपकारी है, ये गल समझण वाली साध संगत, किसे दे अंदर भावना बननी चाहिए। गुरु ग्रंथ साहिब महाराज दी बाणी ने गवाही भरी, ये तो छोटे मोटे दुख दी गल है, इत्थों तक भी कहा जे तू जपण वाले नूं दूरों अदब सत्कार नाल हाथ जोड़ के जियो कह देना, जियो हाथ जोड़ के जी कह दे, उहदे बदले विच पता की होना, शर्त है वी उह जपण वाला हो, उहदे बदले विच इह हो सकदा है तू किसे जपण वाले दे अगे हाथ जोड़ के नमस्कार करके जियो कवे, जदों शरीर छड के जाएगा जम तेरे अगे जी कह के हाथ जोड़नगे, धर्म राज भी उठ के खलो जाएगा, ते तो कोई लेखा नहीं पुछेगा, इन्नी वड्डी बख्शिश है। हजूर ने कहा जे को जियो कहे उनानू, जिहड़े नाम जपते, जे को जियो कहे उनानू ता जम की तलब ना होई, ओनू जम भी तलब नहीं कर सकदे, जो मन चित कर राध दे तिनकी बरकत खाए असंख करोड़े, बस दूरों अदब सत्कार मन विच भय भावनी रख के दूरों ही हाथ जोड़ के जियो कह दियो, तां वी बहुत कुछ हो जाए, ये नहीं वे कारां दे मगर भजना है। हुण ते रौले समाज विच होर तरह दे चल पए, साध संगत तुसी सब कुछ वेख्या, इत्थे समाज विच दसण दी की लोड़ है, बाबा बताऊआं नूं सब्जी नूं गोभी दे फुल नूं हाथ लाउंदा 1 लख रुपए दी विक जांदी, हद हो गई गल वाली, कहण तो भाव ये सब दम पखंड है, जिहड़े जपण वाले वह लोगों नूं दसदे ही नहीं मकी, वह गुप्त रहिंदे ने, और इस धरती ते गुरसिख दी गुरमुख दी साधु दी ये निशानी है, सबर अंदर साबरी तन्ने बै जहलेन, हुण नजीक को खुदाए दे भेत ना किसे देन, वह इन्ने सादे लिबास विच बहिंदा है, उहदा नाल दे बैठे नूं पता ही नहीं लगदा है सानूं, जे को जियो कहे उनानो ता जम की तलब ना होई, सबर अंदर साबरी तन्ने वे जलेन, होन जी को खुदाए दे भेत ना किसे देन, जिन हर पायो तिने छपायो, ये रब दे प्यारियां दी वड्याई है। बाबा जी ने अमृत छकाया है, बहुत वड्डियां वड्याईयां उन्हां दे हिस्से आईयां, इत्थों तक गुरमुख प्यारे दसण वाले कहिंदे ने क्यों साखियां लिखियां गईयां बाद विच, इस धरती ते दसना पिया भी अमृत तो बगैर कलगी तर पातशाह दे घर वे तुहाडा नाम नहीं जे लिखिया जांदा। माता जी नूं दुआरा अमृत छकना पिया जदों सुहास मिले, उन्हां कहा जी किहदे हिस्से विच पाईए, कहिंदे गुरु नानक दे, गुरु नानक दे खाते विच नाम ही नहीं, फिर इन्ना अदब सत्कार क्यों, कहिण लगे संत नूं जन्म दित्ता है तां सब हाथ जोड़ के खड़े ने, क्योंकि जिहदी कुख तों कोई जन्म लैण वाला सफल हो जाए, धन जनेंदी माओ आए सफल से, पर जदों गल मुक्ति दी चलेगी उदों अमृत छकना ही पै। मैं बाहर न्यूजीलैंड सी, उत्थे एक बीमार सज्जन घर वाले लै, बड़े अमीर बंदे, उन्हां दे ट्रक चलदे ने, जमीन है बहुत, वो तीन भरा ने, एक भरा दे फेफड़े खराब हो गए, देखो अमृत दी शक्ति, गुरुद्वारे लैके आए, उहदे फेफड़े शलिंग कर गए, सुंगड़ गए, बंदा आउंदा ही गुरु कोल उदों है जदों संसार वल्लों जवाब मिल जाए, पहलां तो चाहुंदा वी है बहुत कुछ पैसा वेख लैणा, वह आंदे गुरुद्वारे कहने जिथे उथे रब दे प्यारे रहिंदे, उन्हां नूं कहने जी साडी अरदास कर दिओ, अरदास कराउणा है, कहने कादी, कहने जी इहदे फेफड़े खराब हो गए, शलिंग कर गए, सुंगड़ गए, ऑक्सीजन नहीं मिलदी, इहनूं दो पौड़ियां चढ़दे आ वी साह चढ़दा, कहने बाबा जी अरदास कर दिओ, एक अखंड पाठ साहब करावांगे, महाराज ठीक कर, अगों गुरमुख प्यारे बेपरवाह रंग हसे रंग रोवे, चुप भी कर जाहे परवाह नहीं किसे केरी, बात सच्चे नह, उन्हें फिर पता की कहें, तो अखंड पाठ साहब की लोड़ नहीं गुरु ग्रंथ साहब, ਤੁਹਾਡੇ ਅਖੰਡ ਪਾਠ ਸਾਹਿਬ ਦੀ ਲੋੜ ਆ ਗੁਰੂ ਗ੍ਰੰਥ ਸਾਹਿਬ ਵੀ ਤੁਸੀਂ ਪਾਠ ਕਰਾਓਗੇ ਠੀਕ ਕਰ ਦਿੰਦਾ। ਕਹਿੰਦੇ ਜੇ ਅਰਦਾਸ ਕਰਨੀ ਆਪੇ ਕਰ ਲਓ, ਮੈਂ ਨਹੀਂ ਕਰਨੀ। ਉਹ ਅੱਗੋਂ ਚੁੱਪ ਕਰਦੇ। ਜੇ ਇੱਧਰ ਕੋਈ ਗੁਰਦੁਆਰਾ ਹੁੰਦਾ ਪ੍ਰਬੰਧਕਾਂ ਜਦੇ ਛੁੱਟੀ ਕਰ ਦੇਣੀ ਸੀ ਬਾਬੇ ਦੀ, ਤੂੰ ਭੱਜ ਤੂੰ ਸਾਡੀ ਇਨਕਮ ਘਟਾਉਂਦੇ, ਤੈਨੂੰ ਕੀ ਅਰਦਾਸ ਕਰ ਪਾਠ ਹੋਣ ਵੱਧ ਤੋਂ ਵੱਧ। ਉਹਨੇ ਜਵਾਬ ਦੇ ਉਹ ਘਰ ਵਾਲੇ ਬਹਿ ਗਏ, ਕਹਿੰਦੇ ਜੀ ਤੋਤੋਂ ਕਰਾਉਣੀ, ਕਹਿੰਦੇ ਆਪੇ ਅਰਦਾਸ ਕਰਾ। ਤੁਹਾਡੀ ਕਿਹੜਾ ਗੁਰੂ ਨਾਲ ਕੋਈ ਝਗੜਾ ਲੜਾਈ ਸਤਿਗੁਰ, ਆਪੇ ਅਰਦਾਸ ਕਰੋ, ਤੁਹਾਡਾ ਵੀ ਉਦਾਂ ਦਾ ਗੁਰੂ। ਉਹ ਕਹਿੰਦੇ ਜੀ ਤੋਤੋਂ ਕਰਾਉਣੀ। ਕਹਿੰਦੇ ਵੀ ਮੈਤੋਂ ਅਰਦਾਸ ਕਰਾਉਣੀ ਹੈ ਤਾਂ ਸੱਜਣੋਂ ਸੌਦਾ ਵੱਡਾ ਕਰਨਾ ਪੈਣਾ। ਹੱਥ ਜੋੜ ਕੇ ਕਹਿੰਦੇ ਜੀ ਦੱਸੋ। ਉਹਨਾਂ ਦੇ ਮਨ ਚ ਵੀ ਵੱਧ ਤੋਂ ਵੱਧ $10,000-20,000 ਦੀ ਸੇਵਾ ਲਾ ਦੇਣ। ਕਹਿੰਦੇ ਜੀ $10,000-20,000 ਸੇਵਾ ਲਾ ਦਿਓ, ਕਾਰਪੇਟ ਵਿਛਾਉਣਾ, ਏਸੀ ਲਾਉਣੇ, ਦੱਸੋ। ਉਹ ਰੱਬ ਦੇ ਪਿਆਰੇ ਕਹਿੰਦੇ ਉਹ ਡਾਲਰ ਆਪਣੇ ਕੋਲੇ ਰੱਖੋ, ਜੇ ਡਾਲਰਾਂ ਨਾਲ ਠੀਕ ਹੁੰਦਾ ਹੁੰਦਾ ਤੁਸੀਂ ਕਰਵਾ ਲੈਣਾ ਸੀ ਬਾਹਰੋਂ, ਜੇ ਡਾਲਰਾਂ ਨਾਲ ਇਹਦਾ ਇਲਾਜ ਹੁੰਦਾ ਤੁਸੀਂ ਕਰਵਾ ਲੈਣਾ ਸੀ, ਡਾਲਰਾਂ ਨਾਲ ਹੋਇਆ ਨੀ ਤਾਂ ਇੱਥੇ ਆਏ। ਬਹਿ ਗਏ ਚੁੱਪ ਕਰਕੇ। ਕਹਿੰਦੇ ਸੇਵਾ ਦੱਸੋ। ਉਹ ਕਹਿੰਦੇ ਉਹ ਕਾਕਾ ਗੱਲ ਸੁਣ, ਤੇਰੇ ਫੇਫੜੇ ਖਰਾਬ? ਕਹਿੰਦੇ ਹਾਂਜੀ। ਕਹਿੰਦੇ ਦਾੜੀ ਕੱਟਣੀ ਬੰਦ ਕਰ ਅੱਜੇ। ਪ੍ਰਵਾਨ ਭਗਤਾ ਮੰਨਦਾ ਸੀ? ਕਹਿੰਦੇ ਜੀ ਮੈਨੂੰ ਪ੍ਰਵਾਨ। ਫਿਰ ਉਹ ਰੱਬ ਦੇ ਪਿਆਰੇ ਕਹਿੰਦੇ ਇਹਦੇ ਘਰ ਵਾਲੀ ਪਾਉਣ, ਪਰਿਵਾਰ ਸਾਰੇ ਆਏ ਸੀ। ਕਹਿੰਦੇ ਜੀ ਆਹ ਕੁੜੀ ਆ, ਬੱਚੇ ਛੋਟੇ ਆ। ਕਹਿੰਦੇ ਕੁੜੀਆਂ ਗੱਲ ਸੁਣ, ਦੋਵਾਂ ਜਣਿਆਂ ਨੂੰ ਅੱਜ ਤੋਂ 13ਵੇਂ ਦਿਨ ਇਸ ਗੁਰਦੁਆਰੇ ਅੰਮ੍ਰਿਤ ਸੰਚਾਰ ਹੈ, ਦੋਵਾਂ ਨੂੰ ਅੰਮ੍ਰਿਤ ਛਕਣਾ ਪੈਣਾ। ਜੇ ਪ੍ਰਵਾਨ ਹੈ ਤਾਂ ਮੈਂ ਅਰਦਾਸ ਕਰ ਦਿੰਦਾ, ਨਹੀਂ ਆਪੇ ਕਰ ਲਓ ਭਾਈ, ਮੈਂ ਕਿਹੜਾ ਕੋਈ ਵਿੱਚ ਰੱਬ ਨੇ ਮੈਨੂੰ ਰੱਖਿਆ ਹੋਇਆ ਏਜੰਟ। ਉਹ ਘਰ ਵਾਲੇ ਫਿਰ ਦੋਵੇਂ, ਉਹ ਲੜਕਾ ਵੀ ਉਹਦੇ ਘਰ ਵਾਲੀ, ਕਹਿੰਦੇ ਜੀ ਛਕ ਲਾਂਗੇ, ਮੰਨ ਗਏ। ਕਹਿੰਦੇ ਚਲੋ ਫਿਰ ਹੱਥ ਧੋ। ਅਰਦਾਸ ਕੀਤੀ, 13ਵੇਂ ਦਿਨ ਅੰਮ੍ਰਿਤ ਛਕਣ ਆਏ, ਉੱਥੇ ਅੰਮ੍ਰਿਤ ਸੰਚਾਰ ਹੋਇਆ, ਮਸਾਂ ਪੌੜੀਆਂ ਚੜ੍ਹ ਕੇ ਆਏ। ਜਦੋਂ ਅੰਮ੍ਰਿਤ ਛਕਾਇਆ, ਚੋਲਾ ਭਰ ਕੇ ਪੰਜ ਪਿਆਰੇ ਛਕਾਉਂਦੇ ਸਨ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੋਂ ਉੱਤੋਂ 20 ਆਸਣੇ ਨੇ ਬੈਠਿਆ ਗਿਆ, ਜਿਹੜੇ ਆਸਣ ਬਹਿ ਕੇ ਅੰਮ੍ਰਿਤ ਛਕੀ ਦਾ, ਇੱਕ ਸਿੱਖ ਨੇ ਫੜ ਕੇ ਰੱਖੇ, ਉਹਨੂੰ ਅੰਮ੍ਰਿਤ ਦੇ ਘੁੱਟ ਛਕਾਉਂਦੇ ਗਏ, ਕਿਸਾਂ ਵਿੱਚ ਅੰਮ੍ਰਿਤ ਪਾਇਆ, ਨੇਤਰਾਂ ਵਿੱਚ ਛੱਟੇ ਪਾਏ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨੂੰ ਸਾਹ ਚੜੇ, ਫੇਫੜੇ ਕੰਮ ਨਾ ਕਰਨ, ਅੱਖਾਂ ਬਾਹਰ ਆ ਗਈਆਂ, ਚਿਹਰਾ ਲਾਲ, ਅੰਮ੍ਰਿਤ ਸੰਚਾਰ ਹੋ ਗਿਆ, ਛਕ ਲਿਆ ਉਹਨੇ ਤਾਂ ਉਹਦਾ ਸਰੀਰ ਕੰਬਣਾ। ਉਸੇ ਵਕਤ ਉਹਨਾਂ ਖੜੇ ਪੈਰ ਐਮਰਜੈਂਸੀ ਐਂਬੂਲੈਂਸ ਕਾਲ ਕਰਨੀ ਪਈ, ਐਂਬੂਲੈਂਸ ਵਾਲੇ ਆ ਗਏ, ਉਹਨੇ ਆਕਸੀਜਨ ਲਾਈ, ਉਹਨੂੰ ਚੱਕ ਕੇ ਲੈ ਗਏ, ਕਿਉਂਕਿ ਅੰਮ੍ਰਿਤ ਪੀਤਾ ਛੇਤੀ ਛੇਤੀ ਤਾਂ ਫੇਫੜੇ ਸ਼ਿਲਿੰਗ ਸਨ, ਅੰਦਰੋਂ ਆਕਸੀਜਨ ਨਹੀਂ ਮਿਲਦੀ, ਚੁੱਕ ਕੇ ਲੈ ਕੇ ਲੈ। ਤਾਂ ਉਹ ਘਰ ਵਾਲੇ ਬੜੇ ਉਦਾਸ ਹੋ ਗਏ, ਉਹ ਰੱਬ ਦੇ ਪਿਆਰੇ ਉੱਥੇ ਬੈਠੋ, ਕਹਿੰਦੇ ਹੁਣ ਵਿਸ਼ਵਾਸ ਰੱਖੋ, ਫਾਇਲ ਉਹਦੇ ਘਰ ਵਿੱਚ ਲੱਗ ਗਈ ਹੈ, ਜਿੱਥੇ ਜਾਂ ਉੱਧਰ ਹੋਣਾ ਜਾਂ ਕੰਮ ਉੱਧਰ ਹੋਣਾ, ਹੁਣ ਨਾ ਡਰੋ। ਕਹਿੰਦੇ ਉਹ ਚਲੇ ਗਏ ਪਰਿਵਾਰ ਵੱਲ, ਉਹਨੇ ਜਾ ਕੇ ਆਕਸੀਜਨ ਲਾਈ, ਉੱਥੇ ਜਾ ਕੇ ਨਾਰਮਲ ਹੋ ਗਿਆ, ਦਵਾਈ ਦਾਰੂ ਕੀਤੀ, ਟੈਸਟ ਲੈਣੇ ਸ਼ੁਰੂ ਕੀਤੇ। ਉਹ 7 ਸਾਲਾਂ ਵਿੱਚ ਉਹਦੀ ਪਹਿਲੀ ਰਾਤ ਸੀ ਜਿੱਦਣ ਉਸ ਇਨਸਾਨ ਨੂੰ ਪੂਰੀ ਗੂੜੀ ਨੀਂਦ ਆਈ, ਔਰ ਜਦੋਂ ਸਵੇਰੇ ਉੱਠੇ 8 ਵਜੇ ਤੋਂ ਬਾਅਦ ਉਹਦੀਆਂ ਰਿਪੋਰਟਾਂ ਆਈਆਂ, ਸਵੇਰੇ 10 ਵਜੇ ਡਾਕਟਰ ਆਇਆ, ਉਹਨੇ ਰਿਪੋਰਟ ਪੜ੍ਹੀ, ਘਰ ਵਾਲਿਆਂ ਦੇ ਸਾਹਮਣੇ ਉਹਨੇ ਕਿਹਾ, ਸਰਦਾਰ ਜੀ ਅਸੀਂ ਇੱਦਾਂ ਦੀ ਕੋਈ ਦਵਾਈ ਨਹੀਂ ਦਿੱਤੀ ਜਿਹਦੇ ਨਾਲ ਸ਼ਲਿੰਗ ਸੁੰਗੜੇ ਹੋਏ ਫੇਫੜੇ ਬਿਲਕੁਲ ਦੁਬਾਰਾ ਸਹੀ ਹੋ ਜਾਣ, ਇਹ ਪਤਾ ਨਹੀਂ ਕੀ ਖੇਡ ਵਾਪਰੀ ਹੈ, ਤੁਸੀਂ ਜਾਣੋ, ਤੁਹਾਡਾ ਗੁਰੂ ਜਾਣੇ, ਇਹ ਬੰਦੇ ਦੇ ਫੇਫੜੇ ਜਿਹਦੇ 80% ਡੈਮੇਜ ਸੀ, ਆ ਰਿਪੋਰਟ ਆਈ ਹੈ 100% ਕੰਮ ਕਰਨ ਲੱਗ ਪਏ, 100% ਫੇਫੜੇ ਖੁੱਲ ਗਏ ਨੇ, ਕੰਮ ਕਰਨ ਲੱਗ ਪਏ ਨੇ, ਹੁਣ ਸ਼ਲਿੰਗ ਨਹੀਂ, ਨਹੀਂ ਤੇ ਫੇਫੜਿਆਂ 'ਚ ਪਾਣੀ ਭਰਦਾ ਸੀ। ਇੱਥੇ ਮੈਡੀਕਲ ਸਾਇੰਸ ਕੰਮ ਨਹੀਂ ਕਰੇਗੀ, ਹਮਿਲਟਨ ਹਾਸਪਿਟਲ ਦਾ ਇਲਾਜ ਹੋਇਆ, ਜਿੱਦਣ ਦਾਸ ਨੇ ਇੱਧਰ ਵਾਪਸ ਇੰਡੀਆ ਆਉਣਾ ਸੀ, ਮੈਂ ਕਿਹਾ ਜੀ ਮਿਲਾਓ ਤਾਂ ਸਹੀ, ਉਹ ਸੰਗਤ ਵਿੱਚ ਪਰਿਵਾਰ ਆਇਆ, ਉਹਨੂੰ ਲੜਕੇ ਨੂੰ ਖੜਾ ਕਰਕੇ ਉਹਨੂੰ ਸੰਗਤ ਵਿੱਚ ਕਿਹਾ, ਸਾਧ ਸੰਗਤ ਮੈਂ ਉਹ ਜਿਹਦੇ ਪਹਿਲਾਂ 80% ਫੇਫੜੇ ਡੈਮੇਜ ਸੀ, ਆਹ ਰਿਪੋਰਟ ਹੈ, ਔਰ ਅੰਮ੍ਰਿਤ ਛਕਣ ਤੋਂ ਬਾਅਦ 100% ਫੇਫੜੇ ਸਹੀ ਨੇ, ਆਹ ਦੂਜੀ ਰਿਪੋਰਟ ਹੈ ਅੰਮ੍ਰਿਤ ਛਕਣ ਤੋਂ ਬਾਅਦ। ਸੋ ਗੱਲ ਤੇ ਸੱਜਣੋ ਵਿਸ਼ਵਾਸ ਦੀ ਹੈ, ਜਿਹਨੇ ਨਹੀਂ ਭਰੋਸਾ ਕਰਨਾ ਉਹਦੇ ਲਈ ਕੁਝ ਵੀ ਨਹੀਂ, ਜਿਹੜਾ ਵਿਸ਼ਵਾਸ ਕਰਦਾ ਉਹਦੇ ਲਈ ਸਭ ਕੁਝ ਹੈ। ਆਓ ਉਹਨੂੰ ਪਿਆਰਿਆਂ ਦੀ ਯਾਦ ਵਿੱਚ ਕਹੀਏ, ਆਪਾਂ ਪਿਆਰ ਨਾਲ ਸਾਰੇ ਕਹੀਏ ਉਹਨਾਂ ਨੂੰ ਯਾਦ ਕਰਕੇ, ਤੁਸੀਂ ਵੀ ਮਿਲ ਕੇ ਹਾਜ਼ਰੀ ਲਾਇਓ। ਹੋਂ ਕੁਰਬ

ਅਕਾਲ ਪੁਰਖ ਰੱਬ ਦੀ ਕੋਈ ਲੋਕੇਸ਼ਨ ਨਹੀਂ, ਉਹਦਾ ਕੋਈ ਰੂਪ ਰੰਗ ਰੇਖ ਨਹੀਂ ਹੈ। ਇਸ ਲਈ ਮਹਾਰਾਜ ਕਹਿ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਪਰ ਉਹ ਹੈ ਜ਼ਰੂਰ। ਮਹਾਰਾਜ ਕਿਵੇਂ ਮਿਲਦਾ ਹੈ? ਕਹਿੰਦੇ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇਹਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰ ਤਨ ਪਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਣਿਜੈ, ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣਤਨ ਕਹ, ਤਵ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਹੁਣ ਰੱਬ ਦਾ ਕੋਈ ਚੱਕਰ ਚਿਹਨ ਰੂਪ ਰੰਗ ਪਤਾ ਟਿਕਾਣਾ ਹੈ ਹੀ ਨਹੀਂ ਵੀ ਉਹ ਕਿੱਥੇ ਹੈ। ਫਿਰ ਉਹਨੂੰ ਮਿਲਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਜਿਹੜੀ ਸੋਝੀ ਹੈ ਉਹ ਵੀ ਭਾਈ ਤੈਨੂੰ ਗੁਰੂ ਤੋਂ ਬਗੈਰ ਨਹੀਂ ਮਿਲਣੀ। ਇਸ ਲਈ ਵਾਰ ਵਾਰ ਹਜ਼ੂਰ ਕਹਿਣਗੇ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ, ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ। ਜਾਂ ਸਾਹਿਬ ਕਹਿਣਗੇ, ਜੇ ਸੋ ਚੰਦਾ ਯੁਗ ਬੈ ਸੂਰਜ ਚੜੇ ਹਾਜ਼ਾਦ। ਜਿਹਨਾਂ ਨੂੰ ਬਾਣੀ ਯਾਦ ਹੈ ਨਾਲ ਪੜਿਓ, ਤੁਹਾਡੀ ਹਾਜ਼ਰੀ ਲੱਗੇਗੀ। ਇੱਥੇ ਜੇ ਸੋ ਚੰਦਾ ਦਾ ਅਰਥ ਹੈ ਭਾਵ ਤੈਨੂੰ ਸੂਰਜਾਂ ਤੇ ਚੰਦਰਮਾ ਜਿੰਨਾ ਪ੍ਰਕਾਸ਼ ਹੋਵੇ, ਤੇਰੇ ਕੋਲ ਨੌਲੇਜ ਹੋਵੇ, ਗਿਆਨ ਹੋਵੇ, ਇੰਨਾ ਸਭ ਕੁਝ ਹੋਣ ਦੇ ਬਾਵਜੂਦ, ਜੇ ਸੋ ਚੰਦਾ ਯੁਗ ਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ। ਫਿਰ ਸਾਹਿਬ ਨੇ ਹੋਰ ਨੇੜੇ ਲੈਂਦਾ ਸਾਨੂੰ, ਕਹਿੰਦੇ ਕੁੰਭ

ਗੁਰ ਬਿਨ ਗਿਆਨ ਨਾ। ਉਹ ਜਿਹੜਾ ਚੱਕਰ ਚਿਹਨ ਤੋਂ ਰਹਿਤ ਹੈ, ਉਹਦਾ ਗਿਆਨ ਗੁਰੂ ਤੋਂ ਬਗੈਰ ਨਹੀਂ ਹੋਣਾ। ਤੈਨੂੰ ਗੁਰੂ ਤੋਂ ਬਗੈਰ ਹੋ ਸਕਦਾ? ਧਰਤੀ ਤੇ ਲੋਕ ਕਹਿ ਦੇਣ ਰੱਬ ਹੈ ਹੀ ਨਹੀਂ ਕਿਤੇ, ਕਿਉਂਕਿ ਉਹਦਾ ਕੋਈ ਰੂਪ ਰੰਗ ਕੋਈ ਜਗ੍ਹਾ ਪਲੇਸ ਹੈ ਹੀ ਨਹੀਂ। ਉਹ ਕਿੱਥੇ ਰਹਿੰਦਾ, ਉਹ ਕਿਸ ਤਰ੍ਹਾਂ ਦਾ ਹੈ? ਜਿੰਨੇ ਉਹਦੇ ਨਾਮ ਰੱਖੇ, ਮੂਰਤਾਂ ਬਣੀਏ, ਸਭ ਕੁਝ ਕਿਰਤਮ ਨਾਮ ਰੱਖਿਆ ਗਿਆ ਉਹਦੇ। ਉਹਦੇ ਕਿਰਤ ਨੂੰ ਵੇਖ ਕੇ ਨਾਮ ਰੱਖੇ ਗਏ, ਗੋਪਾਲ ਧਰਤੀ ਨੂੰ ਪਾਲਣ ਵਾਲਾ, ਗੋਬਿੰਦ ਧਰਤੀ ਨੂੰ ਸਹਾਰਾ ਦੇਣ ਵਾਲਾ, ਧਰਣੀ ਧਰ ਧਰਤੀ ਦਾ ਆਸਰਾ ਬਣਿਆ। ਜਿੰਨੇ ਉਹਦੇ ਨਾਮ ਨੇ ਸਭ ਕਿਰਤਮ ਨੇ। ਹੁਣ ਸਾਹਿਬ ਦੀ ਬਾਣੀ ਨੇ ਕਿਹਾ ਕਿ ਭਾਈ ਗੁਰੂ ਤੋਂ ਬਗੈਰ ਗਿਆਨ ਨਹੀਂ ਹੋਣਾ, ਤੈਨੂੰ ਗੁਰੂ ਕੋਲ ਜਾਣਾ ਪੈਣਾ, ਤੈਨੂੰ ਗੁਰੂ ਧਾਰਨ ਕਰਨਾ ਪੈਣਾ। ਗੁਰੂ ਤੋਂ ਬਗੈਰ ਤੈਨੂੰ ਉਹਦੇ ਸੋਝੀ ਗਿਆਨ ਨੌਲੇਜ ਕੋਈ ਵੀ ਨਹੀਂ ਦੇ ਸਕਦਾ। ਰੱਬ ਨੂੰ ਮਿਲਣ ਵਾਸਤੇ ਗੁਰੂ ਕੋਲ ਆਉਣਾ ਪੈਣਾ। ਜਦੋਂ ਗੁਰੂ ਕੋਲ ਆਉਂਗੇ, ਫਿਰ ਸਤਿਗੁਰ ਨੇ ਇੱਕ ਸਵਾਲ ਹੋਰ ਪਾ ਦਿੱਤਾ, ਕਹਿਣਗੇ ਹੁਣ ਦੂਸਰੀ ਹੋਰ ਕਲਾਸ ਵਿੱਚੋਂ ਹੋ ਕੇ ਆ, ਸਿੱਧਾ ਗੁਰੂ ਕੋਲੋਂ ਵੀ ਨਹੀਂ ਰੱਬ ਮਿਲੇ, ਸਿੱਧਾ ਡਾਇਰੈਕਟ ਗੁਰੂ ਵੀ ਸਾਨੂੰ ਨਹੀਂ ਮਿਲਾਏਗਾ। ਜਦੋਂ ਆਪਾਂ ਗੁਰੂ ਕੋਲ ਆਵਾਂਗੇ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਭਾਈ ਹੁਣ ਸੰਗਤ ਵਿੱਚੋਂ ਹੋ ਕੇ ਆ। ਜੇ ਰੱਬ ਨੂੰ ਮਿਲਣਾ, ਫਿਰ ਸਾਧ ਸੰਗਤ ਦੇ ਰਾਹੀਂ ਆ, ਸਿੱਧਾ ਡਾਇਰੈਕਟ ਨਹੀਂ ਤੈਨੂੰ ਗੁਰੂ ਮਿਲਾ ਸਕਦਾ। ਫਿਰ ਸਤਿਗੁਰੂ ਕਹਿਣਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਸਤਿਗੁਰੂ ਕਹਿਣਗੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢਣੇ ਲੱਦੋ ਵਾਰੇ। ਭਾਈ ਰੱਬ ਨੂੰ ਮਿਲਣਾ, ਗੁਰੂ ਨੂੰ ਮਿਲਣਾ, ਪਹਿਲਾਂ ਸਿੱਖਾਂ ਵਿੱਚੋਂ ਹੋ ਕੇ, ਪਹਿਲਾਂ ਉਹਨਾਂ ਦੀ ਸੰਗਤ ਕਰ ਜਿਹੜੇ ਮਿਲੇ ਹੋਏ ਨੇ, ਪਹਿਲਾਂ ਉਹਨਾਂ ਦੀ ਸੰਗਤ ਵਿੱਚ ਰਹਿ, ਤੈਨੂੰ ਪਤਾ ਲੱਗੇ ਕਿਵੇਂ ਰੱਬ ਨੂੰ ਗੁਰੂ ਨੂੰ ਮਿਲੀਦਾ। ਜਿੰਨੀ ਦੇਰ ਤੂੰ ਗੁਰੂ ਦੇ ਕੋਲੋਂ ਇਹ ਨਹੀਂ ਸਿੱਖਦਾ ਵੀ ਸੰਗਤ ਵਿੱਚ ਕਿਵੇਂ ਰਹਿਣਾ, ਤੈਨੂੰ ਸਿੱਖ ਸਿਖਾਉਣਗੇ ਕਿਵੇਂ ਗੁਰੂ ਨੂੰ ਰਜਾਈਦਾ, ਗੁਰੂ ਪ੍ਰਸੰਨ ਕਿਵੇਂ ਹੁੰਦਾ, ਗੁਰੂ ਦੇ ਕੋਲੋਂ ਗਿਆਨ ਕਿਵੇਂ ਮਿਲਣਾ, ਪਹਿਲਾਂ ਸਿੱਖਾਂ ਵਿੱਚੋਂ ਹੋ ਗਿਆ। ਇਹ ਬੜਾ ਗਹਿਰਾ ਕੰਸੈਪਟ ਹੈ ਗੁਰਮਤ ਦਾ। ਜਦੋਂ ਸਿੱਖ ਗੁਰੂ ਕੋਲ ਆਉਂਦਾ ਤੇ ਸਾਧ ਸੰਗਤ, ਗੁਰੂ ਫਿਰ ਉਹਨੂੰ ਸਿੱਖਾਂ ਵਿੱਚ ਭੇਜ ਦਿੰਦਾ, ਭਾਈ ਜਾ ਸੰਗਤ ਵਿੱਚ ਰਹਿ, ਸਿੱਖਾਂ ਵਿੱਚ ਸੇਵਾ ਕਰ, ਉਹਨਾਂ ਦੇ ਕੋਲ ਰਹਿ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਪਹਿਲਾਂ ਕੁਝ ਸਿੱਖ ਲਿਆ। ਇੱਕ ਗੱਲ ਯਾਦ ਰੱਖਿਓ, ਗੁਰ ਕਹਿਆ ਸਾਕਾਰ ਕਮਾਵੋ, ਇਹ ਗੁਰੂ ਦਾ ਹੁਕਮ ਹੈ। ਗੁਰ ਕੀ ਕਰਨੀ ਕਾਹੇ ਧਾਵੋ, ਜੋ ਗੁਰੂ ਕਹਿ ਰਿਹਾ ਸਿੱਖ ਨੂੰ ਹੁਕਮ ਮੰਨਣਾ ਚਾਹੀਦਾ। ਗੁਰੂ ਕੀ ਕਰ ਰਿਹਾ ਉਹਦੇ ਬਾਰੇ ਤੁਹਾਨੂੰ ਵੇਖਣ ਦੀ ਜ਼ਰੂਰਤ ਨਹੀਂ, ਇਹ ਗੁਰੂ ਦੀ ਆਪਣੀ ਖੇਡ ਹੈ। ਸਭ ਕੁਝ ਬਣਨਾ ਸੌਖ ਹੈ, ਗਿਆਨਵਾਨ ਬਣਨਾ ਬਹੁਤ ਸੌਖ ਹੈ। 100 ਕਿਤਾਬਾਂ 20-30 ਕਿਤਾਬਾਂ 100 ਕਿਤਾਬਾਂ ਪੜ੍ਹ ਲਓ, ਗਿਆਨੀ ਬਣ ਜਾਣਾ ਤੁਸੀਂ, ਤੁਹਾਡੇ ਵਰਗਾ ਗਿਆਨੀ ਹੋ ਹੀ ਨਹੀਂ ਸਕਦਾ ਕੋਈ। ਕਿਤਾਬਾਂ ਵਿੱਚ ਨੌਲੇਜ ਗਿਆਨ ਲਿਖੀ ਹੈ, 10-20 ਵਿਦਵਾਨਾਂ ਨੂੰ ਸੁਣ ਲਓ, 10-20-50-100 ਕਿਤਾਬਾਂ ਪੜ੍ਹ ਲਓ, ਗਿਆਨੀ ਬਣ ਜਾਣਾ। ਅਸੀਂ ਲੋਕ ਪੜ੍ਹ ਕੇ ਜਾਂ ਸੁਣ ਕੇ ਗਿਆਨੀ ਬਣੇ, ਲੋਕ ਗਿਆਨੀ ਕਹਿਣ ਲੱਗ ਪੈਂਦੇ ਨੇ। ਗਿਆਨਵਾਨ ਬਣਨਾ ਕੋਈ ਔਖਾ ਨਹੀਂ, 5-4 ਸਾਲਾਂ ਵਿੱਚ ਸੁਣ ਕੇ ਪੜ੍ਹ ਕੇ ਕਿਤਾਬਾਂ ਪੜ੍ਹ ਕੇ

ਗਿਆਨਵਾਨ ਬਣ ਸਕਦਾ, ਧਨਵਾਨ ਬਣਨਾ ਕੋਈ ਔਖਾ ਨਹੀਂ। ਮਿਹਨਤ ਕਰੋ, ਪੰਜਾਂ ਸੱਤਾਂ ਸਾਲਾਂ ਵਿੱਚ ਅਮੀਰ ਧਨਵਾਨ ਹੋ ਸਕਦੇ ਹੋ। ਭਲਵਾਨ ਬਣਨਾ ਕੋਈ ਔਖਾ ਨਹੀਂ, ਕਿਸੇ ਜਿਮ ਨੂੰ ਜੁਆਇਨ ਕਰ ਲਓ, ਵਧੀਆ ਖੁਰਾਕਾਂ ਖਾਓ, ਤਕੜੇ ਭਲਵਾਨ ਬਣ ਸਕਦੇ ਹੋ। ਪਰ ਸਭ ਤੋਂ ਔਖਾ ਹੈ ਮੁਰੀਦ ਬਣਨਾ, ਸੇਵਕ ਬਣਨਾ, ਕਿਉਂਕਿ ਸਭ ਕੁਝ ਬਣਨਾ ਜਿਉਂਦੇ ਦੀ ਬਣੀਦਾ, ਜਿੱਦਣ ਮੁਰੀਦ ਬਣਨਾ ਉਦਣ ਮਰ ਕੇ ਬਣਨਾ ਪੈਂਦਾ। ਔਖਾ ਇਸ ਲਈ ਹੈ, ਸੇਵਕ ਬਣਨ ਲਈ ਮਰਨਾ ਪੈਂਦਾ, ਸਿੱਖ ਬਣਨ ਲਈ ਮਰਨਾ ਪੈਂਦਾ, ਮੁਰੀਦ ਹੋਣ ਲਈ ਮਰਨਾ ਪੈਂਦਾ। ਇਸ ਲਈ ਮੁਰੀਦ ਬਣਨਾ ਬਹੁਤ ਔਖਾ ਹੈ। ਤਾਂਹੀ ਭਾਈ ਗੁਰਦਾਸ ਸਾਹਿਬ ਨੇ ਕਿਹਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣਾ। ਸਾਧ ਸੰਗਤ 7 ਸਾਲ ਰਹੇ ਨੇ ਗੁਰੂ ਅੰਗਦ ਦੇ ਮਹਾਰਾਜ ਸੇਵਾ ਵਿੱਚ, ਗੁਰੂ ਨਾਨਕ ਸਾਹਿਬ ਮਹਾਰਾਜ। 7 ਸਾਲਾਂ ਬਾਅਦ ਇੱਕ ਦਿਨ ਵਕਤ ਆਉਂਦਾ ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਤਖ਼ਤ ਸਿੰਘਾਸਨ ਤੇ ਬਿਠਾ ਦਿੰਦੇ ਨੇ, ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 300-300 ਸਾਲ ਦੀ ਉਮਰ ਦੇ ਜੋਗੀ ਝੁੱਕ ਗਏ, ਜਿਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਵੱਡੇ ਵੱਡੇ ਜਾਦੂਗਰ ਜਾਦੂਗਰਨੀਆਂ ਝੁੱਕ ਗਏ, ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਵੱਡੇ ਵੱਡੇ ਰਾਜਿਆਂ ਤਪਸਵੀਆਂ ਨੇ ਸਿਰ ਝੁਕਾ ਦਿੱਤਾ, ਮੇਰੇ ਗੁਰੂ ਨਾਨਕ ਦਾ ਕਿਸੇ ਅੱਗੇ ਸਿਰ ਨਹੀਂ ਝੁਕਿਆ। ਅੱਜ ਜੇ ਗੁਰੂ ਨਾਨਕ ਸਾਹਿਬ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ਤੇ ਭਾਈ ਲੈਣਾ ਧੰਨ ਗੁਰੂ ਅੰਗਦ ਦੇਵ ਮਹਾਰਾਜ। ਤੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਤਖ਼ਤ ਤੇ ਬਿਠਾਇਆ, 5 ਦਿਨ ਸਰੀਰ ਵਿੱਚ ਰਹਿੰਦਿਆਂ, ਸਤਿਗੁਰੂ ਸਰੀਰ ਵਿੱਚ ਰਹਿੰਦਿਆਂ, ਕਿਉਂਕਿ ਥੱਪਿਆ ਲੈਣਾ ਜੀਵਨ ਦੇ ਗੁਰ ਆਈ ਸਿਰ ਛਤਰ ਫਰਾਇਆ, ਸਰੀਰ ਵਿੱਚ ਰਹਿੰਦਿਆਂ ਪਾਤਸ਼ਾਹ ਨੂੰ ਗੁਰਤਗਦੀ ਦੇਤੀ। ਜਦੋਂ 5 ਪੈਸੇ ਨਰੇਲ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕਿਆ, ਅੱਜ ਤੋਂ ਬਾਅਦ ਤੁਸੀਂ ਗੁਰੂ ਅੰਗਦ ਦੇਵ ਹੋਏ, ਆਪ ਸੰਗਤ ਵਿੱਚ ਬਹਿ ਗਏ। ਉਦਣ ਸਾਹਿਬ ਨੇ ਕਿਹਾ ਸੀ, ਗੁਰੂ ਅੰਗਦ ਦੇਵ ਜੀ, ਸੰਗਤ ਨੂੰ ਹੁਣ ਤੁਸੀਂ ਉਪਦੇਸ਼ ਦਿਆ ਕਰਨ। ਤਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਤਖ਼ਤ ਤੇ ਬੈਠੇ ਵਿਰਾਗ ਵਿੱਚ, ਤਾਂ ਸਤਿਗੁਰੂ ਕੋਲ ਹੋ ਗਏ ਗੁਰੂ ਨਾਨਕ ਸਾਹਿਬ ਮਹਾਰਾਜ। ਕਹਿੰਦੇ, ਸੰਗਤ ਨੂੰ ਕੁਝ ਕਹੋ। ਕਹਿੰਦੇ, ਮਹਾਰਾਜ ਮੈਂ ਕੀ ਆਖਾਂ। ਕਹਿੰਦੇ, ਕੋਈ ਉਪਦੇਸ਼ ਦਿਓ, ਅੱਜ ਤੋਂ ਬਾਅਦ ਤੁਸੀਂ ਉਪਦੇਸ਼ ਦਿਆ ਕਰਨਾ, ਅੱਜ ਤੋਂ ਬਾਅਦ ਤੁਸੀਂ ਗੁਰੂ ਹੋ ਗਏ ਹੋ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬੋਲੇ, ਮਹਾਰਾਜ ਮੈਂ ਕੀ ਬੋਲਾਂ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, 7 ਸਾਲਾਂ 'ਚ ਜੋ ਸਿੱਖਿਆ ਤੁਸੀਂ ਸਾਡੇ ਕੋਲ ਰਹਿ ਕੇ, ਜੋ ਸਿੱਖਿਆ ਉਹ ਦੱਸ ਦਿਓ ਸੰਗਤ ਨੂੰ। ਜੇ ਕੋ ਬੁੱਝੇ ਹੋਵੇ ਸਚਿਆਰ, ਜੋ ਤੁਸੀਂ ਬੁੱਝਿਆ 7 ਸਾਲਾਂ ਵਿੱਚ ਉਹ ਸੰਗਤ ਨੂੰ ਦੱਸੋ। ਤੇ ਗੁਰੂ ਅੰਗਦ ਦੇ ਮਹਾਰਾਜ ਜਵਾਬ ਪਤਾ ਕੀ ਦਿੱਤਾ? ਫਿਰ ਸੰਗਤ ਵਿੱਚ ਬੋਲੇ, ਕਹਿੰਦੇ, ਸਾਧ ਸੰਗਤ, 7 ਸਾਲਾਂ ਵਿੱਚ ਮੈਂ ਇੱਕੋ ਹੀ ਗੱਲ ਸਿੱਖੀ ਹੈ, 7 ਸਾਲਾਂ ਵਿੱਚ ਮੈਂ ਇੱਕੋ ਹੀ ਗੱਲ ਸਿੱਖੀ ਹੈ। ਤੇ ਸਾਰੀ ਸੰਗਤ ਹੈਰਾਨ, 7 ਸਾਲਾਂ 'ਚ ਕੋਈ ਗੱਲ? ਕਹਿੰਦੇ, ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ, ਉਹਨਾਂ ਨੂੰ ਕਿਸੇ ਨੇ ਸੰਗਤ ਵਿੱਚ ਕਿਹਾ, ਕਹਿੰਦੇ, ਬਾਬਾ ਜੀ ਤੁਸੀਂ ਵਿੱਚ ਵਿੱਚ ਇੰਗਲਿਸ਼ ਬੋਲਦੇ ਹੋ, ਕਿੰਨੇ ਕੁ ਪੜ੍ਹੇ ਹੋ? ਉਹ ਕਹਿੰਦੇ, 3 ਕਲਾਸਾਂ। ਕਹਿੰਦੇ, ਮਹਾਰਾਜ ਉਦੋਂ 3ਜੀ ਕਲਾਸ ਤੱਕ ਅੰਗਰੇਜ਼ੀ ਪੜ੍ਹਾਉਂਦੇ ਸੀ। ਹੱਸ ਪਏ। ਕਹਿੰਦੇ, ਉਹ ਤੁਹਾਡੇ ਵਾਲੀਆਂ ਕਲਾਸਾਂ ਨਹੀਂ ਪੜ੍ਹੇ। ਕਹਿੰਦੇ, ਮਹਾਰਾਜ ਫਿਰ ਕਿਹੜੀਆਂ ਪੜ੍ਹੇ ਹੋ? ਕਹਿੰਦੇ, 3 ਕਲਾਸਾਂ ਪੜ੍ਹੇ ਬਸ, ਮਨ ਕਰਕੇ, ਬਚਨਾ ਕਰਕੇ, ਕਰਮਾ ਕਰਕੇ, ਸਤ ਬਚਨ, ਹੋਰ ਕੋਈ 4ਥੀ ਕਲਾਸ ਨਹੀਂ, ਇਹੀ ਕਲਾਸ ਪੜ੍ਹੀ ਹੈ, ਸਤ ਬਚਨ। ਜੋ ਕਿਹਾ ਸਤ ਬਚਨ, ਇਹ ਕਲਾਸ ਸਾਧ ਸੰਗਤ ਰੱਬ ਤੱਕ ਪਹੁੰਚਾ ਦਿੰਦੀ ਹੈ। ਖੈਰ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਬੋਲੇ, ਕਹਿੰਦੇ, ਮੈਂ 7 ਸਾਲਾਂ ਵਿੱਚ ਕੋਈ ਗੱਲ ਸਿੱਖੀ ਹੈ। ਸੰਗਤ ਹੈਰਾਨ, ਕੋਈ ਗੱਲ ਕਿਹੜੀ? ਸਾਹਿਬ ਨੇ ਕਿਹਾ, ਮੈਂ ਇੱਕੋ ਹੀ ਗੱਲ ਸਿੱਖੀ ਹੈ। ਭਾਈ ਸਿੱਖੋ, ਸਾਧ ਸੰਗਤ, ਉਹ ਪਤਾ ਕੀ ਸਿੱਖਿਆ? ਜਿਸ ਪਿਆਰੇ ਨੂੰ ਪਾਉਣਾ ਹੋਵੇ ਉਹਦੇ ਅੱਗੇ ਮਰ ਕੇ ਚੱਲਣਾ ਪੈਂਦਾ। ਜੇ ਕੋਈ ਮੁਰਦਾ ਮੁਰੀਦ ਮੁਰਦਾ ਨਾ ਹੋ ਸਕੇ, ਉਹ ਮਾਲਕ ਨੂੰ ਪਾ ਨਹੀਂ ਸਕਦਾ। ਜੇ ਗੁਰੂ ਨਾਨਕ ਨੂੰ ਪਾਉਣਾ, ਮੁਰਦਾ ਹੋ ਕੇ ਚੱਲਣਾ ਪੈਂਦਾ, ਆਪਣੀ ਮਰਜ਼ੀ ਮਾਰ ਕੇ ਤੁਰਨਾ ਪੈਂਦਾ। ਤਾਂਹੀ ਗੁਰੂ ਅੰਗਦ ਦੇ ਮਹਾਰਾਜ ਦੇ 63 ਜਿਹੜੇ 63 ਸਲੋਕ ਨੇ ਨਾ, ਉਹਦੇ ਵਿੱਚੋਂ ਪਹਿਲਾ ਸਲੋਕ ਹੀ ਇਹ ਹੈ ਕਿ ਸਲੋਕ ਮਹਲਾ ਦੂਜਾ, ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਜੇ ਪਿਆਰੇ ਨੂੰ ਪਾਉਣੇ ਉਹਦੇ ਅੱਗੇ ਮਰ ਕੇ ਚੱਲ, ਉਹ ਕੁਝ ਵੀ ਕਵੇ ਤਾਂ ਸਤ ਬਚਨ। ਮਰਨ ਦਾ ਭਾਵ, ਹੁਣ ਮੁਰਦਾ ਜਿਹੜਾ ਹੁੰਦਾ ਨਾ ਜੀ, ਉਹਦੀ ਕੋਈ ਮਰਜ਼ੀ ਨਹੀਂ। ਮੁਰਦੇ ਨੂੰ ਥੱਲੇ ਲਟਾ ਦਿਓ, ਬੈੱਡ ਤੇ ਲਟਾ ਦਿਓ, ਉਹਦੀ ਕੋਈ ਇੱਛਾ ਹੀ ਨਹੀਂ ਹੈ। ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸਤੇ ਕੋ ਕਵਨ ਫਲ ਪਾਵੇ, ਜੇ ਮ੍ਰਿਤਕ ਕੋ ਵਿਸ਼ਟਾ ਮਾਹਿਰ ਰੁਲਾਈ ਤਾਂ ਮ੍ਰਿਤਕ ਕਾ ਕਿਆ ਘੱਟ ਜਾਈ। ਮੁਰਦੇ ਦਾ ਕਿਹੜਾ ਕੁਝ ਘੱਟਦਾ? ਜਦੋਂ ਸਿੱਖ ਸੇਵਕ ਮੁਰਦਾ ਹੋ ਕੇ ਚੱਲਦਾ ਗੁਰੂ ਅੱਗੇ, ਉਹ ਆਪਣੀ ਮਰਜ਼ੀ ਤਿਆਗ ਦਿੰਦਾ। ਔਰ ਸਾਧ ਸੰਗਤ, ਜਿੱਦਣ ਮੁਰਦਾ ਹੁੰਦਾ, ਮੁਰਦੇ ਉੱਤੇ ਲਾਜ ਦਾ ਕੋਈ ਅਸਰ ਨਹੀਂ। ਅੱਜ ਜਿਉਂਦੇ ਬੰਦੇ ਜਿੰਨੇ ਆਪਾਂ ਤੁਰੇ ਫਿਰਦੇ ਨਾ,
ਲਾਜ ਕਰਕੇ ਅੱਧੇ ਤਾਂ ਧਰਮ ਕਮਾਉਣ ਤੋਂ ਪਿੱਛੇ ਰਹਿ ਜਾਂਦੇ, ਲੋਕੀ ਕੀ ਕਹਿਣਗੇ ਮੈਂ ਹੁਣ ਸੇਵਾ ਕਰਾਂ, ਲੋਕੀ ਕੀ ਕਹਿਣਗੇ ਮੈਨੂੰ ਤਾਂ ਲੋਕ ਕੀਰਤਨੀਆਂ ਕਥਾ ਵਾਚਕੀ ਨੇ, ਮੈਂ ਹੁਣ ਜੋੜਿਆਂ ਚ ਖੜਾ। ਇਹ ਲਾਜ ਤਿਆਗਣੀ ਪੈਂਦੀ। ਇੱਕ ਜਗ੍ਹਾ ਤੇ ਅਸੀਂ ਸਮਾਗਮ ਤੇ ਗਏ, ਉਹ ਸਾਧੂ ਬੜੀ ਕਰਨੀ ਵਾਲੇ ਨੇ ਤੇ ਸਾਧ ਸੰਗਤ ਇਹ ਕਈ ਵਾਰ ਜੇ ਤੁਸੀਂ ਬੁੱਝੋਗੇ ਤਾਂ ਚੱਲ ਜਾਏਗਾ, ਜੇ ਨਹੀਂ ਬੁੱਝੋਗੇ ਤੇ ਕਿਸੇ ਵਾਸਤੇ ਦੁਨਿਆਵੀ ਗੱਲ ਵੀ ਹੋ ਸਕਦੀ ਹੈ। ਉਹਨਾਂ ਜਿਹੜੇ ਮੋਹਰੇ ਪ੍ਰਬੰਧਕ ਰੱਖੇ ਸੀ ਉਹ ਬਜ਼ੁਰਗ ਜਿਹੜੇ ਸਾਧੂ ਬਹੁਤ ਬਜ਼ੁਰਗ ਨੇ ਸਰੀਰ ਕਰਕੇ, ਤਾਂ ਉਹਨਾਂ ਮੈਨੂੰ ਪ੍ਰਬੰਧਕਾਂ ਕਿਹਾ ਭਾਈ ਸਾਹਿਬ ਜੀ ਵੀ ਜਦੋਂ ਮਹਾਂਪੁਰਸ਼ ਆ ਗਏ ਨਾ ਉਦੋਂ ਹੀ ਸਮਾਪਤੀ ਕਰ ਦਿਓ। ਮੈਂ ਉਹਨਾਂ ਨੂੰ ਕਿਹਾ ਸਤ ਵਚਨ, ਜਦੋਂ ਮਹਾਂਪੁਰਸ਼ ਆ ਗਏ ਤੁਸੀਂ ਉਦੋਂ ਹੀ ਸਮਾਪਤੀ ਕਰ ਦਿਓ। ਹੁਣ ਇਹਦੇ ਵਿੱਚ ਜੇ ਕੋਈ ਆਮ ਗਿਆਨੀ ਹੋਵੇ, ਮਾਫ ਕਰਿਓ, ਅਸੀਂ ਵਾਰੀ ਤੌਰ ਤੇ ਅਸੀਂ ਕਿਸੇ ਤੇ ਨਰਾਦਰੀ ਵੀ ਮਹਾਂਪੁਰਸ਼ ਆ ਗਏ ਤਾਂ ਸਮਾਪਤੀ ਕਾਹਦੇ ਲਈ ਕਰ ਦੇਣੀ। ਚਲੋ ਉਹਨਾਂ ਦੀ ਸਟੇਜ ਦਾ ਸਿਸਟਮ ਹੈ ਵੀ ਜਦੋਂ ਬਾਬਾ ਜੀ ਆ ਗਏ ਸਮਾਪਤੀ ਕਰ ਦਿਓ। ਤੁਸੀਂ ਹੈਰਾਨ ਹੋਵੋਗੇ, ਅਜੇ ਸਟੇਜ ਤੇ ਬੈਠੇ ਮੈਂ ਮੰਗਲਾ ਚਰਨੀ ਪੜਿਆ ਤੇ ਮਹਾਂਪੁਰਸ਼ ਆ ਗਏ ਨਾਲ ਹੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਹੈਰਾਨ ਹੋ ਗਏ। ਉਹਨਾਂ ਕਈਆਂ ਕਿਹਾ, ਕਈ ਮੈਨੂੰ ਸੰਗਤ ਮਿਲੇ ਕਹਿੰਦੇ ਭਾਈ ਸਾਹਿਬ ਤਾਂ ਬੜੀ ਨਰਾਦਰੀ ਹੋਈ ਤੁਹਾਡੀ, ਭਾਈ ਸਾਹਿਬ ਤਾਂ ਨਰਾਦਰੀ ਹੈ ਤੁਹਾਡੀ, ਸਟੇਜ ਤੇ ਬਿਠਾ ਕੇ ਤੁਸੀਂ ਤਾਂ ਕਥਾ ਹੀ ਨਹੀਂ ਕੀਤੀ। ਸਾਧ ਸੰਗਤ ਇਹ ਲਾਜ ਤੁਹਾਨੂੰ ਕਈ ਵਾਰ ਧਰਮ ਤੋਂ ਬਹੁਤ ਦੂਰ ਲੈ ਜਾਏਗੀ। ਜਦੋਂ ਤੁਸੀਂ ਗੁਰੂ ਕੋਲੇ ਸਮਝਣ ਲੱਗ ਪਏ ਕਿ ਇਹ ਤਾਂ ਨਰਾਦਰੀ ਹੈ, ਸਾਧ ਸੰਗਤ ਇਹਨੂੰ ਜੇ ਹੋਰ ਐਂਗਲ ਤੋਂ ਲਓਗੇ ਤੇ ਕਹਾਣੀ ਕੋਈ ਹੋਰ ਹੈ, ਜੇ ਦੂਜੇ ਐਂਗਲ ਤੋਂ ਲਓਗੇ ਤਾਂ ਨਰਾਦਰੀ ਬਹੁਤ ਹੈ। ਇਹਨੂੰ ਸਮਝਣ ਦੀ ਜ਼ਰੂਰਤ ਹੈ। ਕਿਉਂ? ਉਹ ਸਟੇਜ ਦਾ ਸਿਸਟਮ ਹੈ, ਉਹਨਾਂ ਕਹਿ ਦਿੱਤਾ। ਉਹਦੇ ਵਿੱਚ ਤੁਹਾਡੇ ਅੰਦਰ ਭਾਵਨਾ ਹੋਣੀ ਚਾਹੀਦੀ। ਉਹ ਮੈਨੂੰ ਬਾਅਦ ਵਿੱਚ ਪ੍ਰਬੰਧਕ ਕਹਿਣ, ਭਾਈ ਸਾਹਿਬ ਜੀ ਤੁਸੀਂ ਗੁੱਸਾ ਤੇ ਨਹੀਂ ਕੀਤਾ? ਮੈਂ ਕਿਹਾ ਵੀ ਇੱਕ 0% ਵੀ ਮੈਨੂੰ ਗੁੱਸਾ ਮੇਰੇ ਮਨ ਚ ਕੋਈ। ਉਹ ਸਾਧੂ ਵੀ ਸਾਧ ਸੰਗਤ ਬਹੁਤ ਬਜ਼ੁਰਗ ਪਹੁੰਚੇ ਹੋਏ, ਇਹ ਤੁਹਾਨੂੰ ਸਮਝਣਾ ਪਏਗਾ। ਜੇ ਤੁਸੀਂ ਸੱਤ ਵਜਨ ਦੇ ਮਾਰਗ ਤੇ ਤੁਰਨਾ, ਅਜੇ ਤਾਂ ਅਸੀਂ ਉਹ ਕਲਾਸਾਂ ਪੜ੍ਹ ਰਹੇ ਹਾਂ, ਮੁਰਦਾ ਹੋਣ ਲਈ ਤਾਂ ਬਹੁਤ ਵੱਡੀ ਐਜੂਕੇਸ਼ਨ ਚਾਹੀਦੀ ਹੈ, ਉਹਦੇ ਵਾਸਤੇ ਤਾਂ ਵੱਡੇ ਵੱਡੇ ਪੇਪਰ ਪਾਉਣੇ ਪੈਂਦੇ ਨੇ, ਕਈ ਵਾਰ ਭਰੀ ਸਭਾ ਵਿੱਚ। ਹੁਣ ਇਤਿਹਾਸ ਸੁਣਿਓ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾਮਾਦ ਲੱਗਦੇ ਨੇ, ਗੁਰੂ ਅਮਰਦਾਸ ਮਹਾਰਾਜ ਜਵਾਈ ਲੱਗਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਸੰਗਤ ਦੇ ਸਾਹਮਣੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ 7 ਦਿਨ ਕਹਿੰਦੇ ਰਹੇ, ਥੜਾ ਸਹੀ ਨਹੀਂ ਬਣਿਆ ਬੇਟਾ ਢਾ ਦਿਓ। ਗੋਇੰਦਵਾਲ ਸਾਹਿਬ ਉਹ ਨਿਸ਼ਾਨੀ ਬਣੀ, ਥੜਾ ਸਹੀ ਨਹੀਂ ਬਣਿਆ ਢਾ ਦਿਓ, ਭਾਈ ਜੇਠੇ ਸਹੀ ਨਹੀਂ ਬਣੇ। ਇੱਥੋਂ ਤੱਕ ਚੌਥੇ ਦਿਨ ਕਿਹਾ ਤੁਹਾਨੂੰ ਸਮਝ ਨਹੀਂ ਆਉਂਦੀ। ਤੇ ਅਗਲਾ ਦਿਨ ਲੰਘਿਆ, ਫਿਰ ਛੋਟਾ ਦਮਾਦ ਭਾਈ ਰਾਮਾ ਬੋਲ ਹੀ ਪਏ, ਕਹਿੰਦੇ ਮਹਾਰਾਜ 4x4 ਦਾ ਥੜਾ ਹੀ ਹੈ, ਕਿਹੜੀ ਕੋਈ ਇਮਾਰਤ ਹੈ, ਅਸੀਂ ਤਾਂ ਸਹੀ ਬਣਾਈ ਦਾ। ਮਹਾਰਾਜ ਮੈਨੂੰ ਲੱਗਦਾ ਤੁਸੀਂ 94 ਸਾਲ ਦੇ ਬਜ਼ੁਰਗ ਹੋ ਗਏ ਹੋ, ਤੁਹਾਨੂੰ ਭੁੱਲ ਜਾਂਦਾ ਜੋ ਤੁਸੀਂ ਕਹਿ ਕੇ ਜਾਂਦੇ ਹੋ, ਤੁਸੀਂ ਭੁੱਲ ਜਾਂਦੇ। ਉੱਦਾਂ ਦਾ ਤੇ ਬਣਾਇਆ ਜਿੱਦਾਂ ਦਾ ਕੱਲ ਕਿਹਾ ਸੀ। ਗੁਰੂ ਅਮਰਦਾਸ ਮਹਾਰਾਜ ਹੱਸ ਪਏ, ਹੱਸ ਕੇ ਅੱਗੇ ਤੁਰ ਗਏ, ਕਹਿੰਦੇ ਸਹੀ ਕਹਿੰਦਾ ਪੁੱਤਰ ਰਾਮਿਆ, ਗੁਰੂ ਅਮਰਦਾਸ ਬੁੱਢਾ ਹੋ ਗਿਆ, ਗੁਰੂ ਅਮਰਦਾਸ ਨੂੰ ਭੁੱਲ ਜਾਂਦਾ, ਗੁਰੂ ਅਮਰਦਾਸ ਬੁੱਢਾ ਹੋ ਗਿਆ, ਗੁਰੂ ਅਮਰਦਾਸ ਨੂੰ ਭੁੱਲ ਜਾਂਦਾ। ਭਾਈ ਰਾਮੇ ਨੇ ਮਨ ਚ ਸੋਚਿਆ, ਇੰਨੀ ਸੰਗਤ ਦੇ ਸਾਹਮਣੇ 5-6 ਦਿਨ ਹੋ ਗਏ ਨਰਾਦਰੀ ਕਰਦੇ, ਥੜਾ ਬਣਾਈ ਦਾ ਰੋਜ਼ ਆ ਕੇ ਕਹਿੰਦੇ ਨੇ ਸਹੀ ਨਹੀਂ ਬਣਿਆ ਢਾ ਦਿਓ, ਇੱਥੋਂ ਤੱਕ ਸਭ ਦੇ ਸਾਹਮਣੇ ਕਹਿਤਾ, ਤੁਹਾਨੂੰ ਸਮਝ ਨਹੀਂ ਆਉਂਦੀ? ਤਾਂ ਹੁਣ ਜੇ ਤੇ ਲੱਜਾ ਹੈ ਉਸ ਚੀਜ਼ ਦੀ ਕਿ ਮੈਂ ਤਾਂ ਦਮਾਦ ਹੈ, ਮੈਂ ਅਕਸਰ ਜਵਾਈ ਸੰਗਤ ਵਿੱਚ, ਗੁਰੂ ਦਾ ਮੈਂ ਦਮਾਦ ਲੱਗਦਾ ਤੇ ਮੈਨੂੰ ਮਹਾਰਾਜ ਕੀ ਕਹਿ ਰਹੇ ਨੇ। ਪੇਪਰ ਵਿੱਚੋਂ ਫੇਲ ਹੋ ਗਏ, ਉਹ ਆਖਰੀ ਪੇਪਰ ਸੀ, ਹੋ ਸਕਦਾ ਪਾਸ ਹੋ ਜਾਂਦੇ। ਭਾਈ ਜੇਠਾ ਗੁਰੂ ਰਾਮਦਾਸ ਸਾਹਿਬ ਦੇ ਥਾਂ ਤੇ ਉਹ ਵੀ ਗੁਰੂ ਹੋ ਸਕਦੇ ਸੀ ਜੇ ਪਾਸ ਹੋ ਜਾਂਦੇ। ਅੱਜ ਸਾਧ ਸੰਗਤ 7ਵਾਂ ਦਿਨ ਆਇਆ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵੇਖਿਆ ਭਾਈ ਜੇਠੇ ਦਾ ਥਰਾ ਬਣਿਆ ਹੋਇਆ, ਸਤਿਗੁਰਾਂ ਸਿੱਧਾ ਅੱਗੇ ਕਿਹਾ ਸਹੀ ਨਹੀਂ ਬਣਿਆ ਢਾ ਦਿਓ, ਪਰ ਪੂਰੀ ਸੰਗਤ ਵਿੱਚ ਕਿਹਾ ਜੇਠਿਆ ਤੁਹਾਨੂੰ ਸਮਝ ਨਹੀਂ ਆਉਂਦੀ? ਤੇ ਹੱਥ ਜੋੜ ਕੇ ਖਲੋ ਗਏ, ਅੱਖਾਂ ਵਿੱਚ ਅਥਰੂ ਭਰ ਲਏ। ਉਸੇ ਵਕਤ ਜਦੋਂ ਕਿ ਹਟਾ ਦਿਓ ਤੇ ਥੜਾ ਢਾਉਣ ਲੱਗ ਪਏ। ਗੁਰੂ ਅਮਰਦਾਸ ਮਹਾਰਾਜ ਖੜੇ ਰਹੇ, ਕਹਿਣ ਲੱਗੇ ਹੁਣ ਵੀ ਕੁਝ ਬੋਲੇਗਾ, ਸ਼ਾਇਦ ਮਨ ਚ ਆ ਜਾਏ ਉਹ ਗੁੱਸਾ, ਕੋਈ ਚੀਜ਼ ਆ ਜਾਵੇ ਅੰਦਰ, ਹੁਣ ਵੀ ਬੋਲੇਗਾ। ਨਹੀਂ ਬੋਲੇ, ਥੜਾ ਢਾਉਂਦੇ ਰਹੇ, ਅੱਧਾ ਕੁ ਥੜਾ ਢਹਿ ਗਿਆ, ਅੱਖਾਂ ਚ ਹੰਝੂ ਕਰਦੇ ਰਹੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕੋਲ ਹੋ ਕੇ ਬੋਲੇ, ਕਹਿੰਦੇ ਭਾਈ ਜੇਠਿਆ ਰੋ ਕਿਉਂ ਰਿਹਾ? ਤੇ ਮਿੱਟੀ ਵਾਲੇ ਹੱਥਾਂ ਨਾਲ ਹੰਝੂ ਪੋਚਦਿਆਂ ਕਿਹਾ, ਮਹਾਰਾਜ ਹੋ ਅਜਾਣ ਨਿਤ ਭੁੱਲਣ ਹਾਰੋ, ਮਹਾਰਾਜ ਮੈਂ ਅਣਜਾਣ ਰੋਜ਼ ਭੁੱਲ ਜਾਂਦਾ, ਤੁਸੀਂ ਮੈਨੂੰ ਰੋਜ਼ ਬਖਸ਼ ਦਿੰਦੇ ਹੋ, ਪਾਤਸ਼ਾਹ ਮੈਨੂੰ ਇੱਦਾਂ ਹੀ ਬਖਸ਼ ਦੇ ਰਹੇ ਹੋ, ਮੈਂ ਭੁੱਲਣ ਹਾਰ। ਇੰਨੀ ਗੱਲ ਜਦੋਂ ਪਿਆਰ ਵਿੱਚ ਗਈ, ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਹੱਥ ਵਿੱਚੋਂ ਮਿੱਟੀ ਦੀ ਇੱਟ ਸੁਟਾ ਦਿੱਤੀ ਤੇ ਹੱਥ ਪਕੜ ਕੇ ਕਿਹਾ, ਰਹਿਣ ਦੇ ਜੇਠਿਆ, ਹੁਣ ਥੜਾ ਬਣਾਉਣ ਦੀ ਲੋੜ ਨਹੀਂ, ਉਹ ਥੜਾ ਬਣ ਗਿਆ। ਜਿਹੜੇ ਥੜੇ ਉੱਤੇ ਅੱਜ ਤੋਂ ਬਾਅਦ ਗੁਰੂ ਅਮਰਦਾਸ ਬੈਠਣਗੇ, ਅੱਜ ਤੋਂ ਬਾਅਦ ਤੇਰੇ ਹਿਰਦੇ ਦੇ ਥੜੇ ਤੇ ਗੁਰੂ ਅਮਰਦਾਸ ਬੋਲਿਆ ਕਰ। ਸਤਿਗੁਰਾਂ ਕਿਹਾ, ਤੂੰ 7 ਦਿਨ ਥੜੇ ਬਣਾ ਕੇ ਢਾਏ ਨਹੀਂ,
ਇਹ ਸੱਤ ਉਹ ਕਲਾਸਾਂ ਨੇ ਜਿਹੜੀਆਂ ਤੂੰ ਪਾਸ ਕਰ ਗਿਆ, ਇਹ ਸੱਤ ਉਹ ਪੇਪਰ ਨੇ ਜਿਹੜੇ ਜੇਠਿਆ ਤੂੰ ਪਾਸ ਕਰ ਲਏ ਨੇ, ਇਹ ਸੱਤ ਥੜੇ ਨੀ ਜੇਠਿਆ, ਤੇਰੀ ਪੀੜੀ ਤੇਰੀ ਕੁੱਲ ਵਿੱਚ ਸੱਤ ਗੁਰਿਆਈਆਂ ਆ ਗਈਆਂ ਨੇ। ਸਾਧ ਸੰਗਤ, ਫਿਰ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਸੋਢੀ ਕੁੱਲ ਵਿੱਚ ਹੀ ਸਤਿਗੁਰੂ ਸਾਹਿਬਾਨ ਪੀੜੀਆਂ ਗਈਆਂ। ਪਹਿਲੀ ਗੁਰੂ ਨਾਨਕ ਸਾਹਿਬ ਮਹਾਰਾਜ ਬੇਦੀ, ਗੁਰੂ ਅੰਗਦ ਦੇਵ ਮਹਾਰਾਜ ਤ੍ਰਿਹਣ, ਗੁਰੂ ਅਮਰਦਾਸ ਮਹਾਰਾਜ ਭੱਲੇ, ਫਿਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੋਂ ਦਸਮ ਪਿਤਾ ਤੱਕ ਸੋਢੀ ਸੱਤ ਪਾਤਸ਼ਾਹੀਆਂ ਲੈ ਲਈਆਂ ਜੇਠਿਆ। ਸਾਧ ਸੰਗਤ, ਇੱਥੇ ਲੱਜਾ ਗਵਾਉਣੀ ਪੈਂਦੀ ਹੈ। ਇਤਿਹਾਸ ਪੂਰਾ ਹੀ ਪੜ੍ਹ ਕੇ ਵੇਖ ਲਿਓ, ਮੈਂ ਤੁਹਾਨੂੰ ਕੀ ਸੁਣਾਉਣਾ, ਤੁਸੀਂ ਸੁਣਦੇ ਰਹਿੰਦੇ ਹੋ। ਇੱਥੇ ਸਾਧ ਸੰਗਤ, ਕੁੜਮਾਂ ਦੇ ਘਰ ਗਾਗਰ ਢੋਣੀ ਪੈਂਦੀ ਹੈ। ਲੋਕ ਕਹਿੰਦੇ ਨੇ ਕੁੜਮਾਂ ਦੇ ਘਰ ਝਾੜੂ ਦਿੰਦਾ, ਬਾਬਾ ਅਮਰਦਾਸ ਕਹਿੰਦੇ ਮੈਂ ਕੁੜਮਾਂ ਦੇ ਘਰ ਨਹੀਂ, ਮੈਂ ਗੁਰੂ ਨਾਨਕ ਦੇ ਘਰ ਝਾੜੂ ਦਿੰਦਾ। ਸਭ ਤੋਂ ਨਾਜੁਕ ਰਿਸ਼ਤਾ ਪਤਾ ਆਪਣਾ ਕਿਹੜਾ? ਆ ਜਿਹੜਾ ਸਾਡੂਆਂ ਦਾ ਰਿਸ਼ਤਾ ਨਹੀਂ ਹੁੰਦਾ, ਸਾਡੂਆਂ ਦਾ, ਇਹ ਬੜਾ ਨਾਜੁਕ ਰਿਸ਼ਤਾ। ਮਾੜੀ ਮਾੜੀ ਗੱਲ ਤੇ ਇਹ ਰਿਸ਼ਤੇ ਵਿਗੜ ਜਾਂਦੇ ਨੇ। ਇਤਿਹਾਸ ਪੜ੍ਹ ਕੇ ਵੇਖਿਓ, ਜਿਹੜਾ ਵੱਡਾ ਸਾਡੂ ਹੋਵੇ ਉਹਨੂੰ ਆਪਣੇ ਮਾਣ ਹੁੰਦਾ, ਛੋਟਾ ਆਪਣੇ ਦੂਏ ਚ ਰਹਿੰਦਾ। ਜੇ ਕਿਤੇ ਸਾਧ ਸੰਗਤ ਕੋਈ ਝਗੜਾ ਹੋ ਜਾਏ, ਜ਼ੋਰ ਇੱਥੇ ਹੀ ਚੱਲਦਾ ਵੀ ਆਪਣੇ ਘਰ ਵਾਲੀ ਨੂੰ ਜਾਣ ਨਹੀਂ ਦੇਣਾ, ਭੈਣ ਨੂੰ ਨਹੀਂ ਮਿਲਣ ਦੇਣਾ, ਇੱਥੇ ਜ਼ੋਰ ਚੱਲਦਾ, ਨਹੀਂ ਮਿਲਣਾ ਉਹਨਾਂ ਨੂੰ। ਪਰ ਇਤਿਹਾਸ ਪੜ੍ਹਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਢੂ ਲੱਗਦੇ ਨੇ, ਬਾਬਾ ਸਾਈਂ ਦਾਸ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦੇ ਨੇ, ਚੇਤੇ ਕਰਦੇ ਨੇ ਪਾਤਸ਼ਾਹ। ਕਦੇ ਇਹ ਨਹੀਂ ਮਨ 'ਚ ਲਿਆ ਵੀ ਮੈਂ ਤਾਂ ਵੱਡਾ ਸਾਢੂ ਹਾਂ, ਛੇਵੇਂ ਪਾਤਸ਼ਾਹ ਨੂੰ ਰੱਬ ਕਰਕੇ ਪੂਜਦੇ ਰਹੇ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿਣਾ ਪਿਆ, ਕਹਿੰਦੇ ਸਾਈਂ ਦਾਸ, ਮਾਲਵੇ ਵਿੱਚ ਸਾਡਾ ਕੋਈ ਕੰਮ ਨਹੀਂ ਸੀ ਆਉਣ ਦਾ, ਇੱਕ ਤੇਰੇ ਪ੍ਰੇਮ ਕਰਕੇ ਆਏ ਆ। ਜਾ ਸਾਈਂ ਦਾਸ, ਤੂੰ ਵੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਗਏ, ਤੂੰ ਸਾਢੂ ਹੋਣ ਵਾਲੀ ਲੱਜਾ ਸੰਸਾਰ ਦੀ ਨਹੀਂ ਮੰਨੀ, ਤੂੰ ਰੱਬ ਹੋ ਗਏ, ਜਿਹੜਾ ਤੇਰੇ ਦਰਸ਼ਨ ਕਰੇਗਾ ਸਾਈਂ ਦਾਸ ਉਹ ਵੀ ਮੁਕਤ ਹੋ ਜਾਏ। ਗੁਰੂ ਇੰਨੀਆਂ ਬਖਸ਼ਿਸ਼ਾਂ ਕਰ ਦਿੰਦਾ। ਅੱਜ ਬਾਬਾ ਸਾਈਂ ਦਾਸ ਸਾਹਿਬ ਦਾ ਉਸਤਾਨ ਡੋਲੀ ਬਣਿਆ ਹੋਇਆ। ਸਾਧੂ ਐਵੇਂ ਨਹੀਂ ਬਣਿਆ ਜਾਂਦਾ, ਉਹ ਖਾਕ ਹੋ ਜਾਂਦਾ, ਆਪਣਾ ਆਪ ਮਿਟਾ ਦਿੰਦਾ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਸਾਧੂ ਖਾਕ ਹੋ ਜਾਂਦਾ, ਉਹ ਤੋਂ ਬਾਅਦ ਗੁਰੂ ਉਹਨੂੰ ਪਤਾ ਕੀ ਬਣਾਉਂਦਾ? ਸ੍ਰਿਸ਼ਟੀ ਦਾ ਰਾਜਾ। ਇੱਕ ਰਾਜਾ ਕਿਸੇ ਸਟੇਟ ਦਾ ਹੋਵੇ ਨਾ, ਉਹਦਾ ਹੀ ਨਹੀਂ ਹੁਕਮ, ਦੁਨੀਆਂ ਦੇਖੋ ਕਿੰਨਾ ਹੁਕਮ ਚੱਲਦਾ। ਸਾਧ ਸੰਗਤ, ਇੱਕ ਛੋਟੀ ਜੇ ਸਟੇਟ ਦੇ ਰਾਜੇ ਦਾ ਹੁਕਮ ਚੱਲਦਾ, ਕਦੇ ਸੋਚ ਕੇ ਵੇਖਿਓ, ਸਾਧੂ ਪੂਰੀ ਸ੍ਰਿਸ਼ਟੀ ਦਾ ਰਾਜ ਹੈ, ਉਹ ਇੱਥੇ ਬੈਠਾ, ਕਿਸੇ ਹੋਰ ਧਰਤੀ ਤੇ ਵੀ ਉਹਦਾ ਹੁਕਮ ਚੱਲ ਸਕਦਾ, ਉਹ ਪੂਰੀ ਸ੍ਰਿਸ਼ਟੀ ਦਾ ਰਾਜ ਹੈ, ਉਹਦੀਆਂ ਅੱਖਾਂ ਦੀ ਸ਼ਕਤੀ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਕਥਾ ਕਹੀ, ਅੱਖਾਂ ਦੀ ਸ਼ਕਤੀ ਇੰਨੀ ਵੱਧ ਜਾਂਦੀ ਹੈ, ਆਪਾਂ ਕਿੱਥੋਂ ਕੁ ਤੱਕ ਵੇਖ ਸਕਦੇ ਹਾਂ, ਥੋੜੇ ਮੀਟਰ ਤੱਕ, ਆਪਾਂ ਕਿੱਥੋਂ ਕੁ ਤੱਕ ਸੁਣ ਸਕਦੇ ਹਾਂ, ਆਪਣੇ ਕੰਨ ਥੋੜੇ ਮੀਟਰ ਤੱਕ ਸੁਣ ਸਕਦੇ ਨੇ। ਸਾਧੂ ਦੀ ਦ੍ਰਿਸ਼ਟੀ ਇੰਨੀ ਵੱਧ ਜਾਂਦੀ, ਉਹ ਇੱਥੇ ਬੈਠਾ ਕਿਸੇ ਹੋਰ ਧਰਤੀ ਤੇ ਵੇਖ ਸਕਦਾ ਉੱਥੇ ਕੀ ਹੋ ਰਿਹਾ, ਉਹਦੀ ਸੁਰਤ ਇੰਨੀ ਵੱਧ ਜਾਂਦੀ ਹੈ, ਉਹ ਇੱਥੇ ਬੈਠਾ ਸੁਣ ਸਕਦਾ ਕਿੱਥੇ ਕੌਣ ਕੀ ਕਹਿ ਰਿਹਾ। ਤਾਂਹੀਓ ਤਾਂ ਜੋ ਤੁਸੀਂ ਮਨ 'ਚ ਵੀ ਕਹਿੰਦੇ ਹੋ ਸੰਤ ਉਹ ਵੀ ਸੁਣ ਲੈਂਦਾ, ਕਿਉਂ ਉਹ ਮੁਰਦਾ ਹੋ ਗਿਆ। ਇਹਨੂੰ ਮਹਾਰਾਜ ਨੇ ਬਚਨ ਕਹਿ, ਅੱਖੀ ਬਾਜੋ ਵੇਖਣਾ, ਪੜ੍ਹੋ, ਅੱਖੀ ਬਾਜੋ ਵੇਖਣਾ ਬਿਨ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ, ਜੀਬੇ ਬਾਜੋ ਬੋਲਣਾ। ਸੰਤ ਕੁਝ ਬਿਨਾਂ ਬੋਲੇ ਤਾਂ ਵੀ ਤੁਹਾਡਾ ਕੰਮ ਹੋ ਸਕਦਾ, ਜੀਬੇ

0: ਮਿਲਣਾ ਕਿਉਂ ਸ੍ਰਿਸ਼ਟੀ ਦਾ ਰਾਜ ਹੈ। ਵਸਤਾ ਤੁੱਟੀ ਚੁੰਬੜੀ ਚੀਰ ਸਭ ਛੰਨਾ ਜਾਤ ਨਾ ਪਤ ਨਾ ਆਦਰੋ ਉਹਦੇ ਹਨ ਪਰ ਮਿੰਨਾ ਮਿੱਤਰ ਨਾ ਇੱਠ ਤਨ ਰੂਪਹੀਣ ਕੇ ਸਤ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਉਹ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ। ਇੱਕ ਮਾਈ ਮਹਾਂਪੁਰਸ਼ਾਂ ਕੋਲ ਆਈ ਹੰਸਾਲੀ ਸਾਹਿਬ, ਕਹਿੰਦੀ ਜੀ ਮੇਰੇ ਲੜਕੇ ਨੇ ਕਿਸੇ ਦੀ ਜਮਾਨਤ ਗਲਤ ਦੇ ਦਿੱਤੀ ਤੇ ਜਮਾਨਤ ਦੇ ਪੇਪਰ ਗਲਤ ਲਾ ਦਿੱਤੇ। ਉਹ ਜੱਜ ਨੇ ਪੇਪਰਾਂ ਦਾ ਨਿਰੀਖਣ ਕਰਾ ਲਿਆ ਵੀ ਜੇ ਤੂੰ ਜਮਾਨਤ ਲਾ ਰਿਹਾ ਇਹਦੀ ਨਿਰੀਖਣ ਕਰੋ, ਜਮਾਨਤ ਗਲਤ ਨਿਕਲ ਗਈ। ਉਹਨੇ ਜਮਾਨਤ ਦੇਣ ਵਾਲੇ ਨੂੰ ਵੀ ਕਿਹਾ ਵੀ ਇਹਨੂੰ ਜੇਲ੍ਹ 'ਚ ਕਰ ਦਿਓ, ਉਹਦੇ 420 ਦਾ ਪਾਤਾ ਹੋਰ ਜੋ ਧਾਰਾ ਲੱਗਦੀਆਂ ਸੀ। ਹੁਣ ਜਿਹੜਾ ਬੰਦਾ ਕਿਸੇ ਦੀ ਜਮਾਨਤ ਦੇਣਗੇ ਉਹਦੀ ਜਮਾਨਤ ਭਰਨੀ ਪੈ ਰਹੀ ਹੈ ਕਿ ਉਹ ਵੀ ਜੇਲ੍ਹ 'ਚ ਚਲਾ ਗਿਆ। ਉਹਦੀ ਜਮਾਨਤ ਨਹੀਂ ਸੈਸ਼ਨ ਦੇ ਦੋ ਵਾਰ ਲਾਈ ਕੈਂਸਲ ਹੋ ਗਈ, ਹਾਈ ਕੋਰਟ 'ਚ ਲਾਈ ਦੋ ਵਾਰ ਹਾਈ ਕੋਰਟ ਤੋਂ ਰੱਦ ਹੋ ਗਈ। ਉਹ ਮਾਈ ਮਹਾਂਪੁਰਸ਼ਾਂ ਕੋਲ ਆ ਗਈ, ਕਹਿੰਦੀ ਬਾਬਾ ਜੀ ਮੇਰਾ ਲੜਕਾ ਉਹਦੇ ਦੋ ਛੋਟੇ ਬੱਚੇ ਨੇ, ਕਹਿੰਦੀ ਉਹ ਤਾਂ ਜੇਲ੍ਹ ਵਿੱਚ ਏਦਾਂ ਫਸ ਗਿਆ। ਕਹਿੰਦੇ ਭਾਈ ਕੀ ਅਪਰਾਧ ਕੀਤਾ ਉਹਨੇ? ਕਹਿੰਦੀ ਮਹਾਰਾਜ ਅਪਰਾਧ ਤਾਂ ਕੋਈ ਨਹੀਂ, ਉਹਨੇ ਕਿਸੇ ਦੀ ਜਮਾਨਤ ਦੇਣੀ ਸੀ, ਕਾਗਜ਼ ਗਲਤ ਲਾ ਦਿੱਤੇ ਤੇ ਜੱਜ ਨੇ ਉਹਨੂੰ ਵੀ 420 ਚੰਦਰ ਕਰ ਦਿੱਤਾ। ਤਾਂ ਮਹਾਂਪੁਰਸ਼ ਹੱਸ ਪਏ, ਉਹ ਕੋਲ ਬੈਠੇ ਹੋਰ ਵੀ ਸੰਗਤ ਸਾਰੀ ਚੁੱਪ, ਤੇ ਜਿਹੜੇ ਉਹਨਾਂ ਕੋਲ ਸੇਵਾ ਸੀ ਜਿਹੜੇ ਹੁਣ ਉਹਨਾਂ ਦੀ ਸੇਵਾ ਤੇ ਬੈਠੇ ਜਿਵੇਂ ਬਾਬਾ ਜੀ ਦੀ ਸੇਵਾ ਤੇ ਹੁਣ ਮਹਾਂਪੁਰਸ਼ਾਂ ਨੂੰ ਬਿਠਾਇਆ ਹੋਇਆ, ਤਾਂ ਉਹਨਾਂ ਨੂੰ ਫਿਰ ਬਾਬਾ ਜੀ ਨਾਮ ਲੈ ਕੇ ਕਹਿੰਦੇ ਵੀ ਪਰਮਜੀਤ ਸਿੰਘ ਦੇਖ ਲਾ ਵੀ ਜਮਾਨਤ ਗਲਤ ਦੇ ਦੇਵੇ ਤਾਂ ਬੰਦਾ ਫਸ ਜਾਣਾ। ਕਹਿੰਦੇ ਐਵੇਂ ਨਹੀਂ ਕਿਸੇ ਦੀਆਂ ਜਮਾਨਤਾਂ ਦੇ ਹੁੰਦੀਆਂ, ਐਵੇਂ ਕਿਸੇ ਦੀ ਕੋਈ ਜਾਮਣੀ ਭਰ ਦੋ ਦਰਗਾਹ 'ਚ ਦੱਸੋ, ਉਹ ਤਾਂ ਵੱਡੀਏ ਹੱਥ ਦਲਾਲ ਕੇ ਹੋ ਸਕਦਾ, ਹੱਥ ਵੱਡੇ ਜਾ ਸਕਦੇ ਨੇ ਦਲਾਲ ਦੇ। ਜੇ ਐਵੇਂ ਗਲਤ ਜਮਾਨਤ ਦੇ ਦੇ ਉਹ ਜਮਾਨਤ ਦੇਣ ਦਾ ਅਧਿਕਾਰੀ ਹੋਵੇ ਫਿਰ ਕਿਸੇ ਦੀ ਜਮਾਨਤ ਦੇ ਸਕਦਾ, ਜੇ ਉਹਨੂੰ ਅਧਿਕਾਰ ਹੀ ਨਹੀਂ ਜਮਾਨਤ ਦੇਣ ਦਾ ਉਹ ਕਿਵੇਂ ਕਿਸੇ ਦੀ ਭਰਦਾ ਹੈਗਾ। ਤਾਂ ਮਹਾਂਪੁਰਸ਼ਾਂ ਤਾਂ ਇਹ ਹਾਸੇ 'ਚ ਗੱਲ ਪਿਆਰ ਨਾਲ ਕਹੀ, ਦੇਖ ਲਾ ਭਾਈ ਗਲਤ ਜਮਾਨਤ ਕੋਈ ਕਿਸੇ ਦੇ ਦੇ ਤਾਂ ਉਹ ਵੀ ਫਸ ਜਾਂਦਾ, ਜਮਾਨਤ ਦੇਣ ਦਾ ਅਧਿਕਾਰ ਚਾਹੀਦਾ। ਤਾਂ ਉਹ ਕਹਿੰਦੇ ਮਹਾਰਾਜ ਤੁਹਾਨੂੰ ਪਤਾ ਸਭ ਕੁਝ, ਤੁਸੀਂ ਇਹ ਕਰਨਾ। ਉਹ ਮਹਾਂਪੁਰਸ਼ ਬੈਠੇ, ਫਿਰ ਉਹ ਮਾਈ ਨੂੰ ਕਹਿੰਦੇ ਕੋਈ ਗੱਲ ਨਹੀਂ, ਹੋਰ ਗੱਲ ਕਰਨ ਲੱਗ ਪਏ, ਉਹਦੇ ਵੱਲ ਧਿਆਨ ਹੀ ਨਾ ਦਿੱਤਾ। ਉਹ ਸੇਵਾਦਾਰਾਂ ਨੇ ਕਿਹਾ ਮਾਈ ਤੂੰ ਕੱਲ੍ਹ ਆ ਜਾਈ, ਪਰ ਗੱਲ ਤੇਰੀ ਨੇੜੇ ਲੱਗੀ ਹੈ ਭਾਵਨਾ ਨਾਲ। ਉਹ ਮਾਈ ਫਿਰ ਆਈ ਦੂਜੇ ਦਿਨ, ਦੂਜੇ ਦਿਨ ਤੀਜੇ ਦਿਨ ਫਿਰ ਆ ਗਈ ਤਾਂ ਉਹ ਕੇਲੇ ਚੁੱਕੀ ਲਿਆਵੇ ਦੋ ਕੁ ਦਰਜਣਾ। ਤਾਂ ਜਦੋਂ ਉਹਨੇ ਕੇਲੇ ਰੱਖੇ ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਜੀ ਉਦਾਂ ਫਰੂਟ ਲਿਆ। ਕਹਿੰਦੇ ਪਰਮਜੀਤ ਇਹਨੂੰ ਕਹੇ ਕਾਹਦੇ ਵਾਸਤੇ ਆਈ ਜਾਂਦੀ ਹੈ, ਇਹਦਾ ਕੰਮ ਤਾਂ ਹੋ ਗਿਆ। ਕਹਿੰਦੇ ਹੁਣ ਇਹ ਕਾਹਦੇ ਵਾਸਤੇ ਆਈ ਜਾਂਦੀ, ਇਹਦਾ ਕੰਮ ਤਾਂ ਹੋ ਗਿਆ। ਤਾਂ ਉਹ ਕਹਿੰਦੇ ਮਾਈ ਵੀ ਮਹਾਂਪੁਰਸ਼ਾਂ ਕਹਿਤਾ ਵੀ ਕੰਮ ਹੋ ਗਿਆ। ਕਹਿੰਦੀ ਗੱਲ ਤਾਂ ਕੋਈ ਕੀਤੀ ਨਹੀਂ, ਸਾਧ ਸੰਗਤ ਤੋਂ ਸਾਧੂ ਨਾ ਵੀ ਕੁਝ ਬੋਲੇ ਤਾਂ ਵੀ ਬਹੁਤ ਕੁਝ ਕਰ ਸਕਦਾ, ਬਿਨ ਉਹ ਜੀਭ ਤੋਂ ਬਗੈਰ ਬੋਲ ਲੈਂਦਾ, ਉਹਨੂੰ ਜ਼ੁਬਾਨ ਤੋਂ ਕਹਿਣ ਦੀ ਲੋੜ ਨਹੀਂ, ਉਹਦੀ ਸੁਰਤੀ ਵਿੱਚ ਕੁਝ ਆ ਜਾਏ ਉਹ ਵੀ ਕੰਮ ਹੋ ਸਕਦਾ, ਉਹਦੇ ਹਸਤਾਖਰ ਚੱਲਦੇ ਨੇ। ਉਹ ਪੰਜ ਪ੍ਰਵਾਨ ਦਾ ਅਧਿਕਾਰੀ ਹੈ, ਉਹ ਦਰਗਾਹ ਪਾਵੇ ਮਾਣ ਦਾ ਅਧਿਕਾਰੀ ਹੈ, ਉਹਦੇ ਹਸਤਾਖਰ ਚੱਲਦੇ ਨੇ। ਮੈਂ ਕਈ ਵਾਰ ਕਹਿੰਦਾ ਉਹਨਾਂ ਪਾਸਪੋਰਟ ਦੀ ਇਨਕੁਆਇਰੀ ਆ ਜਾਏ, ਪਿੰਡ ਵਾਲੇ ਕਹਿਣ 50 ਬੰਦਿਆਂ ਦੇ ਸਾਈਨ ਕਰਾ ਦਈਏ ਪੁਲਿਸ ਵਾਲਿਆਂ ਨੂੰ, ਤੇ ਉਹ ਪਤਾ ਕੀ ਕਹਿੰਦਾ? ਮੈਨੂੰ 50 ਬੰਦੇ ਨਹੀਂ ਚਾਹੀਦੇ, ਮੈਨੂੰ ਇੱਕ ਪੰਚ ਚਾਹੀਦਾ ਜਿਹੜਾ ਚੁਣਿਆ ਹੋਇਆ ਹੋਵੇ, ਉਹਦੇ ਹਸਤਾਖਰ, ਉਹਦੀ ਫੋਟੋ ਚਾਹੀਦੀ, ਇਨਕੁਆਇਰੀ ਹੋ ਜਾਏਗੀ। 50 ਬੰਦਿਆਂ ਦੇ ਹਸਤਾਖਰਾਂ ਦੀ ਲੋੜ ਨਹੀਂ, ਇੱਕ ਪੰਚ ਦੇ ਹਸਤਾਖਰਾਂ ਨਾਲ ਸਿਗਨੇਚਰ ਨਾਲ ਇਨਕੁਆਇਰੀ ਹੋ ਜਾਂਦੀ ਹੈ। ਬਹੁਤੇ ਲੋਕਾਂ ਦੀ ਭੀੜ ਦੀ ਲੋੜ ਨਹੀਂ, ਸੰਤ ਇੱਕੋ ਹੀ ਜਾਮਣੀ ਪਾ ਦੇ ਛੜਾ, ਉਹ ਆਪ ਧਰਿਆ ਦੂਜੇ ਦੀ ਜਾਮਣੀ ਦੇ ਸਕਦਾ। ਜਦੋਂ ਇਸ ਤਰ੍ਹਾਂ ਕਹਿਤਾ ਇਹਦਾ ਤਾਂ ਕੰਮ ਹੋ ਗਿਆ, ਚਲੋ ਵਿਸ਼ਵਾਸ ਨਾਲ ਚਲੀ ਗਈ ਮਾਈ। ਸਾਧ ਸੰਗਤ ਤੀਜੇ ਕੁ ਦਿਨ ਜਿਹੜਾ ਨਵਾਂ ਸੈਸ਼ਨ ਜੱਜ ਆਇਆ ਤੇ ਉਹਦੇ ਮਨ ਚ ਆਇਆ ਵੀ ਅੰਮ੍ਰਿਤਸਰ ਜੇਲ੍ਹ ਦਾ ਉਧਰੋਂ ਲੰਘ ਰਿਹਾ ਸੀ, ਜੇਲ੍ਹ ਚੋਂ ਹੋ ਕੇ ਚਲੀਏ ਜਿੱਥੇ ਉਹ ਲੜਕਾ ਬੰਦ ਹੈ। ਹੁਣ ਦੇਖੋ ਕਿੱਥੇ ਕਿੱਥੇ ਸ੍ਰਿਸ਼ਟੀ 'ਚ ਹੁਕਮ ਚੱਲਦਾ। ਉਹ ਜੱਜ ਜੇਲ੍ਹ ਦੇ ਦੌਰੇ ਤੇ ਆਇਆ, ਜਦੋਂ ਦੌਰੇ ਤੇ ਆਇਆ ਉਹੀ ਉਹ ਲੜਕਾ ਮੋਹਰੇ, ਉਹਨੂੰ ਜੇਲ੍ਹ ਵਿੱਚ ਭੇਜਿਆ ਹੋਇਆ ਸੀ, ਤਾਂ ਉਹ ਮੋਹਰੇ ਬੂਟਿਆਂ ਨੂੰ ਪਾਣੀ ਦਿੰਦਾ। ਜਦੋਂ ਉਹਨੇ ਦੇਖਿਆ ਅਫਸਰ ਦੀ ਗੱਡੀ ਆਈ, ਉਹਨੂੰ ਜੇਲਰ ਨੇ ਕਿਹਾ ਉਹ ਜਲ ਲੈ ਕੇ ਆ ਭਾਈ, ਉਹ ਪਾਣੀ ਦਬਦਬ ਲੈ ਕੇ ਆਏ। ਜੱਜ ਦੀ ਪਹਿਲੀ ਨਜ਼ਰ ਹੀ ਉਹ ਲੜਕੇ ਤੇ ਪਈ, ਉਹਨੂੰ ਨੌਜਵਾਨ ਨੂੰ ਕਹਿੰਦਾ ਕਾਕਾ ਤੂੰ ਮੈਨੂੰ ਦੋਸ਼ੀ ਨਹੀਂ ਲੱਗਦਾ, ਤੂੰ ਕਿਹੜੇ ਕੰਮ 'ਚ ਜੇਲ੍ਹ 'ਚ ਆਇਆ ਬਈ, ਤੂੰ ਮੈਨੂੰ ਕੋਈ ਕ੍ਰਾਈਮ ਕਰਨ ਵਾਲਾ ਲੱਗਦਾ ਨਹੀਂ, ਤੂੰ ਕਾਕਾ ਕਿਹੜੇ ਕੰਮ 'ਚ ਜੇਲ੍ਹ ਆਇਆ? ਦੇਖੋ ਜੱਜ ਦੀ ਨਜ਼ਰ ਜੇਲ੍ਹ ਵਿੱਚ ਜਾ ਕੇ ਪਈ ਹੈ, ਹਾਲਾਂਕਿ ਜੇਲ੍ਹ ਵਿੱਚ ਤਾਂ ਸਾਰੇ ਬੰਦੇ ਕੁਝ ਨਾ ਕੋਈ ਕਰਕੇ ਗਏ। ਜਦੋਂ ਨਜ਼ਰ ਪਈ ਕਹਿੰਦੇ ਕਾਕਾ ਤੂੰ ਦੋਸ਼ੀ ਨਹੀਂ ਲੱਗਦਾ, ਤੂੰ ਕਿਹੜੇ ਕੰਮ 'ਚ ਜੇਲ੍ਹ ਦਾ? ਕਹਿੰਦਾ ਜੀ ਮੈਂ ਕਿਸੇ ਦੀ ਨਾ ਜਮਾਨਤ ਦੇਣ ਲੱਗਾ ਸੀ, ਪੇਪਰ ਗਲਤ ਹੋ ਗਏ, ਮੈਨੂੰ ਜੱਜ ਸਾਹਿਬ ਨੇ ਮੈਨੂੰ 420 ਚੰਦਰ ਕਰਤਾ। ਕਹਿੰਦੇ ਉੱਦਾਂ ਤੂੰ ਸਹੀ ਆ, ਜ਼ਮੀਨ ਹੈਗੀ ਤੇਰੇ ਕੋਲ? ਕਹਿੰਦਾ ਜੀ 4 ਕਨਾਲਾ ਹੈਗੀ, ਉਹ ਪੇਪਰ ਗਲਤ ਲੱਗ ਗਿਆ ਕਿਸੇ ਦਾ, ਵੀ ਹੈ ਗਲਤੀ। ਤਾਂ ਜੱਜ ਕਹਿੰਦਾ ਅੱਛਾ। ਉਹਨੇ ਉਸੇ ਵਕਤ ਉੱਥੇ ਬੈਠਿਆ ਫੋਨ ਕੀਤਾ ਰੀਡਰ ਨੂੰ, ਇਹਦੀ ਫਾਈਲ ਮੰਗਾਓ। ਜੇਲ੍ਹ ਵਿੱਚ ਬੈਠਿਆਂ ਉਹਦੇ ਕੇਸ ਦੀ ਫਾਈਲ ਲਿਆਂਦੀ ਗਈ, ਜੇਲਰ ਦੇ ਦਫ਼ਤਰ ਵਿੱਚ ਬੈਠਿਆਂ ਜੇਲ੍ਹ ਵਿੱਚ ਜੱਜ ਨੇ ਉੱਥੋਂ ਆਰਡਰ ਕੀਤੇ ਬਰੀ, ਇੱਧਰ ਜਮਾਨਤ ਸੁਪਰੀਮ ਕੋਰਟ ਚ ਲਾਉਣ ਨੂੰ ਫਿਰਦੇ, ਉਹਨੇ ਜੇਲ੍ਹ ਵਿੱਚੋਂ ਬਰੀ ਕਰਕੇ ਕਹਿੰਦੇ ਇਹਨੂੰ ਸ਼ਾਮੀ 5 ਵਜੇ ਤੋਂ ਪਹਿਲਾਂ ਪਹਿਲਾਂ ਘਰ ਭੇਜ ਦਿਓ। ਇਹ ਸਾਧ ਸੰਗਤ ਦੇ ਤਾਂ ਦੁਨਿਆਵੀ ਗੱਲਾਂ ਨੇ, ਸੰਸਾਰ ਦੀਆਂ ਕੋਈ ਜੇਲ੍ਹਾਂ ਨੇ? ਸਾਹਿਬ ਨੇ ਲਿਖ ਕੇ ਦਿੱਤਾ, ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ, ਗੁਰੂ ਜਾਂ ਗੁਰੂ ਵਾਲੇ ਕਿਸੇ ਦੀ ਜਾਮਣੀ ਭਰ ਦੇਣ, ਦਰਗਾਹ ਤੱਕ ਚੱਲ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਸ ਦਿਓ ਸਾਧ ਸੰਗਤ, ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਦਰ ਕਰਨ, ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਹਲਤ ਪਲਤ ਦੇ ਰਾਖੇ ਤਖਤ ਜਾਂ ਵਰਸ਼ਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨੇਤਾ ਪ੍ਰਤੀ ਦੇ ਨਿਤਨੇਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪ ਸਰਬੱਤ ਗੁਰੂ ਪਿਆਰ ਵਾਲੇ ਸਤਸੰਗੀ ਜਨ ਇੱਥੇ ਬੈਠ ਕਰਕੇ ਲਾਹਾ ਲੈਂਦੇ ਹੋ, ਉੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਖ ਵੱਖ ਮਾਧਿਅਮਾਂ ਰਾਹੀਂ ਆਪਣੇ ਘਰਾਂ ਵਿੱਚ ਬੈਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਿੱਥੇ ਮੁੱਖ ਵਾਕ ਨਾਲ ਉੱਥੇ ਮੁੱਖ ਵਾਕ ਦੀ ਵਿਚਾਰ ਦੇ ਨਾਲ ਵੀ ਜੁੜਦੇ ਹੈ ਭਾਗਾਂ ਵਾਲੇ ਹੋ, ਕੇਂਦਰੀ ਸਥਾਨ ਦੇ ਨਾਲ ਆਪਣੀ ਸੁਰਤ ਕਰਕੇ ਜੁੜੇ ਹੋਏ ਹੋ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਬਚਨ ਬੜਹੰਸ ਕੀ ਵਾਰ ਦੇ ਵਿੱਚੋਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਬੜਹੰਸ ਕੀ ਵਾਰ ਦੀ ਇਹ ਤੀਸਰੀ ਪੌੜੀ ਦੋ ਸਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਲੋਕ ਦੇ ਵਿੱਚ ਗੁਰੂ ਦੀ ਸੇਵਾ, ਗੁਰੂ ਦੀ ਚਾਕਰੀ ਦੀ ਮਹਾਨਤਾ ਬਖਸ਼ਿਸ਼ ਕਰਦੇ ਹੈ ਕਿ ਗੁਰੂ ਦੀ ਸੇਵਾ ਅਤੇ ਗੁਰੂ ਦੀ ਜਿਹੜੀ ਚਾਕਰੀ ਹੈ ਉਹ ਦੁਨੀਆਂ ਦੀਆਂ ਹੋਰ ਜਿੰਨੀਆਂ ਵੀ ਕਾਰਾਂ ਨੇ ਜਾਂ ਦੇਵੀ ਦੇਵਤਿਆਂ ਦੀਆਂ, ਪੀਰਾਂ ਪੈਗੰਬਰਾਂ ਦੀਆਂ, ਕੱਚਿਆਂ ਦੀਆਂ ਕੀਤੀਆਂ ਸੇਵਾਵਾਂ ਨਾਲੋਂ ਉੱਤਮ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰੂ ਜੀ ਕਹਿੰਦੇ ਸਤਿਗੁਰੂ ਦੀ ਸੇਵਾ ਸਫਲ ਹੈ ਪਰ ਜੇ ਕੋਈ ਚਿਤ ਲਾ ਕੇ ਕਰੇ ਉਹਨੂੰ ਮਨ ਚੰਦੇ ਫਲ ਪ੍ਰਾਪਤ ਹੁੰਦੇ ਹੈ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਦੀ ਮਹਾਨਤਾ, ਸੇਵਾ ਦਾ ਫਲ ਦੱਸਦੇ ਹੈ। ਪਾਤਸ਼ਾਹ ਦਾ ਬਚਨ ਪਾਸ਼ੰ ਕ੍ਰੋਧ ਅਗਨਨੀਵ ਹੈ, ਨਿਰਾਸੰ ਆਸ ਪੂਰਨ ਹੈ, ਨਿਰਧਨੰ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾ ਰਹਿ, ਨਾਨਕ ਗੁਰਸੇਵਾ ਕਿੰਗ ਨ ਲੱਭਿਅਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਆ ਗੁਰਸਿੱਖਾ ਦੱਸੋ ਗੁਰੂ ਕੀ ਸੇਵਾ ਦੇ ਵਿੱਚ ਕਿੰਗ ਨ ਲੱਭਿਅਤੀ ਭਾਵ ਕੀ ਨੀ ਲੱਭਦਾ, ਭਾਵ ਸਭ ਕੁਝ ਮਿਲਦਾ ਹੈ। ਜੋ ਕੋਈ ਇੱਛਾ ਰੱਖਦਾ ਗੁਰੂ ਦੀ ਸੇਵਾ ਕਰਦਾ ਹੈ, ਜੇ ਕੋਈ ਪਾਸ਼ੰ ਕਰੋਤ ਜੇ ਕੋਈ ਪਿੱਛੇ ਰਹਿ ਗਿਆ ਜੀਵਨ ਦੇ ਵਿੱਚ, ਨਾਲ ਦੇ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀ ਸਾਥੀ ਨਾਲ ਦੇ ਅੱਗੇ ਨਿਕਲ ਗਏ ਆ, ਇਹ ਪਿੱਛੇ ਰਹਿ ਗਏ ਆ, ਅੱਗੇ ਨਿਕਲਣਾ ਚਾਹੁੰਦਾ ਹੈ ਤਾਂ ਮਹਾਰਾਜ ਕਹਿੰਦੇ ਸੇਵਾ ਕਰੇ। ਜੇ ਇਸ ਇੱਛਾ ਨਾਲ ਸੇਵਾ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਪਾਸ਼ੰ ਕ੍ਰੋਤ ਅਗਰਣੀਵ ਹੈ, ਸੇਵਾ ਪਿੱਛੇ ਰਹੇ ਹੋਏ ਮਨੁੱਖ ਨੂੰ ਅਗਰਣੀਵ ਹੈ ਅੱਗੇ ਕਰ ਦਿੰਦੀ ਹੈ, ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ ਨਿਰਾਸੰ ਆਸ ਪੂਰਨ ਹੈ, ਜੇ ਕੋਈ ਨਿਰਾਸਾ ਜੀਵਨ ਦੇ ਵਿੱਚ, ਨਿਰਾਸਾ ਦਾ ਭਾਵ ਜਿਹਦੀ ਕੋਈ ਆਸਾ ਇੱਛਾ ਨਹੀਂ ਪੂਰੀ ਹੋਈ, ਜੀਵਨ ਦੀ ਚਰੋਕਣੀ ਕੋਈ ਲੰਮੀ ਇੱਛਾ ਬਣੀ ਹੋਈ ਹੈ ਪਰ ਕਿਸੇ ਵੀ ਤਰ੍ਹਾਂ ਪੂਰੀ ਨਹੀਂ ਹੋ ਰਹੀ, ਜਿਵੇਂ ਬਾਬਾ ਆਦਮ 70-72 ਦਾ ਹੋ ਗਿਆ, ਬੜੇ ਦਰ ਖੜਕਾਏ, ਬੜੇ ਦਰਾਂ 'ਤੇ ਨੱਕ ਰਗੜੇ, ਬੜੇ ਦਰਾਂ ਦੀ ਸੇਵਾ ਕੀਤੀ,
पर सतगुरु धन गुरु रामदास महाराज के दर ते आके छे को महीने ही चित ला के सेवा की है। निराशा सी, औलाद है नहीं सी, महाराज ने पुत्र की दात बख्शी। सतगुरु जी ने अपने खजाने विचों पुत्र दिता है, हुक्म किया नाम भगतू रखियो। निराश सिंह आस पूर्ण है, महाराज ने उस निराशे की आसा पूर्ण की। जिहदी कितों आस नहीं पूर्ण हुंदी, उह सेवा करे उहदी इच्छा पूरी हो जाएगी। सतगुरु सच्चे पातशाह कहिंदे निरधनं, जे कोई निरधन होवे, धन नहीं है, माया नहीं है, दलिद्रता है, वह चाहता है भी मेरे कोल माया होवे, अमीर होवा, पैसा होवे, तां सेवा करे। तो सतगुरु कहिंदे जे इस इच्छा नाल तनाड़ होने की इच्छा, धन की इच्छा नाल सेवा करता है तो निरधनं भयं धनवंत है। महाराज की सेवा उहदी इच्छा पूरी कर दिंदी, उहनूं तनाड़ बना दिंदी है। फिर महाराज कहिंदे रोगियां, धन गुरु अर्जन साहब जी कहिंदे जे कोई रोगी है, उहदा रोग नहीं कट्टिया जा रहा, वैदा संदा संग इकट्ठा होया, कहिंदे बहुते वैद भाव बहुते डाक्टर कट्ठे हो करके भी इलाज करके वेख लिया, पर कोई फायदा नहीं होया, कितों इलाज नहीं हो रहा, वह सेवा करे। तो धन गुरु अर्जन देव जी महाराज कहिंदे रोगियां रोग खंडन है, सतगुरु जी उहदे रोग नूं खंड दिंदे आ, मेट दिंदे आ, कट दिंदे आ, टुकड़े टुकड़े भाव खत्म कर दिंदे आ। अगे सतगुरु महाराज कहिंदे भगतियां भगत दान, जे कोई लोचदा भी मैनूं भगती दी दात, वाहिगुरु दे नाम जपण दी दात मिले, तो उह वी फिर इस इच्छा नाल नाम जपण दे वास्ते सेवा करे। तो महाराज कहिंदे भगत दान, सेवा करन दे नाल उहनूं भगती दी दात मिल जांदी है, उहनूं भगती करन दी बख्शिश मिल जांदी है। राम नाम गुण कीर्तन है, वाहिगुरु रमे हो ब्याक, वाहिगुरु दा कीर्तन भाव कीर्ति जस करन लग जांदा है। जे कोई वाहिगुरु दी प्राप्ति दी इच्छा रखदा है कि अकाल पुरख वाहिगुरु जी दी प्राप्ति हो जावे, बहुत विरले आ संसार दे विच जिहड़े सेवा सिमरन बहुत लोग करते हैं, पर होर इच्छावां लई संसार दे विच रहिंदे आ, संसार दीआं वस्तूं ही मंगदे आ, वाहिगुरु तो वाहिगुरु नहीं मंगदे। उहदी प्राप्ति वाले विरले ने। महाराज कहिंदे जे कोई पार ब्रह्म पुरख दातार है, जे कोई वाहिगुरु ब्रह्म पापां पुन्नां तो परे परमेश्वर अकाल पुरख वाहिगुरु जो है, जे उहदी प्राप्ति कोई चाहुंदा है ता फिर निष्काम होके सिमरन करे, सेवा करे। सेवा करत हुए निकामी तिसका होत प्राप्त स्वामी, वो मालिक दी प्राप्ति जे निष्काम होके कोई सेवा कर दे। नानक गुर सेवा किंग न लभिया, ते महाराज कहिंदे दसो ता सही फिर गुरु दी सेवा नाल की नहीं मिलदा, भाव सब कुछ मिलदा है। सतगुरु जी गुरु दी सेवा, गुरु दी जे कोई चाकरी भी करदा है, उहदे बाबत सतगुरु सच्चे पातशाह अज इस पावन मुख वाक राही बख्शिश करदे आ। आओ चित विरतियां नूं कागर करिए, सारे उचारण करो जी सतनाम श्री वाहे गुरु साहेब जी, फिर उचारण

0: ਅਨੰਗ ਜੀਵਨ ਵਾਜ ਆਪ ਪਰਮੇਸ਼ੁਰ ਵਾਹਿਗੁਰੂ ਦਾ ਤੀਸਰਾ ਜਾਮਾ। ਧੰਨ ਸਤਿਗੁਰੂ ਪਰਮ ਕਿਰਪਾਲੂ ਪਰਮ ਦਿਆਲੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਫਰਮਾਉਂਦੇ ਹਨ,
1: ਸਤਿਗੁਰ ਕੀ ਸੇਵਾ ਚਾਕਰੀ।
0: ਸੱਚੇ ਸਤਿਗੁਰੂ ਦੀ, ਸਤਿਗੁਰੂ ਗੁਰ ਚੇਤਨ, ਜਿਹੜਾ ਚੇਤਨ ਭਾਵ ਜਿਹੜਾ ਗੋ ਅੱਖਰ ਹੈ, ਇਹਦਾ ਅਰਥ ਹੈ ਅਗਿਆਨਤਾ ਦਾ ਹਨੇਰਾ। ਰੂਹ ਦਾ ਅਰਥ ਹੈ ਬ੍ਰਹਮ ਗਿਆਨ ਦਾ ਪ੍ਰਕਾਸ਼। ਉਹ ਸ਼ਕਤੀ ਜਿਹੜੀ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਗੁਰੂ ਕਹਿੰਦੇ ਆ। ਸਤ ਦਾ ਅਰਥ ਹੈ ਚੇਤਨ ਭਾਵ ਸੱਚਾ, ਸਤਿਗੁਰੂ ਸੱਚਾ, ਸਤਿਗੁਰੂ ਸੱਚਾ ਗੁਰੂ। ਇਹਦਾ ਭਾਵ ਸੰਸਾਰ 'ਚ ਝੂਠੇ ਵੀ ਬਹੁਤ ਨੇ, ਸੰਸਾਰ 'ਚ ਪਖੰਡੀ ਵੀ ਬਹੁਤ ਨੇ, ਸੰਸਾਰ ਦੇ ਵਿੱਚ ਮਾੜੀਆਂ ਮੋਟੀਆਂ ਰਿੱਧ ਸਿੱਧ ਪਾ ਕੇ, ਮਾੜੇ ਮੋਟੇ ਮੰਤਰ ਸਿੱਧ ਕਰਕੇ ਲੋਕਾਂ ਤੋਂ ਆਪਣੀ ਚਾਕਰੀ ਕਰਾਉਂਦੇ ਆ, ਆਪਣੀ ਸੇਵਾ ਕਰਾਉਂਦੇ ਆ। ਉਹ ਆਪ ਨਰਕਾਂ 'ਚ ਜਾਂਦੇ ਆ ਤੇ ਫਿਰ ਉਹਨਾਂ ਦੇ ਚਾਕਰੀ ਕਰਨ ਵਾਲੇ, ਸੇਵਾ ਕਰਨ ਵਾਲੇ ਵੀ ਨਰਕਾਂ 'ਚ ਜਾਂਦੇ ਆ। ਕਹਿੰਦੇ ਜੀ ਕੋਈ ਪ੍ਰਮਾਣ ਇਤਿਹਾਸ ਦਾ ਬਹੁਤ ਵੱਡਾ ਹੈ। ਸਤਿਗੁਰੂ ਦੇ ਇਤਿਹਾਸ ਦੇ ਵਿੱਚ ਬੇਅੰਤ ਪ੍ਰਮਾਣ ਮਿਲਦੇ ਆ। ਆ ਲਧਾਈ ਕੇ ਚਲੇ ਜਾਓ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਾਲ ਦਾ ਉਧਾਰ ਕੀਤਾ ਸੱਪ ਦਾ। ਜਦੋਂ ਮਹਾਰਾਜ ਦੇ ਚਰਨਾਂ ਨਾਲ ਛੋਇਆ ਤਾਂ ਫਟਿਆ ਵਿੱਚੋਂ ਕੀੜੇ ਨਿਕਲੇ ਆ। ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ, ਕਿੰਨੇ ਹੀ ਅਣਗਿਣਤੀ ਕੀੜੇ ਉਹਦੇ ਵਿੱਚ ਕੁਰਬਲ ਕੁਰਬਲ ਕਰ ਰਹੇ ਆ, ਇਹਦਾ ਮਾਸ ਕਰ ਰਹੇ ਆ। ਤਾਂ ਮਹਾਰਾਜ ਨੇ ਦੱਸਿਆ ਵੀ ਪਿਛਲੇ ਜਨਮ ਦੇ ਵਿੱਚ ਪਖੰਡੀ ਸੀ, ਗੁਰੂ ਸੀ, ਪਖੰਡੀ ਗੁਰੂ ਸੀ, ਇਹ ਜਿੰਨੇ ਕੀੜੇ ਨੇ ਇਹਨਾਂ ਦੇ ਨਾ ਪੈਸਾ ਖਾਧਾ, ਇਹਨਾਂ ਦੀਆਂ ਸੇਵਾਵਾਂ ਇਹਨੇ ਲਈਆਂ, ਹੁਣ ਉਹੀ ਬਦਲਾ ਲੈਂਦੇ ਨੇ, ਇਹਦਾ ਮਾਸ ਖਾ ਕੇ ਬਰਾਬਰ ਕਰ ਰਹੇ ਆ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹ ਇਹੋ ਜਿਹੇ ਪਖੰਡੀਆਂ ਦੀ ਸੇਵਾ ਕਰਨ ਵਾਲਿਆਂ 'ਤੇ ਇਹ ਦੋਸ਼ ਲੱਗਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਤਿਗੁਰ ਕੀ ਸੇਵਾ, ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ। ਚਾਕਰੀ, ਜੇ ਕੋਈ ਚਾਕਰੀ ਕਰਦਾ, ਜੇ ਕੋਈ ਤਨਖਾਹ ਲੈ ਕੇ ਵੀ ਸੇਵਾ ਕਰਦਾ, ਮਹਾਰਾਜ ਕਹਿੰਦੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਜਿਹੜਾ ਗੁਰੂ ਦੇ ਘਰ ਵਿੱਚ ਸੇਵਾਦਾਰ ਸੇਵਕ ਰਹਿੰਦਾ, ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੀ ਆਗਿਆ ਨੂੰ ਮੰਨੇ। ਗੁਰੂ ਕਾ ਹੁਕਮ ਕੀ ਹੈ, ਉਹਦਾ ਪਹਿਲਾ ਫਰਜ਼ ਹੈ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਗੁਰੂ ਦੀ ਆਗਿਆ ਮੰਨੇ, ਮਹਾਰਾਜ ਨੇ ਕਿਹਾ ਸਹਿ। ਸਹਿਣਾ ਭਾਵ ਹੁੰਦਾ ਜੇ ਮਨ ਨਹੀਂ ਵੀ ਕਰਦਾ ਨਾ, ਚਿੱਤ ਨਹੀਂ ਵੀ ਕਰਦਾ, ਕਈ ਵਾਰੀ ਡਿਊਟੀ ਕਰਨ ਨੂੰ, ਸੇਵਾ ਕਰਨ ਨੂੰ ਚਿੱਤ ਭਾਵੇਂ ਨਾ ਕਰੇ ਪਰ ਕਰਨੀ ਆ, ਆਗਿਆ ਮੰਨਣੀ ਆ, ਜੋ ਹੁਕਮ ਹੋ ਗਿਆ ਮੰਨਣਾ। ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛ ਨਾ ਜਨਾਬ ਹੈ। ਸੇਵਾ ਕਰਕੇ ਆਪਾ ਜਨਾਵੇ ਨਾ। ਧੰਨ ਬਾਬਾ ਬੁੱਢਾ ਸਾਹਿਬ ਜੀ, ਜੇ ਜਲੋਧਰ ਦਾ ਰੋਗੀ ਮਹਾਰਾਜ ਨੇ ਭੇਜਿਆ ਕੋਲ, ਤਾਂ ਕਹਿ ਦਿੱਤਾ ਮੈਂ ਤਾਂ ਘਾ ਹੀ ਸਿੱਖ ਹਾਂ, ਮੇਰੇ ਕੋਲ ਤਾਂ ਕੁਝ ਨਹੀਂ। ਜੇ ਮਾਤਾ ਗੰਗਾ ਜੀ ਬੇਨਤੀ ਕਰਨ ਆਏ ਹੈ ਤਾਂ ਕਹਿ ਦਿੱਤਾ ਜਿਸ ਸਤਿਗੁਰੂ ਨੇ ਭੇਜਿਆ ਉਹੀ ਦਾਤੇ ਨੇ, ਸੱਚੇ ਦਾਤੇ ਤਾਂ ਉਹੀ ਹੈ, ਮੈਂ ਤਾਂ ਘਾ ਹੀ ਸਿੱਖ ਹਾਂ, ਘਾ ਖੋਤਣ ਵਾਲਾ। ਆਪਸ ਕਉ ਕਰ ਕਛ ਨਾ ਜਨਾਬ ਹੈ। ਫਿਰ ਰੱਬ ਦੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਸਦਾ ਹੀ ਹਿਰਦੇ ਵਿੱਚ ਧਿਆਵੇ, ਹਰ ਹਰ ਨਾਮ ਹਿਰਦੇ ਹੱਥ ਨਾਮ ਨੂੰ ਹਿਰਦੇ ਵਿੱਚ ਧਿਆਵੇ। ਇਹਦੂ ਅੱਗੇ ਮਹਾਰਾਜ ਕਹਿੰਦੇ ਮਨ ਵਿੱਚ ਆਪਣਾ ਜਿਹੜਾ ਮਨ ਹੈ ਉਹਦਾ ਮਨ ਪਦਾਰਥਾਂ ਵੱਲ ਨਹੀਂ ਹੋਣਾ ਚਾਹੀਦਾ, ਉਹ ਸਤਿਗੁਰੂ ਦੇ ਕੋਲ ਆਪਣਾ ਮਨ ਵੇਚੇ। ਮਨ ਵੇਚਣਾ ਕੀ ਹੈ, ਮਨ ਦੀਆਂ ਜਿੰਨੀਆਂ ਵੀ ਵਿਰਤੀਆਂ ਨੇ, ਚਿੱਤ ਹੈ, ਸੰਕਲਪ ਨੇ, ਫੁਰਨੇ ਨੇ, ਇਹ ਸਾਰੇ ਸਤਿਗੁਰੂ ਵੱਲ ਹੀ ਹੋਵੇ ਸੁਰਤ, ਸੰਸਾਰ ਦੇ ਪਦਾਰਥਾਂ ਵੱਲ, ਮਾਇਆ ਵੱਲ ਨਾ ਹੋਵੇ। मन विच है सतगुरु कै पास तिस सेवक के कारज रास। ओ सेवक दे सारे फिर सतगुरु कारज रास कर दिंदे। हां सेवा कर तो हुए नेकामी तिसको होत प्राप्त स्वामी। इच्छा तो रह दो के जिहड़ा सेवा चाकरी करदा है मारे कहिंदे भाई उहनूं फिर अंत स्वामी मालक दी प्राप्ति हुंदी है। इउं जिहड़ी

0: ਲੋਕਾਂ ਦੇ ਸੁੱਖ ਨੇ ਉਹਨਾਂ ਵਿੱਚੋਂ ਸਾਰ ਕਹੀਏ ਸ੍ਰੇਸ਼ਟ ਜਿਹੜਾ ਸੁੱਖ ਹੈ ਉਹ ਨਾਮ ਦਾ ਸੁੱਖ ਹੈ, ਨਾਮ ਦਾ ਰਸ ਹੈ। ਜਦੋਂ ਸੇਵਾ ਕਰਦਾ ਹੈ ਤਾਂ ਮਨ ਸ਼ੁੱਧ ਹੋ ਜਾਂਦਾ, ਮਨ ਸਾਫ਼ ਹੋ ਜਾਂਦਾ, ਜਿਹੜੇ ਪਾਪ ਨੇ ਕੱਟੇ ਜਾਂਦੇ ਹੈ, ਹਿਰਦਾ ਰੂਪੀ ਭਾਂਡਾ ਸਾਫ਼ ਜਦੋਂ ਹੋ ਗਿਆ, ਮਾਂਜਿਆ ਗਿਆ, ਉਦੋਂ ਫਿਰ ਨਾਮ ਹਿਰਦੇ ਵਿੱਚ ਵੱਸ ਜਾਂਦਾ। ਨਾਮ ਜਦੋਂ ਹਿਰਦੇ ਵਿੱਚ ਵੱਸ ਗਿਆ ਸ਼ਾਂਤੀ ਆ ਜਾਂਦੀ ਹੈ, ਗਿਆਨ ਮਿਲ ਜਾਂਦਾ, ਟਿਕਾ ਹੋ ਜਾਂਦਾ, ਉਹ ਸੁੱਖ ਹੈ, ਮਹਾਂ ਆਨੰਦ ਆ। ਫਿਰ ਭਾਵੇਂ ਆਰਾ ਚੱਲੀ ਜਾਵੇ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਉੱਥੇ ਦੁੱਖ ਨਹੀਂ ਹੈ। ਉਹ ਸੇਵਕ ਨੂੰ ਮਹਾਰਾਜ ਕਹਿੰਦੇ ਭਾਈ ਸ੍ਰੇਸ਼ਟ ਸਾਰਿਆਂ ਨਾਲੋਂ ਸਾਰ ਕਹੀਏ ਤੱਤ ਰੂਪ ਜਿਹੜਾ ਸੁੱਖ ਆਨੰਦ ਮਿਲ ਜਾਂਦਾ।
1: ਤਥੈ ਮਿਲਨ ਵਡਿਆਈਆਂ,
0: ਜਦੋਂ ਕੋਈ ਗੁਰੂ ਦੀ ਸੇਵਾ ਕਰਦਾ ਉਹਨੂੰ ਇਹ ਲੋਕ ਦੇ ਵਿੱਚ ਵਡਿਆਈਆਂ ਮਿਲਦੀਆਂ, ਉਹਦਾ ਸਤਿਕਾਰ ਕਰਦੇ ਆ, ਭਾਈ ਇਹ ਗੁਰੂ ਦੀ ਸੇਵਾ ਕਰਨ ਵਾਲਾ ਹੈ, ਗੁਰੂ ਦਾ ਸੇਵਾਦਾਰ ਹੈ। ਵੇਖੋ ਅੱਜ ਕਿੰਨੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੁੰਦੀ ਹੈ, ਕਿੰਨੀਆਂ ਸੰਗਤਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਹਨੇ ਵੀ ਸੇਵਾ ਕੀਤੀ, ਉਸੇ ਨੂੰ ਇਸ ਲੋਕ ਚ ਵੀ ਵਡਿਆਈਆਂ ਮਿਲਦੀਆਂ।
1: ਗਹਿ ਮੋਖ ਦੁਆਰ,
0: ਹਾਂ ਫਿਰ ਉਹਨੂੰ ਸੇਵਾ ਕਰਦਿਆਂ ਇਹ ਨੌ ਦੁਆਰੇ ਜਿਹੜੇ ਪ੍ਰਗਟ ਨੇ, ਇਹ ਮੂੰਦਲੀਏ ਦਰਵਾਜ਼ੇ, ਉਹਨੂੰ ਸੋਝੀ ਹੋ ਜਾਂਦੀ ਹੈ ਦਰਵਾਜ਼ਿਆਂ ਵੱਲੋਂ ਸੁਰਤ ਹਟਾ ਕੇ। ਜਿਹੜਾ ਦਸਵਾਂ ਗੁਪਤ ਰਖਾਇਆ ਸੀ ਮੁਕਤੀ ਦਾ ਦਰਵਾਜ਼ਾ, ਉਹ ਮੋਖ ਦੁਆਰ ਉਹਨੂੰ ਪ੍ਰਾਪਤ ਹੋ ਜਾਂਦਾ। ਸੇਵਾ ਕਰਦਿਆਂ ਕਰਦਿਆਂ ਉਹ ਆਪ ਮੁਕਤ ਮੁਕਤ ਕਰੇ ਸੰਸਾਰ, ਸਤਿਗੁਰੂ ਦੀ ਬਖਸ਼ਿਸ਼ ਨਾਲ ਐਸੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ।
1: ਕਾਰਕ ਮਾਵਣੀ,
0: ਉਹਨਾਂ ਦੀ ਜਿਹੜੀ ਕਾਰ ਸੇਵਾ ਹੈ ਉਹ ਸੱਚੀ ਹੈ। ਦੁਨੀਆਂ ਦੇ ਲੋਕਾਂ ਦੇ ਜਿਹੜੇ ਕਾਰਜ ਨੇ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਉਹਨਾਂ ਦੇ ਜਿਹੜੇ ਕਾਰਜ ਨੇ ਕਿਤੇ ਕਿਸੇ ਦੇ ਅਰਥ ਕੰਮ ਨਹੀਂ ਆਉਂਦੇ ਪਰਲੋਕ ਵਿੱਚ। ਪਰ ਜਿਹੜੀ ਗੁਰਮੁਖਾਂ ਦੀ ਕੀਤੀ ਹੋਈ ਸਤਿਗੁਰ

0: ਭਾਵੇਂ ਉਹ ਸੇਵਾ ਕਰਦਿਆਂ ਹੋਇਆਂ ਬਹੁਤ ਸਾਦੇ ਲਿਬਾਸ ਵਿੱਚ ਹੋਣਗੇ, ਭਾਵੇਂ ਫਟੇ ਪੁਰਾਣੇ ਵਸਤਰ ਹੋਣਗੇ, ਇੱਕ ਗੁਰਮੁਖਾਂ ਦੇ ਦਰਸ਼ਨ ਹੋਏ, ਉਹ ਕਹਿੰਦੇ ਵੀ ਮੈਂ ਤਨ 'ਤੇ ਕਦੇ ਆਪ ਸਵਾ ਕੇ ਵਸਤਰ ਨਹੀਂ ਪਾਏ, ਪਰ ਦੇਖਣ ਨੂੰ ਚਿੱਤ ਕਰਦਾ ਸੀ ਵੀ ਇਹਨਾਂ ਦੇ ਦਰਸ਼ਨ ਕਰੀ ਜਾਈਏ, ਇਹਨਾਂ ਦੇ ਬਚਨ ਸੁਣੀ ਜਾਈਏ, ਇਹਨਾਂ ਕੋਲ ਹੀ ਬੈਠੇ ਰਹੀਏ। ਜਦੋਂ ਪੁੱਛਿਆ ਜੀ ਵੀ ਆਪ ਕਿਹੋ ਜਿਹੇ ਵਸਤਰ ਪਾਉਂਦੇ ਹੋ, ਉਹ ਕਹਿੰਦੇ ਵੀ ਜਿਹੜੇ ਕਾਰ ਸੇਵਾ ਵਾਲੇ ਆ ਨਾ, ਜਦੋਂ ਕਾਰ ਸੇਵਾ ਕਰਦੇ ਆ ਕੁੜਤੀ ਪਾਉਂਦੇ ਆ, ਉਹ ਕੁੜਤੀ ਘਸ ਜਾਂਦੀ ਆ, ਉਹ ਫਿਰ ਛੱਡਦੇ ਨਹੀਂ ਹੈ, ਉਹਨੂੰ ਇਕੱਠੀ ਕਰਕੇ ਉਹਦਾ ਇਹਨੂੰ ਬਣਾ ਲੈਂਦੇ ਆ, ਜਦੋਂ ਉਹ ਬੱਠਲ ਰੱਖਦੇ ਆ, ਟੋਕਰੀ ਰੱਖਦੇ ਆ ਸਿਰ 'ਤੇ ਤਸਲੇ ਦੇ ਥੱਲੇ ਰੱਖਣ ਵਾਸਤੇ, ਉਹ ਕਹਿੰਦੇ ਇਹਨੂੰ ਬਣਾ ਕੇ ਉਦੋਂ ਕੰਮ ਲੈਂਦੇ ਆ, ਸੇਵਾ ਲੈਂਦੇ ਆ, ਫਿਰ ਜਦੋਂ ਉੱਥੋਂ ਵੀ ਉਹ ਬੇਕਾਰ ਹੋ ਜਾਵੇ ਫਿਰ ਉਹਨੂੰ ਪਾਸੇ ਛੱਡਦੇ ਆ। ਕਹਿੰਦੇ ਮੈਂ ਉਹ ਚੁੱਕ ਕੇ ਉਹਦੇ ਟਾਕੀਆਂ ਲਾ ਕੇ ਉਹ ਸਾਰੀ ਉਮਰ ਕੱਪੜੇ ਪਾਏ ਆ, ਕਿਉਂ? ਕਿਉਂਕਿ ਉਹਦੇ ਵਿੱਚ ਸ਼ਾਂਤੀ ਹੈ, ਉਹਦੇ ਵਿੱਚ ਟਿਕਾਅ ਹੈ, ਸਾਦਗੀ ਆ। ਮਹਾਰਾਜ ਦਾ ਬਚਨ ਹੈ ਨਾ, ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਰੱਖ ਦਾ ਅਰਥ ਹੈ ਰੱਖਿਆ, ਜੇ ਬੀਜ ਬੀਜ ਦਿੱਤਾ ਫਸਲ ਹੋ ਗਈ, ਉਹਦੀ ਰਾਖੀ ਨਾ ਕੀਤੀ ਤਾਂ ਉੱਥੇ ਚਿੜੀਆਂ ਜਾਨਵਰ ਚੁੱਕ ਕੇ ਲੈ ਜਾਣਗੇ। ਫਿਰ ਉੱਥੇ ਜਿਹੜੇ ਰੋਜ਼ ਨੇ ਜਾਂ ਗਾਈਆਂ ਨੇ ਜਾਂ ਹੋਰ ਜਾਨਵਰ ਹੈ, ਉਹ ਆ ਕੇ ਫਸਲ ਨੂੰ ਬਰਬਾਦ ਕਰ ਦਿੰਦੇ ਆ। ਕੋਈ ਕਿਤੇ ਸੂਰ ਆਉਂਦੇ ਆ, ਕਿਤੇ ਰੋਜ਼ ਆਉਂਦੇ ਆ, ਕਿਤੇ ਗਾਈਆਂ ਆਉਂਦੀਆਂ, ਅਵਾਰਾ ਪਸ਼ੂ ਉਹਨੂੰ ਬਰਬਾਦ ਕਰ ਦਿੰਦੇ ਆ। ਫਿਰ ਜਿਹੜਾ ਕਿਸਾਨ ਆ ਉਹਨੂੰ ਰਾਖੀ ਕਰਨੀ ਪੈਂਦੀ ਆ। ਮਹਾਰਾਜ ਕਹਿੰਦੇ ਜੇ ਨਾਮ ਦਾ ਬੀਜ ਬੀਜਿਆ, ਸੰਤੋਖ ਦਾ ਸੁਹਾਗਾ ਫੇਰਿਆ, ਉਹਦੀ ਜਿਹੜੀ ਫਸਲ ਹੋਣੀ ਹੈ ਗਿਆਨ ਰੂਪੀ, ਜੇ ਉਹਦੀ ਫਸਲ ਦਾ ਪੂਰਾ ਪੂਰਾ ਫਲ ਲੈਣਾ, ਪੂਰੀ ਫਸਲ ਲੈਣੀ ਆ, ਪੂਰਾ ਲਾਭ ਲੈਣਾ, ਤਾਂ ਤੈਨੂੰ ਸਾਦਗੀ ਗਰੀਬੀ ਵੇਸ ਧਾਰਨਾ ਪਊ। ਗਰੀਬੀ ਵੇਸ ਧਾਰਨ ਕਰੇਗਾ ਤਾਂ ਫਿਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਨੌਰ ਨੇ, ਕੀੜੇ ਮਕੌੜੇ ਆ, ਸ਼ਬਦ ਸਪਰਸ਼ ਰਸ ਰੂਪ ਰਸ ਗੰਧ ਰੂਪੀ ਅਵਾਰਾ ਪਸ਼ੂ ਨੇ, ਇਹ ਤੇਰੇ ਨਾਮ ਦੇ ਧਨ ਨੂੰ ਬਰਬਾਦ ਨਹੀਂ ਕਰਨਗੇ, ਨਾਮ ਦੀ ਖੇਤੀ ਨੂੰ ਬਰਬਾਦ ਨਹੀਂ ਕਰਨਗੇ। ਇਸ ਲਈ ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਪਹਿਨਣਾ ਹੈ ਉਹ ਵੀ ਸੱਚਾ ਹੈ, ਉਹਨਾਂ ਦਾ ਆਧਾਰ ਇਹ ਨਹੀਂ ਵੀ ਚਾਰ ਚਾਰ ਵਾਰੀ ਖਾਣਾ ਜਾਂ ਹਰ ਟਾਈਮ ਪੇਟ ਭਰ ਕੇ ਸੁੱਤੇ ਰਹਿਣਾ, ਨਹੀਂ, ਸੱਚ ਨਾਮ ਆਧਾਰ। ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਹੀ ਆਸਰਾ, ਬਾਣੀ ਨਾਮ, ਦਿਨ ਰਾਤ ਨਾਮ ਵਿੱਚ ਲੱਗੇ ਰਹਿਣਾ, ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਨਾਮ ਬਣ ਜਾਂਦਾ।
1: ਸੱਚੀ ਸੰਗਤ ਸੱਚ ਮਿਲੇ,
0: ਹਾਂ, ਉਹਨਾਂ ਦੀ ਸੰਗਤ ਵੀ ਸੱਚੀ ਹੁੰਦੀ ਆ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਜੇ ਉਹਨਾਂ ਕੋਲ ਕੋਈ ਆ ਕੇ ਸੰਸਾਰੀ ਗੱਲ ਕਰਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਰਾਤਨ ਸਮੇਂ ਹਰ ਕੀ ਪੌੜੀ ਕੋਲ ਇੱਕ ਬੁੰਦਿਆਂ ਵਾਲੇ ਸੰਤ ਹੁੰਦੇ, ਉਹਨਾਂ ਦਾ ਜ਼ਿਕਰ ਮਿਲਦਾ ਪੁਸਤਕਾਂ ਦੇ ਵਿੱਚ। ਜੇ ਕੋਈ ਉਹਨਾਂ ਕੋਲ ਆ ਕੇ ਸੰਸਾਰ ਦੀ ਗੱਲ ਕਰਦਾ ਨਾ, ਤਾਂ ਪੱਛਮ ਦੇ ਬੁੰਦੇ ਜੇ ਉਹਨਾਂ ਨੇ ਬਣਾਏ ਹੁੰਦੇ ਉਹ ਕੰਨ 'ਚ ਪਾ ਲੈਂਦੇ ਤੇ ਕਹਿੰਦੇ ਅਰੇ ਬਾਈ ਹਿੰਦੀ ਬੋਲਿਆ ਕਰਦੇ, ਅਰੇ ਬਾਈ ਪਹਿਲਾਂ ਹੀ ਸਰੀਰ ਕੇ ਅੰਦਰ ਬਹੁਤ ਮਨ ਮੇਂ ਗੰਦਗੀ ਭਰੀ ਪੜੀ ਹੈ, ਔਰ ਕੂੜ ਕਬਾੜ ਮਤ ਡਾਲੋ। ਇਹ ਨਾਮ ਸੁਣਨ ਵਾਸਤੇ ਲਾਏ ਆ, ਸਾਚਾ ਸੁਣਨਾ ਨੂੰ ਬਿਠਾਏ, ਸਾਚਾ ਸੁਣਨਾ ਨੂੰ ਬਿਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਉਹ ਸੱਚੀ ਬਾਣੀ ਸੁਣਦੇ ਆ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਵੀ ਸੱਚੀ ਹੈ, ਸੱਚ ਸਰੂਪ 'ਚ ਮਿਲ ਕੇ ਰਹਿੰਦੇ ਹਨ।
1: ਨਾਏ ਪਿਆਰ,
0: ਉਹਨਾਂ ਦਾ ਪਿਆਰ ਵੀ ਸੰਸਾਰ ਦੀ ਕਿਸੇ ਵਸਤੂ ਨਾਲ ਨਹੀਂ, ਉਹਨਾਂ ਦਾ ਪਿਆਰ ਕੇਵਲ ਨਾਮ ਨਾਲ ਹੈ। ਜਿਵੇਂ ਸੂਮੈ ਧਨ ਰੱਖਣ ਕਉ ਦੀਆ, ਸੂਮ ਬੰਦੇ ਦਾ ਪਿਆਰ ਧਨ ਨਾਲ ਹੁੰਦਾ ਹੈ, ਮਾਇਆ ਨਾਲ ਹੁੰਦਾ ਹੈ, ਉਹਦੀ ਹਮੇਸ਼ਾ ਸੁਰਤ ਮਾਇਆ ਵਿੱਚ ਰਹਿੰਦੀ ਹੈ ਵੀ ਫਲਾਨੇ ਨੂੰ ਇੰਨੀ ਮਾਇਆ ਦਿੱਤੀ, ਉਹ ਤੋਂ ਇੰਨੀ ਲੈਣੀ ਆ, ਫਲਾਨੇ ਤੋਂ ਇੰਨੀ ਲੈਣੀ ਆ। ਇਹ ਜਿਹੜੇ ਗੁਰਮੁਖ ਹੁੰਦੇ ਆ ਇਹਨਾਂ ਦਾ ਹੁੰਦਾ ਵੀ ਇੰਨਾ ਸਮਾਂ ਅੱਜ ਲੰਘ ਗਿਆ, ਇੰਨਾ ਰਹਿ ਗਿਆ, ਇੰਨਾ ਜਾਪ ਜਪ ਲਿਆ, ਇੰਨਾ ਰਹਿ ਗਿਆ ਅੱਜ, ਉਹ ਹਮੇਸ਼ਾ ਨਾਮ ਵਿੱਚ ਪਿਆਰ ਆਪਣਾ ਪਾ ਕੇ ਰੱਖਦੇ ਆ।
1: ਸੱਚੇ ਸ਼ਬਦ ਹਰਖ ਸਦਾ,
0: ਉਹਨਾਂ ਨੂੰ ਖੁਸ਼ੀ ਵੀ ਸੱਚੇ ਵਾਹਿਗੁਰੂ ਦੇ ਨਾਮ ਵਿੱਚੋਂ ਸ਼ਬਦ ਵਿੱਚੋਂ ਹੀ ਪ੍ਰਾਪਤ ਹੁੰਦੀ ਆ।
1: ਦਰ ਸੱਚੇ ਸੱਚਿਆਰ,
0: ਫਿਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਦਰ ਜਿਹੜੀ ਦਰਗਾਹ ਸੱਚਖੰਡ ਵਸੈ ਨਿਰੰਕਾਰ, ਕਰ ਘਰ ਵੇਖੇ ਨਦਰ ਨਿਹਾਲ, ਬੇਗਮਪੁਰਾ ਸੈਰ ਕੋ ਨਾਓ ਦੁਖ ਦੋ ਨਹੀਂ ਤੇ ਠਾਓ। ਉਹ ਜਿਹੜਾ ਸੱਚਖੰਡ ਵਾਹਿਗੁਰੂ ਦਾ ਹੈ ਉੱਥੇ ਉਹਨਾਂ ਦਾ ਫਿਰ ਰੇਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਉਹਨਾਂ ਦਾ ਉੱਥੇ ਵੀ ਆਦਰ ਸਤਿਕਾਰ ਹੁੰਦਾ।
1: ਨਾਨਕ ਸਤਿਗੁਰ ਕੀ ਸੇਵਾ ਸੋ ਕਰੇ।
0: ਪਹਿਲੇ ਸਲੋਕ ਦੀ ਸਮਾਪਤੀ ਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਫਰਮਾਉਂਦੇ ਆ, ਸਤਿਗੁਰ ਕੀ ਸੇਵਾ ਸੋ ਕਰੇ। ਸਤਿਗੁਰੂ ਦੀ ਸੇਵਾ ਸਾਰਾ ਸੰਸਾਰ ਨਹੀਂ ਕਰ ਸਕਦਾ, ਸਤਿਗੁਰੂ ਦੀ ਸੇਵਾ ਬਿਰਲਿਆਂ ਦੇ ਭਾਗਾਂ ਚ ਆਉਂਦੀ ਹੈ। ਸਤਿਗੁਰੂ ਦੀ ਸੇਵਾ ਮਹਾਰਾਜ ਕਹਿੰਦੇ ਭਾਈ

0: ਜਿਸ ਦੇ ਹੱਥ ਵਿੱਚ ਸਾਰੇ ਜੀਆਂ ਦੀ ਰਿਜਕ ਦੀ ਡੋਰੀ ਆ, ਜਿਸ ਦੇ ਹੱਥ ਵਿੱਚ ਸਾਰੇ ਜੀਵਾਂ ਦੇ ਸਵਾਸਾਂ ਦੀ ਡੋਰੀ ਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ। ਉਹਨੂੰ ਜਿਹੜਾ ਵਾਹਿਗੁਰੂ ਸਵਾਸ ਬਖਸ਼ ਰਿਹਾ, ਰਿਜਕ ਬਖਸ਼ ਰਿਹਾ, ਉਹਨੂੰ ਕਰਤਾਰ ਕਹਿੰਦੇ ਆ। ਉਹ ਜਿਸ ਦੇ ਉੱਪਰ ਨਦਰ ਕਰ ਦੇਵੇ, ਜਿਸ ਤੇ ਮਿਹਰ ਕਰ ਦੇਵੇ, ਜਿਹਨੂੰ ਉਹਨੇ ਤਾਰਨਾ ਹੈ, ਜਿਹਨੂੰ ਮੁਕਤ ਕਰਨਾ ਹੈ, ਜਿਹਦਾ ਭਲਾ ਕਰਨਾ ਹੈ, ਉਹਨੂੰ ਆਪਣੀ ਸੇਵਾ ਦੇ ਦਿੰਦਾ। ਉਹਨੂੰ ਆਪਣੀ ਸੇਵਾ ਵਿੱਚ ਮਹਾਰਾਜ ਕਹਿੰਦੇ ਲਾ ਲੈਂਦਾ
1: ਮਹੱਲਾ ਤੀਜਾ।
0: ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੇ ਸਲੋਕ ਚ ਗੁਰੂ ਦੀ ਸੇਵਾ, ਸਤਿਗੁਰੂ ਦੀ ਸੇਵਾ ਦਾ ਫਲ ਦੱਸਿਆ। ਹੁਣ ਸਤਿਗੁਰੂ ਮਹਾਰਾਜ ਵਿਡਾਣੀ ਚੱਕਰੀ ਬਾਰੇ ਫਰਮਾਉਂਦੇ ਹਨ।
1: ਹੋਰ ਵਿਡਾਣੀ ਚੱਕਰੀ,
0: ਗੁਰੂ ਨੂੰ ਛੱਡ ਕੇ ਜਿਹੜੀ ਵਿਡਾਣੀ, ਦੇਵੀ ਦੇਵਤਿਆਂ ਦੀਆਂ ਮਨ ਮਨੌਤਾਂ, ਕਬਰਾਂ ਦੀਆਂ ਮਨ ਮਨੌਤਾਂ, ਕੋਈ ਜਠੇਰਿਆਂ ਨੂੰ ਮੰਨੀ ਜਾਂਦਾ, ਕੋਈ ਸੱਪਾਂ ਨੂੰ ਦੁੱਧ ਪਿਆਈ ਜਾਂਦਾ, ਕੋਈ ਦਰਖਤਾਂ ਨੂੰ ਖੰਭਣੀਆਂ ਮੰਨੀ ਜਾਂਦਾ, ਕੋਈ ਕੁਝ ਕੋਈ ਕੁਝ, ਇਹੋ ਜਿਹੀਆਂ ਜਿਹੜੀਆਂ ਝੂਠੀਆਂ ਚੱਕਰੀਆਂ ਹਨ।
1: ਤ੍ਰਿਗ ਜੀਵਨ ਤ੍ਰਿਗ ਵਾਸ,
0: ਮਹਾਰਾਜ ਕਹਿੰਦੇ ਉਹਨਾਂ ਦੇ ਜਿਉਣ ਨੂੰ ਤਰਕਾਰ ਹੈ, ਫਿੱਟ ਲਾਹਣਤ ਹੈ। ਜਿਸ ਕਰਤੇ ਨੇ ਸੰਸਾਰ ਪੈਦਾ ਕੀਤਾ, ਉਹਨੇ ਆਪਣਾ ਰੂਪ ਸਤਿਗੁਰੂ ਸੰਸਾਰ ਚ ਪ੍ਰਗਟ ਕਰ ਦਿੱਤਾ, ਆਪਣੇ ਮਿਲਾਪ ਦਾ ਸਾਧਨ ਵਿਚੋਲਾ ਦਰਗਾਹੀ ਗੁਰੂ ਬਣਾ ਦਿੱਤਾ। ਉਹ ਦਰਗਾਹੀ ਵਿਚੋਲੇ ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੇਠ ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਠ। ਉਹ ਦਰਗਾਹ ਕੇ ਬਸੀਠ, ਦਰਗਾਹ ਦੇ ਵਿਚੋਲੇ ਸਤਿਗੁਰੂ ਨੂੰ ਛੱਡ ਕੇ ਉਹਦੀਆਂ ਝੂਠੀਆਂ ਜਿਹੜੀਆਂ ਸੰਸਾਰ ਦੇ ਵਿੱਚ ਚੱਕਰੀਆਂ ਨੇ ਉਹ ਕਰਦਾ। ਜਿਸ ਤਰ੍ਹਾਂ ਕੋਈ ਕਹਿੰਦਾ ਵੀ ਮੈਂ ਸੰਸਾਰ ਦੇ ਵਿੱਚ ਮਾਇਆ

0: ਪਤਾਸਾ ਕਰਦੇ ਹੋ ਉਹਨੂੰ ਮਿੱਤਰ ਘਰ ਹੈ।
1: ਅੰਮ੍ਰਿਤ ਛੋੜ ਬਿਖ ਲਗੇ,
0: ਉਹ ਨਾਮ ਰੂਪੀ ਅੰਮ੍ਰਿਤ ਛੱਡ ਕੇ, ਸਤਿਗੁਰੂ ਦੀ ਸੇਵਾ ਰੂਪੀ ਅੰਮ੍ਰਿਤ ਛੱਡ ਕਰਕੇ ਮਾਰੇ ਕਹਿੰਦੇ ਬਿਡਾਣੀ ਚਾਕਰੀ ਰੂਪੀ ਜ਼ਹਿਰ ਵਿੱਚ ਲੱਗੇ ਹਨ।
1: ਬਿਖ ਖੱਟਣਾ ਬਿਖਰਾ ਵਾਸ,
0: ਉੱਥੋਂ ਵਿਸ਼ੇ ਵਿਕਾਰਾਂ ਦੀ ਖੱਟੀ ਕੱਟਦੇ ਆ। ਜਿੱਥੇ ਝੂਠੀਆਂ ਚਾਕਰੀਆਂ ਨੇ ਉੱਥੇ ਬੜੇ ਐਬ, ਕੋਈ ਸੁਲਫੇ ਪੀ ਜਾਂਦਾ, ਕੋਈ ਸਿਗਰਟਾਂ ਪੀ ਜਾਂਦਾ, ਕੋਈ ਨਸ਼ੇ ਕਰੀ ਜਾਂਦਾ, ਉਸੇ ਨੂੰ ਭਗਤੀ ਮੰਨੀ ਬੈਠੇ ਨਸ਼ੇ ਕਰਨ ਨੂੰ। ਇਹ ਸਤਿਗੁਰੂ ਮਹਾਰਾਜ ਨੇ ਤਾਂ ਕਿਹਾ ਭਾਈ ਜਿਹੜੀ ਨਾਮ ਦੀ ਖੁਮਾਰੀ ਹੈ ਇਹਦੇ ਸਦਰਸ਼ ਹੋਰ ਸਾਰੇ ਜਿਹੜੇ ਨਸ਼ੇ ਆ ਝੂਠੇ ਆ। ਨਾਮ ਦਾ ਜਿਹੜਾ ਨਸ਼ਾ ਹੈਗਾ ਉਹ ਦਿਨ ਰਾਤ ਚੜਿਆ ਰਹਿੰਦਾ, ਪਰ ਜਿਹੜੇ ਝੂਠੇ ਨਸ਼ੇ ਆ ਜਦੋਂ ਉਹਦਾ ਨਸ਼ਾ ਉਤਰਦਾ ਤੋੜ ਲੱਗਦੀ ਹੈ ਫਿਰ ਮਨੁੱਖ ਤੜਫਦਾ। ਫਿਰ ਅੱਜ ਕੱਲ੍ਹ ਚੋਰੀਆਂ ਵੱਲ ਬੜੇ ਗਲਤ ਕਰਮ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਉਂ ਜਿਹੜਾ ਉਹਨਾਂ ਦੀ ਚਾਕਰੀ ਹੈ ਉਹ ਝੂਠੀ ਹੈ।
1: ਬਿਖ ਖਾਣਾ ਬਿਖ ਪਹਿਨਣਾ,
0: ਉਹਨਾਂ ਦਾ ਖਾਣਾ ਵੀ, ਕਿਉਂਕਿ ਨਾ ਤਾਂ ਉਹਨਾਂ ਨੇ ਨਾਮ ਜਪਣਾ ਹੈ ਨਾ ਹੀ ਉਹਨਾਂ ਨੇ ਸੇਵਾ ਕੀਤੀ ਆ। ਜਿਹੜੇ ਗੁਰਮੁਖ ਨੇ ਜਦੋਂ ਕੁਝ ਛਕਦੇ ਆ ਨਾ ਉਦੋਂ ਪਹਿਲੋਂ ਵਾਹਿਗੁਰੂ ਦਾ ਨਾਮ ਲੈਂਦੇ ਆ, ਜਾਂ ਮੂਲ ਮੰਤਰ ਪੜ੍ਹਨਗੇ ਜਾਂ ਸਲੋਕ ਪੜ੍ਹਨਗੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮ ਏਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਜਾਂ ਪੜ੍ਹਨਗੇ ਨਾਨਕ ਪੁਸਰੀ ਅੰਬ ਕਾਈਆਂ ਪਾਈਆਂ ਥਾਲ ਮਾਹੇ ਜਿਹਨੇ ਗੁਰੂ ਮਨਾਇਆ ਰੱਜ ਰੱਜ ਸੇਈ ਖਾਏ। ਤੇ ਜਿਹੜੀ ਝੂਠੀ ਚਾਕਰੀ ਹੈ ਕਿਤੇ ਸ਼ਰਾਬ ਚੜੀ ਜਾ ਰਹੀ ਹੈ, ਕਿਤੇ ਤੰਬਾਕੂ ਹੈ, ਕਿਤੇ ਸੁਲਫੇ ਹੈ, ਉਹ ਨਾਲੇ ਸ਼ਰਾਬਾਂ ਪੀ ਜਾਂਦੇ ਆ, ਕਿਤੇ ਕੀਰਾਂ ਚੜੀ ਜਾ ਰਹੀਆਂ ਵਿੱਚ ਕੁੱਤੇ ਮੂੰਹ ਮਾਰੀ ਜਾਂਦੇ ਆ, ਉਹੀ ਗੰਦ ਪਿੱਲ ਖਾਈ ਜਾਂਦੇ ਆ, ਉਹਨਾਂ ਦਾ ਮਹਾਰਾਜ ਕਹਿੰਦੇ

0: ਉਹ ਸਾਸ ਗਰਾਸ ਨਾਮ ਜਪਦੇ ਆ, ਸਾਸ ਹੁੰਦਾ ਸਾਹ ਆਉਂਦੇ ਜਾਂਦੇ ਤੇ ਗਰਾਸ ਹੁੰਦਾ ਗਰਾਹੀ ਮੂੰਹ ਚ ਪਾਉਂਦਿਆਂ ਹੋਇਆ। ਜਦੋਂ ਭੋਜਨ ਦੀ ਗਰਾਹੀ ਮੂੰਹ ਚ ਪਾਉਂਦੇ ਆ, ਬੁਰਕੀ ਪਾਉਂਦੇ, ਉਦੋਂ ਵੀ ਨਾਮ ਜਪਦੇ ਆ, ਸੁਰਤ ਨਾਲ ਜਪਦੇ ਆ, ਬੋਲ ਕੇ ਨਹੀਂ। ਤੇ ਜਿਹੜੇ ਮਨਮੁਖ ਨੇ ਮਹਾਰਾਜ ਕਹਿੰਦੇ ਉਹ ਨਾਮ ਤੋਂ ਬਿਨਾਂ, ਨਾਮ ਬਿਨਾਂ ਜੋ ਪਹਿਰਾ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸਿਗਾਰ। ਇਉਂ ਉਹਨਾਂ ਦੀ ਗਰਾਹੀ ਵੀ ਜਿਹੜੀ ਪਾਉਂਦੇ ਆ, ਮਨ ਨੂੰ ਜ਼ਹਿਰ ਹੀ ਖਾ ਰਹੇ
1: ਦੁਖੋ ਦੁੱਖ ਕਮਾਵਣਾ।
0: ਇੱਥੇ ਉਹਨਾਂ ਨੂੰ ਫਿਰ ਵਡਾਣੀ ਚਾਕਰੀ ਦਾ ਫਲ ਮਹਾਰਾਜ ਕਹਿੰਦੇ ਦੁੱਖ ਮਿਲਦਾ ਹੈ, ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਕਹਿੰਦੇ ਜੀ ਫਲਾਨੇ ਦਾ ਦੀਵਾ ਜਗਾਉਣੇ ਆ, ਹੁਣ ਕੀ ਹੋ ਗਿਆ? ਕਹਿੰਦੇ ਜੀ ਦੀਵਾ ਬੰਦ ਕਰਤਾ ਸੀ, ਫਲਾਨੇ ਨੇ ਕਿਹਾ ਵੀ ਜੇ ਦੀਵਾ ਬੰਦ ਕਰਤਾ ਤਾਂ ਤੁਹਾਨੂੰ ਦੁੱਖ ਆ ਗਏ। ਦੱਸੋ ਜਿਹਦਾ ਦੀਵਾ ਜਗਾਉਂਦੇ ਸੀ ਭਲਿਓ ਲੋਕੋ, ਦੁੱਖ ਦੇਣ ਨੂੰ ਬੈਠਾ ਕਿੱਥੇ? ਸਤਿਗੁਰੂ ਦੀ ਸੇਵਾ, ਜੇ ਕੋਈ ਇੱਕ ਤਿਲ ਮਾਤਰ ਵੀ ਕੋਈ ਸੇਵਾ ਕਰਦਾ ਮਹਾਰਾਜ, ਉਹ ਵੀ ਨਹੀਂ ਰੱਖਦੇ, ਉਹਦਾ ਵੀ ਫਲ ਦਿੰਦੇ ਆ। ਜੇ ਕੋਈ ਮਾਈਆਂ ਪ੍ਰਸ਼ਾਦੇ ਪਕਾਉਂਦੀਆਂ, ਜੇ ਕੋਈ ਪ੍ਰਸ਼ਾਦਿਆਂ ਦੀ ਸੇਵਾ ਕਰਦਾ, ਵਰਤਾਉਣ ਦੀ ਸੇਵਾ ਕਰਦਾ, ਪਕਾਉਣ ਦੀ ਸੇਵਾ ਕਰਦਾ, ਜਲ ਵਰਤਾਉਣ ਦੀ ਸੇਵਾ ਕਰਦਾ, ਜੇ ਕੋਈ ਝਾੜੂ ਦੀ ਸੇਵਾ ਕਰਦਾ, ਪੋਤਿਆਂ ਦੀ ਸੇਵਾ ਕਰਦਾ, ਕਿੰਨੀ ਸੰਗਤ ਸੇਵਾ ਕਰ ਰਹੀ ਹੈ ਦਿਨ ਰਾਤ ਪਰਿਕਰਮਾ ਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੇ ਲੰਗਰ ਸਾਹਿਬ ਦੇ ਵਿੱਚ ਲੱਖਾਂ ਸੰਗਤ ਰੋਜ਼ ਪ੍ਰਸ਼ਾਦਾ ਛਕਦੀ ਆ। ਆਮ ਦਿਨਾਂ ਦੇ ਵਿੱਚ 12-13 ਲੱਖ ਖਰਚਾ ਇੱਕ ਦਿਨ ਦਾ, ਕਿੰਨੀ ਸੰਗਤ ਪ੍ਰਸ਼ਾਦਾ ਛਕਦੀ ਹੋਵੇਗੀ? ਤੇ ਉਹ ਸੰਗਤਾਂ ਹੀ ਸੇਵਾ ਕਰਦੀਆਂ ਨਾ, ਸੰਗਤਾਂ ਹੀ ਪਕਾਉਂਦੀਆਂ, ਸੰਗਤਾਂ ਹੀ ਵਰਤਾਉਂਦੀਆਂ। ਉਹ ਸੰਗਤਾਂ ਫਿਰ ਐਵੇਂ ਤਾਂ ਨਹੀਂ ਸੇਵਾ ਕਰੀ ਜਾਂਦੀਆਂ, ਇੰਨੀ ਗਰਮੀ 'ਚ ਬੰਦਾ ਏਸੀ ਤੋਂ ਬਾਹਰ ਨਿਕਲਦਾ ਹੈ ਉਸੇ ਵੇਲੇ ਹਾਏ ਹਾਏ ਕਰਨ ਲੱਗ ਜਾਂਦਾ ਹੈ। ਧੰਨ ਨੇ ਉਹ ਸੰਗਤਾਂ ਜਿਹੜੀਆਂ ਇੰਨੀ ਗਰਮੀ ਵਿੱਚ ਵੀ ਲੋਹ 'ਤੇ ਜਾ ਕੇ ਸੇਵਾ ਕਰਦੀਆਂ, ਜਿਹੜੇ ਭੱਠੀਆਂ 'ਤੇ ਜਾ ਕੇ ਸਬਜ਼ੀਆਂ ਬਣਾਉਂਦੇ ਆ, ਸੇਵਾਵਾਂ ਕਰਦੇ ਆ, ਉਹਨਾਂ ਨੂੰ ਕੁਝ ਮਿਲ ਰਿਹਾ ਨਾ, ਉਹਨਾਂ ਨੂੰ ਸੁੱਖ ਮਿਲ ਰਿਹਾ, ਆਨੰਦ ਮਿਲ ਰਿਹਾ, ਤਾਂ ਹੀ ਉਹ ਸੇਵਾ ਕਰ ਰਹੇ ਹਨ। ਪਰ ਜਿਹੜੇ ਵਡਾਣੀ ਚਾਕਰੀ ਵਾਲੇ ਮਹਾਰਾਜ ਕਹਿੰਦੇ ਭਾਈ ਉਹ ਇੱਥੇ ਵੀ ਦੁਖੀ ਤੇ ਪਰਲੋਕ

ਭਾਈ ਉਹ ਸ਼ਬਦ ਨੂੰ ਨਹੀਂ ਜਾਣਦੇ, ਸ਼ਬਦ ਨਾਲ ਉਹਨਾਂ ਦਾ ਪਰਚਾ ਨਹੀਂ ਪਿਆ। ਉਹਨਾਂ ਨੇ ਕਦੇ ਨਾ ਸ਼ਬਦ ਨੂੰ ਸੁਣਿਆ ਅਤੇ ਨਾ ਕਦੇ ਜਪਿਆ, ਨਾ ਕਦੇ ਉਹਨੂੰ ਧਿਆਇਆ, ਨਾ ਕਦੇ ਸਿਮਰਿਆ। ਇਸ ਕਰਕੇ ਉਹਨਾਂ ਦਾ ਮੁੱਖ ਵੀ ਅਤੇ ਉਹਨਾਂ ਦਾ ਮਨ ਵੀ, ਸਤਿਗੁਰੂ ਜੀ ਕਹਿੰਦੇ ਸ਼ਬਦ ਵੀ ਹੋਣਾ।

ਮਨ ਪਿੱਛੇ ਲੱਗ ਕਰਕੇ ਹੱਠ ਧਰਮ ਦੇ ਕੋਈ ਜਲ ਧਾਰੇ ਕਰਦਾ ਹੈ, ਕੋਈ ਆਸਣ ਲਾਉਂਦਾ ਹੈ, ਕੋਈ ਕਹਿੰਦੇ ਸਵਾਸ ਚੜਾ ਕੇ ਵੇਖਦਾ ਹੈ, ਕੋਈ ਕਿਹੋ ਜਿਹਾ ਕਰਮ ਕਰਦਾ, ਕੋਈ ਕਿਹੋ ਜਿਹਾ ਕਰਮ ਕਰਦਾ। ਦੁਨੀਆਂ ਦੇ ਵਿੱਚ ਬੜੇ ਲੋਕ ਨੇ ਜਿਹੜੇ ਨਾਮ ਨੂੰ ਛੱਡ ਕੇ ਹੋਰ ਸਭ ਕੁਝ ਕਰੀ ਜਾ ਰਹੇ ਆ, ਪਰ ਕਲਯੁਗ ਦੇ ਵਿੱਚ ਕੇਵਲ ਨਾਮ ਹੀ ਹੈ ਜਿਹੜਾ ਪਾਰ ਲੰਘਾਉਂਦਾ, ਉਹ ਨਾਮ ਨਹੀਂ ਜਪ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਅੰਤ ਵੇਲੇ ਇਹ ਜਿਹੜੇ ਕਰਮ ਕਾਂਡ ਨੇ ਉਹ ਕੰਮ ਨਹੀਂ ਆਉਣੇ, ਕਿਉਂਕਿ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟ ਹੈ, ਉਹ ਤਾਂ ਜਮਾਂ ਨੇ ਰਾਜ ਹੀ ਲੁੱਟ ਲੈਣੇ ਆ। ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ ਨਿਮਖ ਸਿਮਰਤ ਜਿੱਤ ਛੁੱਟ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਕਰਮ ਕਾਂਡ ਨੇ ਪਾਠ ਪੜੇ ਔਰ ਵੇਦ ਵਿਚਾਰੇ ਉਹ ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁੱਟ ਕੇ ਅਧਿਕ ਅਹਮ ਬੁੱਧ ਵਾਧੇ ਪਿਆਰੇ ਇਨ ਵਿਦ ਮਿਲ ਨਾ ਜਾਈ। ਮੈਂ ਕੀਏ ਕਰਮ ਅਨੇਕਾ ਹਾਰ ਪਰਿਉ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਇਹਦੇ ਵਿੱਚ ਮੋਨ ਭਇਓ ਕਰਪਾਤੀ ਰਹਿਓ, ਇਹ ਸ਼ਬਦ ਦੇ ਵਿੱਚ ਸਾਰੇ ਕਰਮ ਕਾਂਡ ਦੱਸੇ ਆ। ਇਹ ਅੰਤ ਵੇਲੇ ਕੰਮ ਨਹੀਂ ਆਉਂਦੇ, ਇਹ ਤਾਂ ਰਸਤੇ ਵਿੱਚ ਹੀ ਜਿਹੜੇ ਜਮਦੂਤ ਨੇ ਉਹ ਖੋਹ ਲੈਂਦੇ ਆ। ਇਸ ਲਈ ਉਹਨਾਂ ਕੋਲ ਕੋਈ ਨਾਮ ਦੀ ਰਾਹ

0: ਦੇ ਵਿੱਚ ਉਹਨਾਂ ਨੂੰ ਲਿਜਾ ਕਰਕੇ ਉੱਥੇ ਨਰਕਾਂ ਦੇ ਵਿੱਚ ਮਾਰੀ ਆ ਸਜਾਵਾਂ ਦਿੰਦੇ ਆ ਬੱਧੇ ਭਾਵ ਬੰਨ ਕਰਕੇ ਉੱਥੇ ਫਿਰ ਉਹਨਾਂ ਨੂੰ ਚੋਟਾਂ ਪੈਂਦੀਆਂ ਚਪੇੜਾਂ ਪੈਂਦੀਆਂ ਜਿਹੜਾ ਕੋਈ ਪਰਾਇਆ ਰੂਪ ਤੱਕਦਾ ਉਹਨਾਂ ਨੂੰ ਵੱਖਰੀਆਂ ਸ਼ਾਸਤਰਾਂ 'ਚ ਸੇਵਾਵਾਂ ਸਜਾਵਾਂ ਲਿਖੀਆਂ ਜਿਹੜਾ ਕੋਈ ਗੰਧਣ ਬੈਣ ਸੁਣਦਾ ਉਹਨੂੰ ਵੱਖਰੀਆਂ ਸਜਾਵਾਂ ਇਉਂ ਬੜੀ ਤਰ੍ਹਾਂ ਦੀਆਂ ਸਜਾਵਾਂ ਦਾ ਗੁਰਬਾਣੀ 'ਚ ਵੀ ਜ਼ਿਕਰ ਮਿਲਦਾ
1: ਨਾ ਸੁਣੈ ਅਰਦਾਸ
0: ਫਿਰ ਉਹ ਅਰਜੋਈਆਂ ਕਰਦੇ ਆ ਪੁਕਾਰਾਂ ਕਰਦੇ ਆ ਬਚਾਓ ਬਚਾਓ ਕਹਿੰਦੇ ਆ ਕੋਈ ਨਹੀਂ ਸੁਣਦਾ ਫਿਰ ਸਤਿਗੁਰੂ ਜੀ ਦਾ ਬਚਨ ਆਪਾਂ ਸਕੀ ਵਾਰ 'ਚ ਪੌੜੀ ਸੁਣਦੇ ਹਾਂ ਆਪੀ ਨਾ ਭੋਗ ਭੋਗਾ ਹੋਏ ਭਸਮਣ ਭੌਰ ਸਧਾਇਆ ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗਾ ਕਰਨੀ ਕੀਰਤ ਵਾਚੀ ਆ ਬੈ ਲੇਖਾ ਕਰ ਸਮਝਾਇਆ ਤੇ ਜਦੋਂ ਲੇਖਾ ਇਹਦੇ ਬਾਕੀ ਬਹੁਤੀ ਨਿਕਲਦੀ ਆ ਥਾਉ ਨਾ ਹੋਵੇ ਪਾਉਂਦੇ ਹੁਣ ਸੁਣੀਆਂ ਕਿਆ ਰੁਆਇਆ ਮਨ ਅੰਧਾ ਹੈ ਜਨਮ ਗਵਾਇਆ ਜਦੋਂ ਥਾਉ ਨਾ ਹੋਵੇ ਪਾਉਂਦੇ ਹੁਣ ਜਦੋਂ ਪੈਂਦੀਆਂ ਨੇ ਫਿਰ ਭੱਜਦੇ ਨੂੰ ਥਾਂ ਨਹੀਂ ਲੱਭਦਾ ਹੁਣ ਸੁਣੀਆਂ ਕਿਆ ਰੁਆਇਆ ਫਿਰ ਰੋਂਦਾ ਹੈ ਪੁਕਾਰਾਂ ਕਰਦਾ ਅਰਜੋਈਆਂ ਕਰਦਾ ਮਹਾਰਾਜ ਕਹਿੰਦੇ ਹੁਣ ਸੁਣੀਆਂ ਕਿਆ ਹੁਣ ਕੀ ਕਿਸੇ ਨੇ ਸੁਣਨਾ ਜਦੋਂ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੇ ਸੀ ਵੀ ਭਜਨ ਕਰ ਲੈ ਨਾਮ ਜਪ ਲਾ ਉਦੋਂ ਜਪਦਾ ਨਹੀਂ ਸੀ ਉਦੋਂ ਤੂੰ ਨੀ ਸੁਣਿਆ ਹੁਣ ਤੇਰੀ ਨੀ ਕਿਸੇ ਨੇ ਸੁਣਨੀ
1: ਨਾਨਕ ਪੂਰਬ ਲਿਖਿਆ ਕਮਾਵਣਾ
0: ਇਹ ਭਾਈ ਸਭ ਕੁਝ ਪੂਰਬ ਲਿਖਿਆ ਹੋਇਆ ਜਿਹੜੇ ਪ੍ਰਾਲਬਧ ਲੈ ਕੇ ਤੂੰ ਜਨਮ ਲਿਆ ਨਾ ਉਹਦੇ ਵਿੱਚ ਸਭ ਲਿਖਿਆ
1: ਗੁਰਮੁਖ ਨਾਮ ਨਿਵਾਸ
0: ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਆ ਗੁਰਮੁਖ ਬਣ ਕੇ ਜੀਵਨ ਜਿਉਂਦੇ ਆ ਮੁਖੀ ਗੁਰਾਂ ਦੁਆਰਾ ਨਾਮ ਲੈਂਦੇ ਆ ਆਪਣੇ ਮਨ ਨੂੰ ਗੁਰੂ ਵੱਲ ਮੁੱਖ ਰੱਖਦੇ ਆ ਗੁਰੂ ਦੀ ਗੱਲ ਨੂੰ ਜੀਵਨ ਵਿੱਚ ਮੁੱਖ ਰੱਖਦੇ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਉਣ ਕਰਕੇ ਸੇਵਾ ਕਰਨ ਕਰਕੇ ਨਾਮ ਦਾ

0: ਪੂਰਾ ਨਾਮ ਵਾਹਿਗੁਰੂ ਵਾਹਿਗੁਰੂ ਦ੍ਰਿੜ ਕਰਵਾਇਆ। ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਆ ਤਾਂ ਫਿਰ ਉਹ ਦੀਕਸ਼ਾ ਮੰਤਰ ਦਿੰਦੇ ਆ, ਗੁਰਮੰਤਰ ਬਖਸ਼ਦੇ ਆ। ਜਦੋਂ ਪੰਜ ਵਾਰੀ ਗੁਰਮੰਤਰ ਕਹਾਉਂਦੇ ਆ ਤਾਂ ਦ੍ਰਿੜ ਕਰਵਾ ਦਿੰਦੇ ਆ, ਭਾਵ ਸਾਡੇ ਅੰਦਰ ਬੀਜ ਬੀਜ ਦਿੰਦੇ ਆ। ਫਿਰ ਉਹਨੂੰ ਅੱਗੇ ਅਸੀਂ ਕਮਾਈ ਕਰਨੀ ਆ, ਅਭਿਆਸ ਕਰਨਾ। ਕਹਿੰਦੇ ਉਹ ਸਤਿਗੁਰੂ ਦੀ ਸੇਵਾ ਕਰੋ ਜਿਹਨੇ ਤੁਹਾਡੇ ਹਿਰਦੇ ਵਿੱਚ ਨਾਮ ਦ੍ਰਿੜ ਕਰਵਾਇਆ।
1: ਸਤਿਗੁਰ ਪੂਜੋ ਦਿਨ ਸਰਾਤ,
0: ਉਹ ਸਤਿਗੁਰੂ ਨੂੰ ਦਿਨ ਰਾਤ

ਹਰ ਸੈਕਿੰਡ ਦੇ ਵਿੱਚ ਪਲਕ ਝਪਕਣ ਜਿੰਨੇ ਸਮੇਂ ਵਿੱਚ ਭਾਵ ਹਰ ਖਿੰਨ ਦੇ ਵਿੱਚ ਉਸ ਸਤਿਗੁਰੂ ਵੱਲ ਹੀ ਵੇਖੋ। ਮਤਾਂ ਜੇ ਕਿਸੇ ਨੇ ਕੋਈ ਕਰਾਮਾਤ ਵਿਖਾ ਦਿੱਤੀ ਤਾਂ ਉਹਦੇ ਵੱਲ ਵੇਖਣ ਲੱਗ ਜਾਓ, ਨਹੀਂ। ਬੜੇ ਲੋਕ ਨੇ ਕੋਈ ਮਾੜੇ ਮੋਟੇ ਮੰਤਰ ਮੁੰਤਰ ਸਿੱਧ ਕਰੀ ਬੈਠੇ ਆ। ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਪਖੰਡੀ ਦਾ ਨਾਮ ਲੈ ਕੇ ਕਿਹਾ, ਬੜਾ ਵੱਡਾ ਡੇਰਾ ਚੱਲਦਾ ਉਹਦਾ, ਉਹਦਾ ਜਿਹੜਾ ਮੁਖੀ ਹੈ ਕਹਿੰਦੇ ਘੋਰ ਮੰਤਰ ਸਿੱਧ ਕੀਤਾ ਹੋਇਆ, ਇੱਕ ਜੜੀ ਬੂਟੀ ਕਹਿੰਦੇ ਖਾਂਦਾ ਅਤੇ ਆਪਣੇ ਮਲ ਰਾਹੀਂ ਕੱਢਦਾ, ਉਹਨੂੰ ਧੋ ਕੇ ਪੀਸ ਕੇ ਫਿਰ ਜਿਹੜਾ ਲੋਕਾਂ ਨੂੰ ਪ੍ਰਸ਼ਾਦ ਦਿੰਦੇ ਆ ਉਹਦੇ ਵਿੱਚ ਮਿਲਾ ਕੇ ਛਕਾ ਦਿੰਦੇ ਆ। ਜਿਹੜਾ ਉਹਨੂੰ ਘੋਰ ਮੰਤਰ ਸਿੱਧ ਕੀਤੇ ਵਾਲੇ ਨੂੰ ਛਕ ਲੈਂਦਾ ਕਹਿੰਦੇ ਫਿਰ ਉਹ ਤੋਂ ਪ੍ਰਭਾਵਿਤ ਹੋ ਜਾਂਦਾ, ਵੱਡੇ ਵੱਡੇ ਅਫਸਰਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਉਹ ਛਕਾਉਂਦਾ ਅਤੇ ਆਪਣੇ ਮਗਰ ਲਾਈ ਰੱਖਦਾ। ਇਹੋ ਜਿਹੜੇ ਲੋਕ ਨੇ ਉਹਨਾਂ ਦਾ ਨਾ ਆਪਣਾ ਭਲਾ ਹੈ ਨਾ ਉਹਨਾਂ ਦੇ ਜਿਹੜੇ ਚੇਲੇ ਨੇ ਉਹਨਾਂ ਦਾ ਭਲਾ ਹੈ। ਮਹਾਰਾਜ ਕਹਿੰਦੇ ਐਸਿਆਂ ਵੱਲ ਨਾ ਵੇਖੋ, ਐਸਿਆਂ ਦੇ ਦਰਾਂ 'ਤੇ ਜੀਵਨ ਬਰਬਾਦ ਨਾ ਕਰੋ। ਇੱਕ ਇੱਕ ਨਿਮਖ ਮਾਤਰ ਕਹਿੰਦੇ ਸੱਚੇ

0: ਵਾਹਿਗੁਰੂ ਦੀ ਪ੍ਰਾਪਤੀ ਦਾ ਪੰਥ ਕਹੀਏ ਰਸਤਾ ਦੱਸਿਆ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰੂ ਤੋਂ ਬਲਿਹਾਰ ਜਾਓ। ਜੇ ਸਤਿਗੁਰੂ ਨੇ ਰਸਤਾ ਦੱਸਿਆ, ਜੇ ਸਤਿਗੁਰੂ ਨੇ ਮਾਰਗ ਦਿਖਾਇਆ, ਉਹ ਸਤਿਗੁਰੂ ਤੋਂ ਮਾਰੇ ਕਹਿੰਦੇ ਬਲਿਹਾਰ ਜਾਓ, ਕੁਰਬਾਨ ਜਾਓ।
1: ਸਤਿਗੁਰ ਕੀ ਸਭ ਪੱਗੀ ਪਵ ਹੋ,
0: ਇਸ ਸਤਿਗੁਰੂ ਦੇ ਭਾਈ ਸਾਰੇ ਚਰਨੀ ਪਾਉ, ਸਰਨ ਚਰਨੀ ਢਹਿ ਪੈਣਾ ਪਾਉ।
1: ਜਿਨ ਮੋਹ ਅੰਧੇਰ ਚੁਕਾਇਆ,
0: ਇਸ ਸਤਿਗੁਰੂ ਤੋਂ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਜੇ ਸੋ ਚੰਦਾ ਉਗਵਾ, ਸੂਰ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਐਸੇ ਸਤਿਗੁਰੂ ਨੇ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਸਨੇ ਗਿਆਨ ਰੂਪੀ ਅੰਜਨ ਸੁਰਮਾ ਦਿੱਤਾ, ਮਾਰੇ ਕਹਿੰਦੇ ਚਰਨੀ ਢਹਿ ਪਾਓ।
1: ਸਤਿਗੁਰ ਕਹੋ ਸਭ ਧਨ ਧਨ,
0: ਐਸੇ ਸਤਿਗੁਰੂ ਨੂੰ ਭਾਈ ਸਾਰੇ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਕਰਮਾਂ ਕਰਕੇ ਵੀ, ਸਾਰੇ ਧਨ ਧਨ ਕਹਿਣਾ ਕਰੋ।
1: ਜਿਨ ਹਰ ਭਗਤ ਭੰਡਾਰ ਲਹਾਇਆ,
0: ਜਿਸ ਸਤਿਗੁਰੂ ਨੇ ਭਗਤੀ ਦਾ ਭੰਡਾਰ ਕਹੀਏ ਖਜ਼ਾਨਾ ਬਖਸ਼ਿਸ਼ ਕੀਤਾ। ਭਗਤੀ ਦਾ ਭੰਡਾਰ ਕੀ ਹੈ? ਮਹਾਰਾਜ ਨੇ ਕਿਹਾ ਨਾ ਵੀ ਅੰਮ੍ਰਿਤ ਵੇਲੇ ਉੱਠ ਕੇ ਭਾਈ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਮ੍ਰਿਤ ਵੇਲਾ ਦਿਨ ਦਾ ਜਿਹੜਾ ਪਹਿਲਾ ਪਹਿਰ ਹੈ, 6 ਵਜੇ ਸਵੇਰ ਦੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ ਹੈ, ਤੇ ਜਿਹੜਾ ਪਿਛਲ ਰਾਤੀ ਦਾ ਪਹਿਰ ਆ ਨਾ, 3 ਵਜੇ ਤੋਂ ਅੰਮ੍ਰਿਤ ਵੇਲੇ 6 ਵਜੇ, ਇਹਦੇ ਵਿੱਚ ਅੰਮ੍ਰਿਤ ਵੇਲਾ ਮੰਨਿਆ। ਸਵਾ ਪਹਿਰ ਰਾਤ ਰਹਿੰਦੇ ਆ, ਕੋਈ ਪਹਿਰ ਰਾਤ ਰਹਿੰਦੇ ਆ, ਇਤਿਹਾਸ ਵਿੱਚ ਕਿਤੇ ਸਵਾ ਪਹਿਰ ਰਾਤ ਰਹਿੰਦੇ ਆ। ਪਹਿਰ 3 ਘੰਟਿਆਂ ਦਾ, ਸਵੇਰੇ 3 ਵਜੇ ਤੋਂ 6 ਵਜੇ ਤੱਕ ਇੱਕ ਪਹਿਰ ਰਾਤ ਰਹਿੰਦੀ ਹੁੰਦੀ ਆ, ਤੇ ਜੇ ਉਦੋਂ ਵੀ ਪਹਿਲਾਂ ਜਿਵੇਂ ਸੱਚਖੰਡ ਦਾ ਕਬਾੜ ਖੁੱਲਦਾ ਹੈ ਅੰਮ੍ਰਿਤ ਵੇਲੇ 2 ਵਜੇ ਦੇ ਲਾਗੇ ਸਾਕੇ, ਉਹ ਸਵਾ ਪਹਿਰ ਬਣ ਜਾਂਦਾ ਹੈ। ਉਦੋਂ ਭਾਈ ਕੋਈ ਇੱਕ ਘੜੀ, ਅੱਧੀ ਘੜੀ, ਅੱਧੀ ਤੋਂ ਵੀ ਅੱਧੀ, ਜਿੰਨਾ ਸਮਾਂ ਵੀ ਕੋਈ ਜਪ ਸਕੇ ਉਦੋਂ ਜਪਣਾ, ਫਿਰ ਨਿਤਨੇਮ ਕਰਨਾ, ਫਿਰ ਸਤਿਗੁਰੂ ਮਹਾਰਾਜ ਦੇ ਦਰ ਤੇ ਆ ਕੇ ਦਰਸ਼ਨ ਕਰਨੇ, ਬਾਣੀ ਕਥਾ ਸੁਣਨੀ, ਕੀਰਤਨ ਸੁਣਨਾ, ਫਿਰ ਜਦੋਂ ਦਿਨ ਚ ਸਮਾਂ ਲੱਗੇ ਸਹਿਜ ਪਾਠ ਕਰਨਾ, ਪਹਿਲੋਂ ਸੰਥਿਆ ਕਰਨੀ ਫਿਰ ਸਹਿਜ ਪਾਠ ਕਰਨਾ। ਇਹ ਭਗਤ ਖਜ਼ਾਨਾ ਸਤਿਗੁਰੂ ਜੀ ਨੇ ਦਿੱਤਾ ਸਾਨੂੰ, ਸੁਖੈਣੀ ਭਗਤੀ ਹੈ, ਨਾ ਤਾਂ ਕਿਸੇ ਨੇ ਪੁੱਠੇ ਲਟਕਣਾ, ਨਾ ਕੋਈ ਸਰਦੀਆਂ ਚ ਜਲ ਧਾਰੇ ਕਰਨੇ ਆ, 101 ਘੜੇ ਨਾਲ ਨਹਾਉਣਾ ਵੀ ਸਰਦੀ ਦੇ ਵਿੱਚ, ਉਹ ਮਾਘ ਦੇ ਵਿੱਚ ਜਲ ਧਾਰੇ ਕਰਦੇ 101 ਘੜੇ ਠੰਡੇ ਪਾਣੀ ਨਾਲ ਨਹਾਉਂਦੇ ਆ, ਨਾ ਹੀ ਕੋਈ ਜੇਠ ਆੜ੍ਹ ਦੇ ਮਹੀਨੇ ਦੇ ਵਿੱਚ ਗਰਮੀਆਂ ਦੇ ਵਿੱਚ ਉੱਪਰੋਂ ਸੂਰਜ ਤਪ ਰਿਹਾ ਤੇ ਉੱਧਰੋਂ 11 ਧੂਣੀਆਂ ਆਲੇ ਦੁਆਲੇ ਪਾਥੀਆਂ ਨੇ ਹੋਰ ਬਾਲ ਲੈਣੀ, ਉਹਦੇ ਵਿਚਾਲੇ ਬੈਠਣਾ, ਇਹ ਵੀ ਨਹੀਂ ਕਿਹਾ ਸਤਿਗੁਰੂ ਨੇ। ਸਤਿਗੁਰੂ ਨੇ ਇਹੋ ਜਿਹੇ ਕਰਮ ਕਾਂਡਾਂ ਤੋਂ ਸਗੋਂ ਵਰਜਿਆ ਸਾਨੂੰ, ਸੁਖੈਣ ਮਾਰਗ, ਭਗਤੀ ਦਾ ਮਾਰਗ, ਸਤਸੰਗਤ ਦਾ ਮਾਰਗ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਮਾਰਗ ਬਖਸ਼ਿਆ ਹੈ। ਆਓ ਸਤਿਗੁਰੂ ਦੀ ਕਿਰਪਾ ਨਾਲ ਪਿਛਲਾ ਮਹੀਨਾ ਸੁੱਖਾਂ ਨਾਲ ਗੁਰੂ ਕੇ ਭਾਣੇ ਵਿੱਚ ਬਤੀਤ ਹੋਇਆ, ਅੱਗੇ ਸਤਿਗੁਰੂ ਜੀ ਦੀ ਦਇਆ ਨਾਲ ਅੱਜ ਭਾਦੋ ਦਾ ਮਹੀਨਾ, ਜਿਸਦਾ ਅੱਜ ਪਹਿਲਾ ਦਿਨ ਆ, ਜਿਹਨੂੰ ਸੰਗਤਾਂ ਸੰਗਰਾਂਦ ਦਾ ਨਾਮ ਦਿੰਦੇ ਆ, ਜਿਹਨੂੰ ਸੰਸਕ੍ਰਿਤ ਵਿੱਚ ਸੰਕ੍ਰਾਂਤੀ ਵੀ ਕਿਹਾ ਜਾਂਦਾ, ਸਹਿਤ ਕ੍ਰਾਂਤੀ ਦੇ, ਕਿਉਂਕਿ ਸੂਰਜ 12 ਰਾਸਾਂ ਨੇ, ਰਾਸ ਨਾਮ ਘਰਦਾ ਹੈ, ਇੱਕ ਰਾਸ ਚੋਂ ਦੂਜੀ ਰਾਸ ਚ ਜਦੋਂ ਪ੍ਰਵੇਸ਼ ਕਰਦਾ, ਜਿਵੇਂ ਮਨੁੱਖ ਨੇ ਨਵਾਂ ਮਕਾਨ ਬਣਾਇਆ ਹੋਵੇ, ਜਿਸ ਦਿਨ ਨਵੇਂ ਮਕਾਨ ਚ ਪ੍ਰਵੇਸ਼ ਕਰਦਾ ਨਾ, ਗ੍ਰਹਿ ਪ੍ਰਵੇਸ਼ ਹੁੰਦਾ, ਉਦੋਂ ਮਕਾਨ ਦੀ ਸਜਾਵਟ ਹੁੰਦੀ ਹੈ, ਚੱਠ ਕਰਨ ਲੱਗੇ ਆ, ਰਿਸ਼ਤੇਦਾਰਾਂ ਨੂੰ ਵੀ ਸਾਦਾ, ਬੜੇ ਉਸ ਵੇਲੇ ਤਾਮ ਝਾਮ ਕਰਦਾ। ਇਸੇ ਤਰ੍ਹਾਂ ਜਦੋਂ ਪਿਛਲੀ ਰਾਸ ਚੋਂ ਨਵੀਂ ਰਾਸ ਵਿੱਚ ਸੂਰਜ ਜਾਂਦਾ ਨਾ, ਸੂਰਜ ਦੇ ਵਿੱਚ ਕ੍ਰਾਂਤੀ ਤੇਜ ਜ਼ਿਆਦਾ ਹੁੰਦਾ। ਇਸ ਦਿਨ ਨੂੰ ਪੁਰਾਤਨ ਸਮੇਂ 'ਚ ਵਹਿਮਾਂ ਭਰਮਾਂ ਦੇ ਵਿੱਚ ਪਾਇਆ ਗਿਆ, ਪਰ ਸਤਿਗੁਰੂ ਜੀ ਨੇ ਵਹਿਮਾਂ ਭਰਮਾਂ 'ਚੋਂ ਕੱਢ ਕੇ ਸਾਨੂੰ ਸ਼ਬਦ ਦੇ ਲੜ ਲਾਇਆ। ਆ ਦੀਵਾਨ ਹਾਲ ਦੇ ਨਾਲ ਹੀ ਸੰਗਮਰਮਰ ਦਾ ਸਥਾਨ ਬਣਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਇੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਾਹ ਮਾਝ ਰਾਗ 'ਚ ਉਚਾਰਨ ਕੀਤਾ। ਇਹ 6ਵਾਂ ਮਹੀਨਾ ਗਾ ਭਾਦੋਂ ਦਾ ਪੌੜੀ 7ਵੀਂ ਹੈ, ਕਿਉਂਕਿ ਪਹਿਲੀ ਮੰਗਲ ਰੂਪ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਆ। ਆਓ ਜੋ ਸਤਿਗੁਰੂ ਜੀ ਵਿਚਾਰ ਬਖਸ਼ਿਸ਼ ਕਰਦੇ ਆਰੰਭਤਾ

0: ਸਾਰਾ ਅਲੰਕਾਰ ਬਨ ਕੇ ਸਤਿਗੁਰੂ ਜੀ ਸਮਝਾਉਂਦੇ ਆ ਜਿਹੜੀ ਜੀਵ ਜੋ ਰੂਪੀ ਇਸਤਰੀ ਆਪਣੇ ਪਤੀ ਨੂੰ ਛੱਡ ਕਰਕੇ ਵਿਭਚਾਰਨ ਹੋ ਗਈ ਆ, ਪਰ ਪੁਰਖਾਂ ਨਾਲ ਜਿਹਦਾ ਪਿਆਰ ਹੈ, ਪਰਾਏ ਪੁਰਖਾਂ ਵੱਲ ਜਿਹਦੀ ਨਜ਼ਰ ਹੈ, ਇਹੋ ਜਿਹੀਆਂ ਛੁੱਟੜ ਇਸਤਰੀਆਂ ਨੂੰ ਗੁਰਬਾਣੀ ਦੇ ਵਿੱਚ ਦੁਹਾਗਣ ਕਿਹਾ। ਦੋ ਆਂਗਣ ਦੋ ਵਿਹੜਿਆਂ ਦੇ ਵਿੱਚ ਜਿਹੜੀ ਪੈਰ ਰੱਖੇ, ਆਂਗਣ ਨਾਮ ਵਿਹੜੇ ਦਾ, ਉਹਨੂੰ ਸ੍ਰੀ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਗੁਰਬਾਣੀ 'ਚ ਸੁਹਾਗਣ ਇਸਤਰੀ ਪ੍ਰਵਾਨ ਹੈ। ਗੁਰਬਾਣੀ 'ਚ ਇੱਕ ਸਿਰਲੇਖ ਕੁਚੱਜੀ ਹੈ, ਇੱਕ ਸਚੱਜੀ ਹੈ, ਇੱਕ ਗੁਣਵੰਤੀ ਹੈ। ਕੁਚੱਜੀ ਨੂੰ ਪ੍ਰਵਾਨ ਨਹੀਂ ਕੀਤਾ ਜਿਹਨੂੰ ਜੀਵਨ ਦਾ ਚੱਜ ਆਚਾਰ ਨਹੀਂ ਹੈ। ਸ੍ਰੇਸ਼ਟ ਚੱਜ ਆਚਾਰ ਵਾਲੀ ਗੁਣਾਂ ਵਾਲੀ ਜਿਹੜੀ ਗੁਣਵੰਤੀ ਹੈ ਉਹਨੂੰ ਪ੍ਰਵਾਨ ਕੀਤਾ। ਸਤਿਗੁਰੂ ਜੀ ਕਹਿੰਦੇ ਜਿਹੜੇ ਆਪਣੇ ਪਤੀ ਦੇ ਆਖੇ ਨਹੀਂ ਲੱਗਦੀ, ਪਤੀ ਦੇ ਕਹਿਣੇ ਨਹੀਂ ਲੱਗਦੀ, ਪਤੀ ਤੋਂ ਉਲਟ ਚੱਲਦੀ ਆ, ਉਹ ਮਹਾਰਾਜ ਕਹਿੰਦੇ ਭਰਮ ਵਿੱਚ ਪਈ ਹੋਈ ਆ। ਇਸ ਮਹੀਨੇ ਦੁਆਰਾ ਸਤਿਗੁਰੂ ਜੀ ਇਹੋ ਜੀ ਜਿਹੜੀਆਂ ਇਸਤਰੀਆਂ ਦਾ ਰੂਪਕ ਅਲੰਕਾਰ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਗਿਆਸੂ ਜੀਵ ਨੂੰ ਸਮਝਾਉਂਦੇ ਆ, ਕਿਉਂਕਿ ਠਾਕੁਰ ਏਕ ਸਵਾਈ ਨਾਰ, ਇਸ ਜਗ ਮਹਾਂਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਪੁਰਖ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਬਾਕੀ ਸਾਰੀਆਂ ਉਹਦੀਆਂ ਜੀਵ ਰੂਪੀ ਇਸਤਰੀਆਂ ਹਨ ਜਿਹੜੀਆਂ ਵਾਹਿਗੁਰੂ ਪਤੀ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀਆਂ ਮਨ ਮਨੌਤਾਂ ਦੇ ਵਿੱਚ ਲੱਗੀਆਂ ਹੋਈਆਂ, ਉਹ ਪਰ ਪੁਰਖਾਂ ਵਾਲਾ ਹਾਲ ਹੈ। ਜਿਹੜੀਆਂ ਪੂਰੇ ਸਤਿਗੁਰੂ ਨੂੰ ਛੱਡ ਕੇ ਮਹਾਰਾਜ ਕਹਿੰਦੇ ਭਾਦੋਏ, ਭਾਦੋਏ ਦਾ ਕੀ ਅਰਥ ਹੈ? ਭਾ ਦੋਏ, ਦੋਏ ਦਾ ਭਾਵ ਦੋ, ਦਵੈਤ ਭਾਵ ਜਿਨ੍ਹਾਂ 'ਚ ਦੁਬਦਾ ਹੈ, ਦੋ ਬੇੜੀਆਂ 'ਚ ਪੈਰ ਰੱਖਣ ਵਾਲੇ ਆ। ਭਰਮ, ਭਰਮ ਪੰਜ ਤਰ੍ਹਾਂ ਦਾ ਮੰਨਿਆ, ਗ੍ਰੰਥਕਾਰਾਂ ਨੇ ਲਿਖਿਆ ਭੇਦ ਭਰਮ ਕਰ ਤੱਤ ਭਰਮ ਪੁਨ ਸੰਘ ਭਰਮ ਵਿਕਾਰ, ਬ੍ਰਹਮ ਇਧਰ ਜਗ ਸੱਤ ਹੈ ਪੰਚੋ ਭਰਮ ਸੰਸਾਰ। ਇਹ ਪੰਜ ਤਰ੍ਹਾਂ ਦਾ ਭਰਮ ਵਿਦਵਾਨਾਂ ਨੇ ਲਿਖਿਆ, ਮਨੁੱਖ ਨੂੰ ਪੰਜ ਤਰ੍ਹਾਂ ਦਾ ਜੀਵਨ 'ਚ ਭਰਮ ਹੁੰਦਾ ਹੈ। ਇਹ ਪੰਜਾਂ ਦੀ ਫਿਰ ਅੱਗੇ ਨਿਵਿਰਤੀ ਵੀ ਹੈ, ਬੜਾ ਵੱਡਾ ਵਿਸਥਾਰ ਦਾ ਇਹ ਵਿਸ਼ਾ ਗਾ, ਪਰ ਹੁਣ ਸਮਾਂ ਨਹੀਂ ਹੈ। ਭਾਦੋ ਇਹ ਭਰਮ ਭੁਲਾਣੀਆਂ, ਜਿਹੜੀਆਂ ਜਗਿਆਸੂ ਜੀਵ ਰੂਪੀ ਇਸਤਰੀਆਂ ਵਾਹਿਗੁਰੂ ਅਕਾਲ ਪੁਰਖ ਪਤੀ ਨੂੰ ਛੱਡ ਕਰਕੇ ਜਿਹੜੇ ਦੇਵੀ ਦੇਵਤਿਆਂ ਨੂੰ, ਪੀਰਾਂ ਪੈਗੰਬਰਾਂ ਨੂੰ, ਜਠੇਰਿਆਂ ਨੂੰ, ਮੜੀਆਂ ਨੂੰ, ਗੋਰਾਂ ਨੂੰ ਮੰਨਦੀਆਂ ਨੇ, ਮਹਾਰਾਜ ਕਹਿੰਦੇ ਉਹ ਭੁੱਲੀਆਂ ਹੋਈਆਂ ਹਨ। ਉਹਨਾਂ ਜੀਵ ਰੂਪੀ ਜਗਿਆਸੂ ਇਸਤਰੀਆਂ ਦਾ ਆਪਣੇ ਪਤੀ ਪਰਮੇਸ਼ਵਰ ਵਾਹਿਗੁਰੂ ਨਾਲ ਹਿੱਤ ਨਹੀਂ ਹੈ, ਉਹ ਵਾਹਿਗੁਰੂ ਨਾਲ ਪ੍ਰੇਮ ਨਹੀਂ ਕਰਦੀਆਂ, ਉਹ ਦੂਜੇ ਪਾਸੇ ਲੱਗੀਆਂ ਹੋਣੀਆਂ। ਉਹ ਗੁਰੂ ਘਰ ਵੀ ਆ ਜਾਣਗੀਆਂ, ਤੇ ਜੇ ਕੋਈ ਕਹਿ ਦੇਵੇ ਤਾਂ ਕਿਸੇ ਫਿਰ ਦੇਵੀ ਦੇਵਤੇ ਨੂੰ, ਸ਼ਨੀਵਾਰ ਨੂੰ ਕਹਿੰਦੇ ਸ਼ਨੀ ਨੂੰ ਮੰਨਣਾ ਜੀ, ਅੱਜ ਮੰਗਲਵਾਰ ਹੈ ਜੀ, ਅੱਜ ਆਹ ਨਹੀਂ ਕਰਨਾ ਜੀ, ਅੱਜ ਉਹ ਨਹੀਂ ਕਰਨਾ ਜੀ, ਉਹ ਵਹਿਮਾਂ ਭਰਮਾਂ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਰਮ ਵਿੱਚ ਪਏ ਹੋਏ ਹਨ।
1: ਲੱਖ ਸਿਗਾਰ ਬਣਾਇਆ,
0: ਜਿਵੇਂ ਜਿਹੜੀ ਛੁੱਟੜ ਇਸਤਰੀ ਆ ਉਹ ਭਾਵੇਂ ਜਿੰਨੇ ਮਰਜ਼ੀ ਖੋੜਸ ਸਿੰਗਾਰਾਂ ਦਾ, 16 ਸਿੰਗਾਰ ਦਾ ਜ਼ਿਕਰ ਬਣਾ ਵੀ ਆਉਂਦਾ, ਇੱਥੇ ਮਹਾਰਾਜ ਕਹਿੰਦੇ ਲੱਖ ਸਿੰਗਾਰ, ਲੱਖਾਂ ਹੀ ਸਿੰਗਾਰ ਕਰ ਲਵੇ। ਜੇ ਪਤੀ ਦੀ ਆਗਿਆ 'ਚ ਨਹੀਂ ਹੈ, ਉਹਨੂੰ ਸੰਸਾਰ ਇੱਜ਼ਤ ਨਹੀਂ ਦਿੰਦਾ, ਉਹਨੂੰ ਬਹੁਤ ਗਲਤ ਨਾਵਾਂ ਨਾਲ ਸੰਸਾਰ ਬੁਲਾਉਂਦਾ, ਉਹਨੂੰ ਸੰਸਾਰ ਵਿੱਚ ਆਦਰ ਨਹੀਂ ਦਿੰਦਾ, ਉਹਨੂੰ ਆਪਣੇ ਕੋਈ ਘਰ ਵਿੱਚ ਬਿਠਾ ਕੇ ਰਾਜੇ ਨਹੀਂ, ਹਰ ਕੋਈ ਸੋਚਦਾ ਵੀ ਇਹ ਸਾਡੇ ਪਰਿਵਾਰ ਨੂੰ ਗੰਧਲਾ ਕਰੇਗੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਤਾਂ ਹਰ ਕੋਈ ਚਾਹੁੰਦਾ ਹੈ, ਹਰ ਕੋਈ ਕਹਿੰਦਾ ਵੀ ਸਾਡਾ ਬੱਚਾ ਇਹਦੀ ਗੁਰਮੁਖਾਂ ਦੀ ਸੰਗਤ ਕਰੇ, ਨਸ਼ਿਆਂ ਤੋਂ ਬਚੇਗਾ, ਮਾੜੀ ਸੰਗਤ ਤੋਂ ਬਚੇਗਾ। ਜੇ ਕੋਈ ਮਨਮੁਖ ਹੈ, ਗੁਰੂ ਦੇ ਚਰਨੀ ਨਹੀਂ ਲੱਗਿਆ ਹੋਇਆ, ਉਹਦਾ ਕੁਸੰਗ ਕੋਈ ਨਹੀਂ ਚਾਹੁੰਦਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੱਖਾਂ ਭਾਵੇਂ ਉਹ ਸ਼ਿੰਗਾਰ, ਲੱਖਾਂ ਕਰਮ ਕਾਂਡ ਕਰ ਲਵੇ, ਉਹ ਕਿਸੇ ਕਾਰਜ

0: ਅਸਮ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਿਹੜੇ ਸਰੀਰ ਨਾਲ ਸਾਰੇ ਮੋਹ ਕਰਦੇ ਸੀ, ਪਿਆਰ ਕਰਦੇ ਸੀ, ਸੁਨੇਹ ਰੱਖਦੇ ਸੀ, ਉਸੇ ਵੇਲੇ ਕਹਿੰਦੇ ਆ ਵੀ ਇਹਨੂੰ ਤਾਂ ਭਾਈ ਹੁਣ ਸੰਸਕਾਰ ਕਰ ਦਿਓ, ਇਹਨੂੰ ਬਿਲੇ ਲਾ ਦਿਓ, ਕਿਤੇ ਇਹਦੀ ਸੁਰਤ ਨਾ ਲੈ ਦੇ, ਭੌੜੇ ਪਖੰਡ ਕਰਦੇ ਆ, ਕਰਮ ਕਾਂਡ ਕਰਦੇ ਆ, ਕੋਈ ਘੜੇ ਜੇ ਭੰਨਦਾ ਹੈ, ਕੋਈ ਡੱਕਿਆਂ ਨਾਲ ਮਿਲਦਾ ਵੀ ਵਧੀ ਨਾ ਜਾਵੇ, ਬੜੇ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਸਤਿਗੁਰੂ ਨੇ ਵਰਜੇ ਆ। ਮਹਾਰਾਜ ਕਹਿੰਦੇ ਭਾਈ ਉਹ ਤਾਂ ਫਿਰ ਸਾਰੇ ਸਾਥ ਛੱਡ ਜਾਂਦੇ ਆ, ਸਾਰੇ ਪ੍ਰੇਤ ਕਹਿਣ ਲੱਗ ਜਾਂਦੇ ਆ।
1: ਪਕੜ ਚਲਾਇਨ ਦੂਤ ਜਮ,
0: ਫਿਰ ਕਹਿੰਦੇ ਜਮ ਦੂਤ ਉਹਨਾਂ ਨੂੰ ਪਕੜ ਕੇ ਲੈ ਕੇ ਜਾਂਦੇ ਹਨ।
1: ਕਿਸੇ ਨਾ ਦੇਣੀ ਭੇਤ,
0: ਇੱਥੇ ਕਿਸੇ ਨੂੰ ਭੇਤ ਨਹੀਂ ਮਿਲਦਾ ਵੀ ਉਹਨੂੰ ਕਿੱਧਰ ਲੈ ਗਏ, ਕਿਹੜੀ ਜੂਨੀ ਚ ਪਾ ਦਿੱਤਾ, ਕਿੱਥੇ ਸਜਾਵਾਂ 18 ਨਰਕਾਂ ਚੋਂ, ਕਿਸੇ ਕਿਹੜੇ ਨਰਕ ਚ ਨੇ, ਉਹਨੂੰ ਕਿਤੇ ਕਿਸੇ ਨੂੰ ਭੇਦ ਨਹੀਂ ਮਿਲਦਾ।
1: ਛੱਡ ਖੜੋ ਤੇ ਖਿਨੈ ਮਾਹੇ,
0: ਇੱਕ ਖੈਨੀ ਲੱਗਦਾ ਜਦੋਂ ਸਾਰੇ ਸਾਥ ਛੱਡ ਜਾਂਦੇ ਆ। ਜਿੰਨਾ ਕੋਈ ਦੂਰ ਦਾ ਰਿਸ਼ਤੇਦਾਰ ਹੁੰਦਾ ਉਹਨਾਂ ਛੇਤੀ ਸਾਥ ਛੱਡਦਾ। ਸੰਸਕਾਰ ਤੇ ਬੈਠੇ ਲੋਕ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਆ, ਕਿੰਨਾ ਕਿਸੇ ਨੂੰ ਸੁਨੇਹ ਹੁੰਦਾ, ਵਿਖਾਵਾ ਹੀ ਹੁੰਦਾ ਨਾ, ਉਹ ਸਾਰਾ ਕੁਝ ਵਿਖਾਵਾ ਹੈ, ਇੱਕ ਤਰ੍ਹਾਂ ਦਾ ਸੰਸਾਰ ਦੀ ਲੋਕਾਚਾਰ ਹੈ। ਜਿੰਨਾ ਕੋਈ ਨੇੜੇ ਦਾ ਰਿਸ਼ਤੇਦਾਰ ਹੈ ਉਹ ਜਿਉਂ ਜਿਉਂ ਸਮਾਂ ਬੀਤਦਾ ਤਿਉਂ ਤਿਉਂ ਉਹਦੇ ਅੰਦਰੋਂ ਮੋਹ ਘਟਦਾ ਜਾਂਦਾ ਹੈ। ਕਿਉਂ ਸਤਿਗੁਰੂ ਜੀ ਕਹਿੰਦੇ ਇੱਕ ਖਿੰਚੀ ਸਾਰੇ ਸਾਥ ਛੱਡ ਦਿੰਦੇ, ਉਹ ਇਕੱਲਾ ਹੀ ਜਾਂਦਾ ਅੱਗੇ।
1: ਜਿਨ ਸਿਉਂ ਲੱਗਾ ਹੇਤ,
0: ਜਿਨ੍ਹਾਂ ਨਾਲ ਇੰਨਾ ਮੋਹ ਸੀ, ਇੰਨਾ ਪਿਆਰ ਸੀ, ਜਿਨ੍ਹਾਂ ਦੀ ਖਾਤਰ ਸਾਰੀ ਜ਼ਿੰਦਗੀ ਗਵਾ ਦਿੱਤੀ, ਅਮੋਲਕ ਸਵਾਸ ਗਵਾ ਦਿੱਤੇ, ਜਦੋਂ ਲੋੜ ਪਈ, ਜਮਾਂ ਦੀ ਮਾਰ ਪੈ ਰਹੀ ਸੀ, ਉਦੋਂ ਕੋਈ ਨਾਲ ਨਹੀਂ ਗਿਆ, ਕਿਸੇ ਨੇ ਸਾਥ ਨਹੀਂ ਦਿੱਤਾ, ਕਿਸੇ ਨੇ ਉਹਦੀ ਖਾਤਰ ਭਜਨ ਨਹੀਂ ਕੀਤਾ, ਕੋਈ ਅਖੰਡ ਪਾਠ ਨਹੀਂ ਕਰਾ ਰਿਹਾ, ਕੋਈ ਸਹਿਜ ਪਾਠ ਨਹੀਂ ਕਰਾ ਰਿਹਾ। ਅੱਜ ਕੱਲ੍ਹ ਬੜੀ ਆ ਜਾਂ ਰੀਤੀ ਚੱਲ ਪਈ ਐਸੀ, ਕਹਿੰਦੇ ਜੀ ਟਾਈਮ ਨਹੀਂ ਹੈ, ਇਕੱਲਾ ਸੁਖਮਨੀ ਸਾਹਿਬ ਹੀ ਕਰਾ ਦਿਓ, ਉਹ ਭਲਿਓ ਲੋਕੋ ਰਹਿਤ ਮਰਜ਼ਾਦਾ 'ਚ ਕੀ ਲਿਖਿਆ ਹੋਇਆ। ਸੁਖਮਨੀ ਸਾਹਿਬ ਦੀ ਬਾਣੀ ਦਾ ਫਲ ਹੈ, ਪਰ ਇੱਕ ਮਰਜ਼ਾਦਾ ਆ ਗਈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਜਾਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ, ਜਿਹਨੇ ਤੁਹਾਨੂੰ ਸਰੀਰ ਦਿੱਤਾ, ਜਿਹਨੇ ਘਰ ਬਾਰ ਦਿੱਤਾ, ਪੜ੍ਹਾਇਆ ਲਿਖਾਇਆ, ਵੱਡਾ ਕੀਤਾ, ਉਹਦੇ ਲਈ ਇੰਨਾ ਵੀ ਨਹੀਂ ਕਰ ਸਕਦੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਖਿਣ ਚ ਹੀ ਮੋਹ ਛੱਡ ਦਿੰਦੇ
1: ਮਰੋੜੈ ਤਨ ਕਪੇ।
0: ਜਦੋਂ ਆਖਰੀ ਸਮਾਂ ਹੁੰਦਾ ਹੈ, ਜਦੋਂ ਤਨ ਕਪੇ ਕੱਪਦੇ ਆ, ਉਹ ਜਿਵੇਂ ਫਸਲ ਵੱਢਦੇ ਆ ਆਪਾਂ, ਇਉਂ ਅੰਦਰੋਂ ਜਿਹੜੀ ਰੂਹ ਆ ਉਹਨੂੰ ਕੱਪਦੇ ਕੱਟਦੇ ਆ, ਸਰੀਰ ਦੇ ਵਿੱਚੋਂ ਕੱਢਦੇ ਆ, ਫਿਰ ਉਦੋਂ ਜਦੋਂ ਤਕਲੀਫ ਹੁੰਦੀ ਆ, ਹੱਥ ਜੇ ਮਲਦਾ

0: ਬਜ਼ੁਰਗ ਹੋਇਆ ਨਾ, ਰੰਗ ਕਾਲਾ ਪੈ ਗਿਆ ਸੀ। ਹੁਣ ਉਹ ਖੂਨ ਜਦੋਂ ਸਾਰਾ ਹੀ ਸੁੱਕ ਗਿਆ, ਜਿੰਦ ਨਿਕਲ ਗਈ, ਫਿਰ ਸੇਤ ਚਿੱਟਾ ਜਿਹਾ ਹੋ ਜਾਂਦਾ।
1: ਜਿਹਾ ਬੀਜੈ ਸੋ ਲੁਣੈ।
0: ਇਹ ਜੀਵਨ ਦੇ ਵਿੱਚ ਕਰਮਾਂ ਸੰਦੜਾ ਖੇਤ ਆ ਮਹਾਰਾਜ ਕਹਿੰਦੇ ਭਾਈ, ਇਹ ਜੀਵਨ ਰੂਪੀ ਸੰਸਾਰ ਰੂਪੀ ਖੇਤ ਦੇ ਵਿੱਚ ਜਿਹੇ ਜੇ ਕੋਈ ਬੀਜ ਬੀਜੇ ਆ, ਉਹ ਜੇ ਕਰਮਾਂ ਦੇ ਫਿਰ ਅੱਗੇ ਫਲ ਪੈਦਾ ਹੁੰਦੇ ਆ, ਫਲ ਵੱਢਦਾ।
1: ਨਾਨਕ ਪ੍ਰਭ ਸਰਣਾਗਤੀ।
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ

0: ਨੇ ਭਾਵ ਜੀਵਨ ਰੂਪੀ ਭਾਦੋ ਚ ਨਰਕ ਚ ਬਚ ਜਾਂਦੇ ਹਨ।
1: ਗੁਰ ਰੱਖਣ ਵਾਲਾ ਹੇਤ
0: ਮਹਾਰਾਜ ਕਿਹੜੇ ਲੋਕ ਬਚਦੇ ਆ? ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਆ, ਜਿਹੜੇ ਗੁਰੂ ਨਾਲ ਹੇਤ ਕਹੀਏ ਹਿੱਤ ਰੱਖਦੇ ਆ, ਗੁਰੂ ਨਾਲ ਪਿਆਰ ਪਾਉਂਦੇ ਆ, ਉਹਨਾਂ ਨੂੰ ਗੁਰ ਰੱਖਣ ਵਾਲਾ, ਉਹ ਗੁਰੂ ਉਹਨਾਂ ਦੀ ਫਿਰ ਰੱਖਿਆ ਕਰਦਾ, ਇੱਥੇ ਵੀ ਰੱਖਿਆ ਕਰਦਾ ਪਰ ਲੋਕ ਚ ਵੀ ਰੱਖਿਆ ਕਰਦਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਉਹ ਤਾਂ ਸਰਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਰ, ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਨਾਈ। ਉਹਨਾਂ ਦੀ ਲੋਕ ਤੇ ਪਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਰੱਖਿਆ ਹੁੰਦੀ ਆ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਾਦੋ ਦੇ ਮਹੀਨੇ ਦੀ ਪੌੜੀ ਦੀ ਵਿਚਾਰ ਹੋਈ ਹੈ। ਆਓ ਜੋ ਅੱਗੇ ਲੜੀਵਾਰ ਸ਼ਬਦ ਚੱਲ ਰਹੇ ਹੈ, ਲੜੀਵਾਰ ਸ਼ਬਦ ਦੀ ਵਿਚਾਰ ਪ੍ਰਾਰੰਭ ਤਤੋਂ ਜੋ ਤੁਖਾਰੀ ਰਾਗ ਵਿੱਚ ਪਾਵਨ ਅੰਗ 1111 ਤੇ ਸਰਵਣ ਕਰੀਏ ਜੀ।
1: ਤੁਖਾਰੀ ਮਹੱਲਾ ਪਹਿਲਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਤੁਖਾਰੀ ਰਾਗ ਦੇ ਵਿੱਚ

0: ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਛੋਡੇ ਵਾਲੀ ਛੱਡਿਆ ਹੋਇਆ, ਉਹਦੇ ਵਿੱਚ ਸੁਰਤ ਨਹੀਂ ਲਾਈ ਹੋਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸੁੱਤੀ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਆ, ਪਿਰ ਕੀ ਸਾਰ ਨਾ ਜਾਣੇ। ਫਿਰ ਪਤੀ ਪਰਮੇਸ਼ਰ ਵਾਹਿਗੁਰੂ ਦੇ ਸਾਰ ਕਹੀਏ ਸੋਝੀ, ਉਹਦੀ ਪ੍ਰਾਪਤੀ ਦਾ ਗਿਆਨ ਉਹ ਨਹੀਂ ਜਾਣਿਆ।
1: ਛੋਡੀ ਸੁੱਤੀ ਅਵਗੁਣ ਮੁਤੀ,
0: ਮਹਾਰਾਜ ਕਿਹੜੀ ਨੀਂਦ ਵਿੱਚ ਸੁੱਤੀ ਹੋਈ ਆ, ਪਿਰ ਪਤੀ ਪਰਮੇਸ਼ਰ ਨੂੰ ਛੱਡ ਕੇ। ਮਹਾਰਾਜ ਕਹਿੰਦੇ ਅਵਗੁਣ ਮੁਤੀ, ਔਗਣਾਂ ਵਿੱਚ ਮਸਤ ਹੈ, ਕੋਈ ਸ਼ਰਾਬ ਪੀਣ ਵਿੱਚ ਮਸਤ ਹੈ, ਕੋਈ ਨਸ਼ੇ ਕਰਨ ਵਿੱਚ ਮਸਤ ਹੈ, ਕੋਈ ਵਿਵਚਾਰ ਦੇ ਵਿੱਚ ਮਸਤ ਹੈ, ਕੋਈ ਰੂਪ ਵੇਖਣ ਵਿੱਚ ਮਸਤ ਹੈ, ਕੋਈ ਗੰਧਨ ਬਹਿਣ ਵਿੱਚ ਮਸਤ ਹੈ, ਕੋਈ ਖਾਣ ਦੇ ਪਦਾਰਥਾਂ 'ਚ, ਇਉਂ ਵੱਖ ਵੱਖ ਇੰਦਰੀਆਂ ਦੇ ਵਿੱਚ ਜੀਵ ਲੱਗਿਆ ਹੋਇਆ। ਔਗਣਾਂ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਮਸਤ ਹੈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਮਹਾਰਾਜ ਕਹਿੰਦੇ ਭਾਈ ਬੰਧਨ ਨੇ ਜਿਹੜੇ ਔਗਣਾਂ ਦੇ, ਜੰਜੀਰੀਆਂ ਨੇ ਫਾਹੇ ਹਨ।
1: ਧਨ ਵਿਦਣ ਰਾਤੇ,
0: ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਧਨ ਜੀਵ ਰੂਪੀ ਇਸਤਰੀ ਹੈ, ਇਉਂ ਕਹਿੰਦੇ ਹਿਰਤੀ ਹੋਈ ਹੈ, ਕਾਹਦੇ ਵਿੱਚ ਔਗਣਾਂ ਦੇ ਵਿੱਚ ਮਸਤ ਹੋਈ ਹੈ।
1: ਕਾਮ ਕ੍ਰੋਧ ਅਹੰਕਾਰ ਵਿਗੁਤੀ,
0: ਫਿਰ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਇਹਨਾਂ ਵਿੱਚ ਮਹਾਰਾਜ ਕਹਿੰਦੇ ਵਿਗੁਤੀ ਪਰਚ ਰਹੀ ਹੈ। ਕਦੇ ਕਾਮ ਦੇ ਅਧੀਨ ਹੋ ਕਰਕੇ ਵਿਚਰਦਾ ਜੀਵ, ਕਦੇ ਹੰਕਾਰ ਦੇ ਵਿੱਚ। ਹੰਕਾਰ 'ਚ ਜਦੋਂ ਆਉਂਦਾ ਹੈ ਵੀ ਮੈਂ ਹੀ ਹਾਂ ਜੋ ਕੁਝ ਕਰਦਾ, ਮੈਥੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ, ਉਹ ਭੁੱਲ ਜਾਂਦਾ ਹੈ ਵੀ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਕਦੇ ਕਾਮ ਦੇ ਫੁਰਨਿਆਂ 'ਚ, ਕਦੇ ਹੰਕਾਰ ਦੇ ਫੁਰਨਿਆਂ ਵਿੱਚ ਭੁੱਲਿਆ ਰਹਿੰਦਾ ਹੈ।
1: ਹਉਮੈ ਲੱਗੀ ਤਾਤੇ,
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹਉਮੈ ਰੂਪੀ ਉਹਨੂੰ ਇਹ ਤਾਤੇ, ਉਹਦੇ ਸਰੀਰ ਨੂੰ ਮਹਾਰਾਜ

0: ਸਰੀਰ ਦਾ ਮਾਰੇ ਕਹਿੰਦੇ ਭਸਮ ਹੋ ਜਾਂਦੀ ਹੈ, ਸਵਾਹ ਹੋ ਜਾਂਦੀ ਆ, ਇਹ ਮਿੱਟੀ ਹੋ ਕਰਕੇ ਮਿੱਟੀ ਜੀ ਸਮਾ ਜਾਂਦੀ ਆ।
1: ਨਾਨਕ ਸੱਚੇ ਨਾਮ ਵਿਹੂਣੀ,
0: ਮਹਾਰਾਜ ਕਹਿੰਦੇ ਜਿਹੜੇ ਸੱਚੇ ਨਾਮ

ਵਾਰ ਅੰਤ ਨੂੰ ਪਛਤਾਉਂਦੀ ਆ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ। ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਕਦੇ ਨਾ ਕਰੋ ਜਿਹਦੇ ਨਾਲ ਅੰਤ ਵੇਲੇ ਪਛਤਾਉਣਾ ਪਵੇ। ਇਸ ਲਈ ਵੇਲਾ ਹੈ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਿਰਪਾ ਕਰਨ, ਜੋ ਪਾਵਨ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ, ਹਿਰਦੇ ਵਿੱਚ ਥਾਂ ਦੇਣਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਸਤਿਗੁਰੂ ਦੀ ਸੰਗਤ ਬਖਸ਼ਣ ਦਾ ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਣੀ, ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਸਰਵਣ ਕਰੀਏ।

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 West Winds Drive, Northeast Calgary।
1: प्रोग्राम का यह हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11 2316 एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, South East Calgary, near Stampede Ground।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਹਰਾ ਜੀਉ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ ਹਾਂ, ਕੀ ਅਸੀਂ ਕਿਸੇ ਪ੍ਰਤੀ ਮਨ ਵਿੱਚ ਈਰਖਾ ਦੁਐਸ਼ ਦੁਸ਼ਮਣੀ ਤੇ ਨਹੀਂ ਰੱਖੀ ਬੈਠੇ। ਜੇ ਅਸੀਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀਆਂ ਚੰਗਿਆਈਆਂ ਦੇਖ ਕੇ, ਕਿਸੇ ਨੂੰ ਸੁਖੀ ਦੇਖ ਕੇ ਮਨ ਵਿੱਚ ਸਾੜਾ ਰੱਖਦੇ ਹਾਂ ਤੇ ਅਜੇ ਅਸੀਂ ਗੁਰੂ ਨੂੰ ਨਹੀਂ ਮੰਨਿਆ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਪਾਵਨ ਪੁਰਬ ਮਨਾ ਰਹੇ ਹਾਂ। ਹਿਰਦੇ ਝਾਤ ਮਾਰੀਏ ਕਿ ਅਸੀਂ ਉਸ ਮੁੱਢਲੇ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਪਿਆਰ ਤੇ ਨਿਮਰਤਾ ਸ਼ਰਧਾ ਦੀ ਗੁੜਤੀ ਬਾਬੇ ਨਾਨਕ ਨੇ ਕੁੱਟ ਕੁੱਟ ਕੇ ਸਾਡੀ ਝੋਲੀ ਪਾਈ ਸੀ ਕਿ ਅਸੀਂ ਉਹ ਝੋਲੀ ਸਾਂਭੀ ਹੋਈ। ਉਹ ਮੇਰੇ ਬਾਬਾ ਨਾਨਕ ਗਰੀਬਾਂ ਤੇ ਕੋੜੀਆਂ ਤੇ ਦੁਖਿਆਰਿਆਂ ਦੇ ਵੀ ਜਾ ਕੇ ਦਰਵਾਜ਼ੇ ਖੜਕਾਉਂਦੇ ਸਨ ਕਿ ਉਹ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ। ਸਭ ਕੁਝ ਸੁਣ ਕੇ ਜੇ ਹਿਰਦੇ ਝਾਤ ਮਾਰਾਂਗੇ, ਇੰਝ ਲੱਗਦਾ ਏ ਜਿਵੇਂ ਅਸੀਂ ਮੁੱਢਲੇ ਸਿਧਾਂਤਾਂ ਤੋਂ ਬਹੁਤ ਦੂਰ ਚਲੇ ਗਏ ਹਾਂ। ਅੱਜ 300 ਸਾਲਾਂ ਮਨਾ ਰਹੇ ਹਾਂ। ਪਿਆਰਿਓ, ਕੋਈ ਨਾ ਕੋਈ ਗੁਰੂ ਦੀ ਗੱਲ ਮਨ ਕੋਲੋਂ ਮਨਾ ਲਈਏ। ਫਰੈਂਕਫਿਨ ਕੰਪਨੀ ਵੱਲੋਂ ਆਪ ਸਿੱਖ ਸੰਗਤਾਂ ਨੂੰ ਇੱਕ ਪਿਆਰਾ ਜਿਹਾ ਸੰਦੇਸ਼, 300 ਸਾਲ ਗੁਰੂ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਪਿਆਰੀ ਦੀ ਕੈਸਟ ਮੇਰੇ ਵੀਰ ਜੁਆਏ ਅਤਲ ਜੀ ਦੇ ਮਿਊਜ਼ਿਕ ਨਾਲ ਸਵਾਰ ਕੇ, ਸ਼ਿੰਗਾਰ ਕੇ ਤੇ ਸਤਿਗੁਰਾਂ ਦੇ ਪਾਵਨ ਪੁਰਬ ਨੂੰ ਸਮਰਪਿਤ ਆਪ ਸੰਗਤਾਂ ਨੂੰ ਭੇਟ ਕਰ ਰਹੇ ਹਾਂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਰਣਜੀਤ ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇ ਰਹੇ ਸਮਾਏ। ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰ। ਆਸਾ ਮਹੱਲਾ ਪਹਿਲ, ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਬਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਹ ਕਉ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਓਡੇ ਓਡਿਆ ਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਾਸ ਆਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ।
जन नानक बल बल साध बल जाइए तेरा।

ਸਾਧ ਵੱਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰ। ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ। ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨ ਅਵਰ ਨਾ ਜਾਣ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਓ ਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਭਇਆ।
ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤਿਰ ਕਿਤ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਾ

ਮੰਦਾਵਣੀ ਮਹੱਲਾ ਪੰਜਵ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀ। ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਏ। ਔਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਾਪਿਆ ਵੰਡ ਛਗਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿੰਨਾ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤਾ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਪੁਰਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਵਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋ ਬਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਜਿਉਂ ਜਨ ਹੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਆਵਗਣ ਮੇਰਿਆ ਅਸੰਖ ਆਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਐ ਲੋਕ ਕਰਤ ਬਿਕਾਰ ਵਿਖੜੇ ਪ੍ਰਭ ਨੇਰ ਹੋਂ ਤੇ ਨੇਰਿਆ।

ਪ੍ਰਭ ਆਪਣਾ ਸਦਾ ਧਿਆਇਆ, ਗੁਰ ਆਪਣੇ ਬਲਿਹਾਰੀ, ਜਿਨ ਪੂਰਨ ਪੈਜ ਸਵਾਰੀ, ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ, ਸੰਤ ਹੋ ਤਿਸ ਬਿਨ ਅਵਰ ਨਾ ਕੋਈ, ਕਰਨ ਕਾਰਣ ਪ੍ਰਭ ਸੋਈ, ਰਹਾਉ